0: ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਹੇ ਸਮਾਹੀ।
1: ਸਲੋਕ ਮਹਲਾ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਨਾ ਆਖੀਐ ਹੈ, ਜਿਨਕੈ ਮਨ ਮੈਂ ਭਰਮ, ਤਿਨਕੇ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ। ਅਪਹੈ ਨਿਰੰਜਨ ਪਰਮ ਪਦ ਤਾਕਾ ਭੀਖਕ ਹੋਏ, ਤਿਸ ਕਾ ਭੋਜਨ ਨਾਨਕਾ ਬਿਰਲਾ ਪਾਏ ਕੋਏ।

ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਹਮਣ ਕਹਿ ਲਈ ਘਾਤ ਕੰਜਕਾਂ ਵਣਚਾਰੀ ਕਾ ਤਾਨ ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਅਭਿਮਾਨ

ਸਭ ਬੁੱਧੀ ਜਾਲੀ ਹੈ, ਇਕ ਰਹਿ ਤਤ ਗਿਆਨ। ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੈ ਕੋਏ, ਨਾਨਕ ਜੋ ਲਿਖਿਆ ਸੋ ਵਰਤਦਾ, ਸੋ ਬੂਝੈ ਜਿਸਨੂੰ ਨਦਰ ਹੋਏ। ਜਿਨੀ ਨਾਮ ਵਿਸਾਰਿਆ ਕੂੜੇ ਲਾਲਚ ਲੱਗ, ਧੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ। ਜਿਨਾ ਵੇਲ ਨ ਤੂੰਬੜੀ ਮਾਇਆ ਠੱਗੇ ਠੱਗ, ਮਨ ਮੁਖ ਬੰਨ ਚਲਾਈ ਹੈ, ਨਾ ਮਿਲਹੀ ਵਗ ਸਗ। ਆਪ ਭੁਲਾਏ ਭੁੱਲੀਐ ਆਪੇ ਮੇਲ ਮਿਲਾਏ, ਨਾਨਕ ਗੁਰਮੁਖ ਛੁੱਟੀਐ ਜੇ ਚੱਲੇ ਸਤਿਗੁਰ ਪਾਏ।

ਨਾਨਕ ਸੱਚਾ ਏਕ ਦਰ ਬੀਭਾ ਪਰ ਹਰਵਾਏ। ਨਾਨਕ ਜੈ ਜੈ ਮੈਂ ਫਿਰੋ ਤੈ ਤੈ ਸਾਚਾ ਸੋਏ, ਜੈ ਦੇਖਾਂ ਤੈ ਵੇਕੋ ਹੈ ਗੁਰਮੁਖ ਪ੍ਰਗਟ ਹੋਏ। ਦੁਖ ਵਿਸਾਰਣ ਸ਼ਬਦ ਹੈ ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ। ਨਾਨਕ ਹਉ ਹਉ ਕਰਤੇ ਖਪ ਮੋਏ, ਖੂਹਣ ਲੱਖ ਅਸੰਖ, ਸਤਿਗੁਰ ਮਿਲੇ ਸੋ ਉਬਰੇ ਸੱਚੈ ਸ਼ਬਦ ਅਲੰਖ। ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ, ਤਿੰਨ ਜਨ ਲਾਗੋ ਪਾਏ। ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ। ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ। ਨਾਨਕ ਹੋਰ ਪਾਤਸ਼ਾਹੀਆ ਕੂੜੀਆ ਨਾਮ ਰਤੇ ਪਾਤਸ਼ਾਹ, ਜਿਉਂ ਪੁਰਖੈ ਘਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ। ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ, ਤਿਉਂ ਬਾਣੀ ਭਗਤ ਸਲਾਹੰਦੇ ਹਰ ਨਾਮੈ ਚਿਤ ਲਾਏ। ਮਨ ਤਨ ਤਨ ਆਗੈ ਰਾਖਿਆ ਸੋ ਸਿਰ ਵੇਚਿਆ ਗੁਰ ਆਗੈ ਜਾਏ। ਪੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾ ਪੂਰ ਮਿਲਾਏ। ਹਰ ਪ੍ਰਭ ਵੇ ਪ੍ਰਵਾਹੁ ਹੈ ਕਿਤ ਖਾਧੈ ਤਿਪਤਾਏ। ਸਤਿਗੁਰ ਕੈ ਪਾਣੈ ਜੋ ਚੱਲੈ ਤਿਪਤਾ ਸੈ ਹਰ ਗੁਣ ਗਾਏ। ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰ ਧਾਰ, ਤਿਗ ਤਿਨਾ ਕਾ ਜੀਵਿਆ ਕਿਤ ਆਏ ਸੰਸਾਰ। ਗੁਰਮਤੀ ਭਉ ਮਨ ਪਵੈ ਤਾਂ ਹਰ ਰਸ ਲੱਗੈ ਪਿਆਰ, ਨਾਉ ਮਿਲੈ ਧੁਰ ਲਿਖਿਆ ਜਨ ਨਾਨਕ ਪਾਰ ਉਤਾਰ। ਮਾਇਆ ਮੋਇ ਜਗ ਭਰਮਿਆ ਕਰ ਮੁਸੈ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖ ਅੰਧਾ ਲੋਏ। ਗਿਆਨ ਖੜਗ ਪੰਚ ਦੂਤ ਸੰਘਾਰੇ,

ਆਵੇ ਮੈਲਿਆਂ ਮੋਏ, ਜਨਮ ਪਦਾਰਥ ਖੋਏ, ਮਨ ਮੁਖ ਬੋਲੇ ਅੰਧੁਲੇ, ਤਿਮ ਤਿਸਮੈ ਅਗਨੀ ਕਾ ਵਾਸ, ਬਾਣੀ ਸੁਰਤ ਨ ਬੁੱਝਣੀ, ਸ਼ਬਦ ਨ ਕਰੈ ਪ੍ਰਗਾਸ, ਉਹਨਾਂ ਆਪਣੀ ਅੰਦਰ ਸੁਧ ਨਹੀਂ, ਗੁਰਬਚਨ ਨਾ ਕਰੈ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ, ਹਉ ਸਤ ਬਲਿਹਾਰੀ ਤਾਸ, ਗੁਰਮੁਖ ਜੋ ਹਰ ਸੇਵਦੇ ਜਨ ਨਾਨਕ ਤਾ ਕਾ ਦਾਸ, ਮਾਇਆ ਭੁਯੰਗਮ ਸਰਪ ਹੈ, ਜਗ ਘੇਰਿਆ ਬਿਖ ਮਾਏ, ਬਿਖ ਕਾ ਮਾਰਨ ਹਰ ਨਾਮ ਹੈ, ਗੁਰ ਗਰੁੜ ਸ਼ਬਦ ਮੁਖ ਪਾਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ, ਬਿਖ ਹੋਮੈ ਗਿਆ ਬਿਲਾਏ, ਗੁਰਮੁਖਾਂ ਕੇ ਮੁਖ ਉਜਲੇ, ਅਰਦਰ ਗੈ ਸੋਭਾ ਪਾਏ, ਜਨ ਨਾਨਕ ਸਦਾ ਕੁਰਬਾਨ ਤਿਨ, ਜੋ ਚੱਲ ਹੈ ਸਤਿਗੁਰ ਪਾਏ, ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੈ ਹਰ ਲਿਵ ਲਾਏ, ਨਿਰਵੈਰ ਨਾਲ ਵੈਰ ਰਚਾਏ ਦਾ, ਆਪਣੇ ਘਰ ਲੋਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ, ਅੰਦਨ ਜਲੈ ਸਦਾ ਦੁਖ ਪਾਏ, ਕੂੜ ਬੋਲ ਬੋਲ ਨਿਤ ਭੌਂਕ ਦੇ, ਬਿਖ ਖਾਧੇ ਦੂਜੇ ਪਾਏ, ਬਿਖ ਮਾਇਆ ਕਾਰਨ ਭਰਮ ਦੇ, ਫਿਰ ਘਰ ਘਰ ਪਤ ਗਵਾਏ, ਬੇਸੁਆਕੇ ਰੇ ਪੂਤ ਜਿਉਂ ਪਿਤਾ ਨਾਮ ਤਿਸ ਜਾਏ, ਹਰ ਹਰ ਨਾਮ ਨਾ ਚੇਤਨੀ, ਕਰਤੈ ਆਪ ਖੁਆਏ, ਹਰ ਗੁਰਮੁਖ ਕਿਰਪਾ ਧਾਰੀਅਨ, ਜਨ ਬਿਛੁੜੇ ਆਪ ਮਿਲਾਏ, ਜਨ ਨਾਨਕ ਤਿਸ ਬਲਿਹਾਰਣੈ, ਜੋ ਸਤਿਗੁਰ ਲਾਗੇ ਪਾਏ, ਨਾਮ ਲੱਗੇ ਸੇ ਉਬਰੇ, ਬਿਨ ਨਾਵੈ ਜਮ ਪੁਰ ਜਾਹੀ,

ਆਇਆ ਪਰਮਾਨੰਦ ਸਤਿਗੁਰ ਸੇਵਨੇ ਆਪਣਾ ਗੁਰਸ਼ਬਦੀ ਵਿਚਾਰ ਸਤਿਗੁਰ ਕਾ ਭਾਣਾ ਮੰਨ ਲੈਣ ਹਰ ਨਾਮ ਰੱਖਾ ਹੈ ਔਰ ਧਾਰ ਵੈਥੇ ਉਥੇ ਮੰਨੀਅਨ ਹਰ ਨਾਮ ਲੱਗੇ ਵਾਪਾਰ ਗੁਰਮੁਖ ਸ਼ਬਦ ਸੰਜਾਪ ਦੇ ਤਿਤ ਸੱਚਾ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪ੍ਰਮ ਪਿਆਰ ਜਮ ਕਾਲ ਨੇੜ ਨਾ ਆਵੇ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਧਨਵੰਤ ਹੈ ਨਿਰਧਨ ਹੋਰ ਸੰਸਾਰ ਜਨ ਕੀ ਟੇਕ ਹਰ ਨਾਮ ਹਰ ਬਿਨ ਨਾਵੈ ਠਵਰ ਨਾ ਠਾਉ ਗੁਰਮਤੀ ਨਾਮ ਮਨ ਵਸੈ ਸਹਿਜੇ ਸਹਿਜ ਸਮਾਉ ਵਡਭਾਗੀ ਨਾਮ ਧਿਆਇਆ ਐਨ ਸੁਲਾਗਾ ਭਾਉ ਜਨ ਨਾਨਕ ਮੰਗੈ ਧੂੜ ਤਿੰਨ ਹਉ ਸਤਿਗੁਰ ਬਾਣੈ ਜਾਉ ਲਖ ਚੌਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰੇ ਮੋਹ ਮਾਇਆ ਸਭ ਪਸਰਿਆ ਨਾਲ ਚਲੈ ਨਯੰਤੀ ਵਾਰ ਬਿਨ ਹਰ ਸ਼ਾਂਤ ਨਾ ਆਵੇ ਕਿਸੇ ਆਗੈ ਕਰੀ ਪੁਕਾਰ ਵਡਭਾਗੀ ਸਤਿਗੁਰ ਪਾਇਆ ਬੁਝਿਆ ਬ੍ਰਹਮ ਵਿਚਾਰ ਤਿਸਨਾਗਨ ਸਭ ਬੁਝ ਗਈ ਜਨ ਨਾਨਕ ਹਰਿ ਉਰ ਧਾਰ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪੀ ਵੱਡ ਗੁਣੇਗਾਰ ਹਰ ਜੀਉ ਲੇਖੇ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁਠੈ ਹਰ ਪ੍ਰਭ ਮੇਲਿਆ ਸਭ ਕਿਲਵੇ ਘੱਟ ਬੇਕਾਰ ਜਿਨ੍ਹਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿੰਨ ਜੈਕਾਰ ਵਿਛੁੜ ਵਿਛੁੜ ਜੋ ਮਿਲੇ ਸਤਿਗੁਰ ਕੇ ਭੈ ਪਾਏ ਜਨਮ ਮਰਨ ਨਿਸ਼ਚਲ ਭਏ ਗੁਰਮੁਖ ਨਾਮ ਧਿਆਏ ਗੁਰਸਾਧੂ ਸੰਗਤ ਮਿਲੈ ਹੀਰੇ ਰਤਨ ਲਭੰਨ ਨਾਨਕ ਲਾਲ ਅਮੋਲਕਾ ਗੁਰਮੁਖ

ਵਿਸ਼ਵਾਸ ਇਹ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਘਰ ਵਾਸ ਮਨ ਮੁਖੀਆ ਦੋਹਾਗਣੀ ਆਵਣ ਜਾਣ ਮੁਈਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖੇ ਆਸ ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪ੍ਰਗਾਸ ਸਤਿਗੁਰ ਸੇਵ ਨੇ ਆਪਣਾ ਹੋ ਸਤਬਲੇ ਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨੇ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸਿਜੈ ਬਿਨ ਸ਼ਬਦੈ ਮੁਕਤ ਨਾ ਹੋਈ ਭੇਖ ਕਰੈ ਬਹੁ ਕਰਮ ਬਿਗੁਤੇ ਭਾਏ ਦੂਜੇ ਪਰਵੇ ਪਰਜ ਬੇਗੋਈ ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੌ ਲੋਚੈ ਕੋਈ ਹਰ ਕਾ ਨਾਉ ਅਤ ਬੜੀ ਉੱਚਾ ਉੱਚੀ ਹੂ ਉੱਚਾ ਹੋਈ ਅੱਪੜ ਕੋਈ ਨਾ ਸਕੀ ਜੇ ਸੌ ਲੋਚੈ ਕੋਈ ਮੁਖ ਸੰਜਮ ਹੱਛਾ ਨਾ ਹੋਵੇ ਕਰ ਭੇਖ ਪਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਏ ਨਾਨਕ ਸ਼ਬਦ ਮਰੈ ਮਨ ਮਾਨੀਐ ਸਾਚੇ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚ ਮੋਏ ਹਉ ਮੈਂ ਕਰਤ ਵਿਹਾਏ

ਪਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ। ਨਾਨਕ ਸਤਿਗੁਰ ਬੋਹਿ ਥੈ ਵਡ ਭਾਗੀ ਚੜੈ ਤੇ ਭਉ ਜਲ ਪਾਰ ਲੰਘਾਏ। ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ, ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੈ ਉਰ ਤਾਰ। ਤਿਸਨਾ ਬੁੱਝੈ ਤਿਪਤ ਹੋਏ ਹਰ ਕਹਿ ਨਾ ਪਿਆਰ, ਨਾਨਕ ਗੁਰਮੁਖ ਪਾਈਐ ਹਰਿ ਆਪਣੀ ਕਿਰਪਾ ਧਾਰ। ਬਿਨ ਸ਼ਬਦ ਜਗਤ ਬਰਲਿਆ ਕਹਿਣਾ ਕਛੂ ਨਾ ਜਾਏ, ਹਰ ਰੱਖੇ ਸੇ ਉਬਰੇ ਸ਼ਬਦ ਰਹੇ ਲਿਵਲਾਏ, ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ। ਹੋਮ ਜਗ ਸਭ ਤੀਰਥਾ ਪੜ ਪੰਡਿਤ ਥੱਕੇ ਪੁਰਾਣ, ਬਿਖ ਮਾਇਆ ਮੋਹ ਨ ਮਿਟੇ ਵਿੱਚ ਹੋਮੈ ਆਵਣ ਜਾਣ, ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੋ ਜਾਣ। ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰਬਾਣ, ਮਾਇਆ ਮੋਹ ਬਹੁ ਚਿਤ ਵਧੇ ਬਹੁ ਆਸਾ ਲੋਭ ਬਿਕਾਰ, ਮਨਮੁਖ ਅਸਤਰ ਨਾ ਥੀਐ ਮਰ ਬਿਨ ਸਜਾਏ ਖਿਨਵਾਰ। ਵੱਡ ਭਾਗ ਹੋਵੇ ਸਤਿਗੁਰ ਮਿਲੇ ਹੋਮੈ ਤਜੈ ਵਿਕਾਰ, ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ। ਬਿਨ ਸਤਿਗੁਰ ਭਗਤ ਨਾ ਹੋਵੀ ਨਾਮ ਨਾ ਲੱਗੈ ਪਿਆਰ, ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੇਤ ਪਿਆਰ।

ਧੰਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰਪਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨਮੁਖ ਦੈ ਦਿਸ ਫਿਰ ਰਹੇ ਅਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜੰਮੈ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ।

ਗੁਰਮੁਖ ਕਮਲ ਵਿਗਸਿਆ ਸਵੇ ਆਤਮ ਬ੍ਰਹਮ ਪਛਾਣ। ਹਰ ਹਰ ਕਿਰਪਾ ਤਹਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾ ਸ੍ਰੀ ਤਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ। ਮਨ ਤਨ ਮਨ ਸੋ ਭੇਜੀ ਸੋ ਭਾਈ ਲਏ ਹੁਕਮ ਫਿਰਾਓ ਜੈ ਬੈਸਾ ਵਹਿ ਬੈਸੈ ਭਾਈ ਜੈ ਭੇਜਹਿ ਤੈ ਜਾਓ। ਏਵੜ ਧਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਓ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੈ ਸੰਗ੍ਰਹ ਬੈਨ ਪਹਿਨਣ ਗੁਣ ਚੰਗੀਆਂ ਆਈਆਂ ਭਾਈ ਆਪਣੀ ਪਤ ਕੇ ਸਾਧੇ ਆਪੇ ਖਾਏ ਤਿਸਕਾ ਕਿਆ ਸਾਲ

ਫਿਰਾਏ। ਸੰਗਤ ਢੋਈ ਨਾ ਮਿਲੈ ਭਾਈ, ਬੈਸਣ ਮਿਲੈ ਨਾ ਥਾਉ, ਨਾਨਕ ਹੁਕਮ ਤਿਨਾ ਮਨਾਏ ਸੀ ਭਾਈ, ਜਿਨ੍ਹਾਂ ਤੁਰੇ ਕਮਾਇਆ ਨਾਉ, ਤਿਨ ਬਿਟੋ ਹਉ ਵਾਰਿਆ ਭਾਈ, ਤਿਨ ਕਉ ਸਦਬ ਲਿਹਾਰੈ ਜਾਉ। ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਅੰਦਨ ਸੇਵਨ ਗੁਰੇ ਆਪਣਾ ਅੰਦਨ ਅੰਦਰ ਹਨ, ਨਾਨਕ ਸੇ ਮੋ ਸੋਹਣੇ ਸੱਚੇ ਦਰ ਦਿਸਨ, ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਏ, ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਹੇ ਸੱਚੀ ਰਾਸੀ, ਸੱਚ ਧਨ ਉੱਤਮ ਪਦਵੀ ਪਾਹੇ, ਸੱਚ ਸੁਣੇ ਸੱਚ ਮਨ ਲੈਣ, ਸੱਚੀ ਕਾਰ ਕਮਾਏ, ਸੱਚੀ ਦਰਗਹਿ ਬੈਸਣਾ, ਸੱਚੇ ਮਾਹੇ ਸਮਾਏ, ਨਾਨਕ ਬਿਣ ਸਤਿਗੁਰ ਸੱਚ ਨਾ ਪਾਈਐ, ਮਨ ਮੁਖ ਭੁੱਲੇ ਜਾਏ।

ਕਿਰਨਾਰ ਤਿਸ ਚੁੱਕੈ ਸਹਿਜੀ ਉਪਜਾਇ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸਾਂਤ ਹੋਏ ਨਾਮ ਰੱਖੋ ਉਰ ਧਾਰ ਬਾਬੀ ਹਾ ਤੂੰ ਸੱਚ ਚਾਓ ਸੱਚੇ ਸਾਓ ਲਿਵ ਲਾਏ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਹਲਾਏ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੈ ਸਹਿ ਸੁਭਾਏ

ਸਦਾ ਤਸਨਾ ਭੁੱਖ ਸਭ ਜਾਏ, ਕੂਕ ਪੁਕਾਰ ਨਾ ਹੋਵੇ, ਜੋਤੀ ਜੋਤ ਮਿਲਾਏ, ਨਾਨਕ ਸੁਖ ਸਭਨ ਸੁਹਾਗਣੀ, ਸੱਚੈ ਨਾਮ ਸਮਾਏ, ਤੁਰਹੋਂ ਖਸਮ ਭੇਜਿਆ, ਸੱਚੈ ਹੁਕਮ ਪਠਾਏ, ਇੰਦ ਵਰਸੈ ਦਇਆ ਕਰ, ਗੂੜੀ ਸ਼ੈ ਬਰਲਾਏ, ਬਾਬੀ ਹੈ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਹੇ ਪਾਏ, ਅੰਨ ਧਨ ਬਹੁਤਾ ਉਪਜੈ, ਧਰਤੀ ਸੋਭਾ ਪਾਏ, ਅੰਧਨ ਲੋਕ ਭਗਤ ਕਰੇ, ਗੁਰ ਕੈ ਸ਼ਬਦ ਸਮਾਏ, ਆਪੇ ਸੱਚਾ ਬਖਸ਼ ਲਏ, ਕਰ ਕਿਰਪਾ ਕਰੈ ਰਜਾਏ, ਹਰ ਗੁਣ ਗਾਵ ਕਾਮਣੀ, ਸੱਚੈ ਸ਼ਬਦ ਸਮਾਏ, ਭੈ ਕਾ ਸਹਿ ਸ਼ਿੰਗਾਰ ਕਰੇ ਹੋ, ਸੱਚ ਰਹੋ ਲਿਵ ਲਾਏ, ਨਾਨਕ ਨਾਮੇ, ਨਾਨਕ ਨਾਮੋ ਮਨ ਵਸੈ, ਹਰ ਦਰਗੈ ਲੈ ਛਡਾਏ, ਬਾਬੀ ਹਾ ਸਗਲੀ ਧਰਤੀ, ਜੇ ਫਰੈ ਉੜ ਚੜੈ ਆਕਾਸ, ਸਤਿਗੁਰ ਮਿਲਿਐ ਜਲ ਪਾਈਐ, ਚੁਕੈ ਭੂਖ ਪਿਆਸ, ਜਿਉ ਪਿੰਡ ਸਭ ਤਿਸਕਾ, ਸਭ ਕਿਛੁ ਤਿਸਕੈ ਪਾਸ, ਬਿਨ ਬੋਲਿਆ ਸਭ ਕਿਛੁ ਜਾਣਦਾ, ਕਿਸੇ ਆਗੈ ਕੀ ਚੈ ਅਰਦਾਸ, ਨਾਨਕ ਘਾਟ ਘਾਟ ਏਕੋ ਵਰਤਦਾ, ਸ਼ਬਦ ਕਰੇ ਪ੍ਰਗਾਸ, ਨਾਨਕ ਤੁਸੈ ਬਸੰਤ ਹੈ, ਜੇ ਸਤਿਗੁਰ ਸੇਵ ਸਮਾਏ, ਹਰ ਬੁੱਠਾ ਮਨ ਤਨ ਸਭ ਪਰਫੜੈ, ਸਭ ਜਗ ਹਰੀਆ ਵਲ ਹੋਏ, ਸਭ ਦੇ ਸਦਾ ਬਸੰਤ ਹੈ, ਜਿਤ ਤਨ ਮਨ ਹਰਿਆ ਹੋਏ, ਨਾਨਕ ਨਾਮ ਨਾ ਵਿਸਰੈ, ਜਿਨ ਸਿਰਿਆ ਸਭ ਕੋਏ, ਨਾਨਕ ਤਨਾ ਬਸੰਤ ਹੈ, ਜਿਨਾ ਗੁਰਮੁਖ ਵਸਿਆ ਮਨ ਸੋਏ, ਹਰ ਬੁੱਠੈ ਮਨ ਤਨ ਪਰਫੜੈ, ਸਭ ਜਗ ਹਰਿਆ ਹੋਏ, ਵੱਡੜੈ ਝਾਲ ਚੁਲੰਬਲੈ, ਨਾਵੜਾ ਲਈਏ ਕਿਸ ਨਾਉਂ ਲਈਏ, ਪਰਮੇਸ਼ਰ ਹੈ।

ਆਪ ਛੋੜੈ ਤਾਂ ਸੋ ਮਿਲੈ ਸੱਚਾ ਉਹ ਵਿਚਾਰ ਹੋਮੇ ਫਿੱਕਾ ਬੋਲਣਾ ਬੁੱਝ ਨਾ ਸਕਾਂ ਕਾਰ ਵਣ ਤ੍ਰਿਣ ਤ੍ਰਿਭਵਣ ਤੁਜੈ ਧਿਆਇਂਦੇ ਅੰਦਨ ਸਦਾ ਵਿਹਾਣ ਬਿਨ

ਸਾਚਾ ਭੇਟੈ ਹਰ ਮਨ ਵਸੈ ਭਾਵੈ ਮੋਖ ਦੁਆਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚਲ ਚਿਤ ਮਨਮੁਖ ਸੋ ਕਰ ਦੋਸਤੀ ਸੁਖ ਕੇ ਪੁੱਛੈ ਮਿਤ ਗੁਰਮੁਖ ਸੋ ਕਰ ਦੋਸਤੀ ਸਤਿਗੁਰ ਸੋ ਲਾਏ ਚਿਤ ਜੰਮਣ ਮਰਨ

ਸਤਿਗੁਰੂ ਪ੍ਰਸਾਦ ਵੱਡ ਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹੁ ਵਾਹੁ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿੱਤ ਮਿਲੀਐ ਤਿਖ ਉਤਰੈ ਤਨ ਮਨ ਸੀਤਲ ਹੋਏ ਵਾਹੁ ਵਾਹੁ ਸਤਿਗੁਰ ਸਤਿਪੁਰਖ ਹੈ ਜਿਸਨੂੰ ਸੰਮਤ ਸਭ ਕੋਏ ਵਾਹੁ ਵਾਹੁ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹੁ ਵਾਹੁ ਸਤਿਗੁਰ ਸੁਜਾਣ ਹੈ।

ਕਿਉਂ ਟੂੰਡੇਂਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਡਾ ਮਿਤ ਹੈ ਜੇ ਮਿਲੈ ਤਾਂ ਇਹੋ ਮਨ ਵਾਰਿਆ ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਕੌਣ ਮਿਲਾਵੇ ਅੱਜ ਮੈਂ ਪਿਰ ਮੇਲ ਮਿਲਾਵੇ ਹਉ ਜੀਓ ਕਰੀ ਤਸਵਿਟ

ਇਹ ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛਾ ਸੋ ਫਲ ਪਾਏ, ਜਿਨੀ ਸਤਿਗੁਰ ਮੰਨਿਆ ਹਉ ਤਨ ਕੇ ਲਾਗੋਂ ਪਾਏ। ਨਾਨਕ ਤਾ ਕਾ ਦਾਸ ਹੈ, ਜੇ ਅੰਦਰ ਰਹਿ ਲਿਵ ਲਾਏ, ਜਿਨਾ ਪ੍ਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਹੈ। ਨਾਨਕ ਮਿਲੇ ਸੁਭਾਏ, ਗੁਰਮੁਖੇ ਮਨ ਰਹਸੀ ਹੈ, ਜਿਨਾ ਪ੍ਰੀ ਪਿਆਰ ਕਿਉ ਜੀਵਨ ਪਿਰ ਬਾਹਰੇ, ਜਾਂ ਸਹੁ ਦੇਖਣੇ ਆਪਣਾ। ਨਾਨਕ ਥੀਵਨ ਭੀ ਹਰੇ, ਜਿਨਾ ਗੁਰਮੁਖੀ ਅੰਦਰ ਨੇ ਉਤਰੈ ਪ੍ਰੀਤਮ ਸੱਚੈ ਲਾਇਆ। ਰਾਤੀ ਅਤੇ ਡੇ ਹੁ ਨਾਨਕ ਪ੍ਰੇਮ ਸਮਾਇਆ, ਗੁਰਮੁਖ ਸੱਚੀ ਆਸ ਕੀ ਜਿੱਤ ਪ੍ਰੀਤਮ ਸੱਚਾ ਪਾਈਐ। ਅਣਦਿਨ ਰਹਿ ਅਨੰਦ ਨਾਨਕ ਸਹਿਜ ਸਮਾਈਐ, ਸੱਚਾ

ਕਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤਾਉ ਆਪੇ ਲਾਇਆ ਕਰਮ ਕਰ ਨਾਨਕ ਲੇਹੁ ਮਿਲਾਏ ਮੈਂ ਜਾਚਿਕ ਦੀਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨੈ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਿਤ

ਕਰੜੀ ਸੁਖ ਸਾਰ ਨਦਰ ਕਰੇ ਜਿਸੇ ਆਪਣੀ ਤਸਲਾਏ ਹੇਤ ਪਿਆਰ ਸਤਿਗੁਰ ਕੀ ਸੇਵਾ ਲੱਗਿਆਂ ਭਉ ਜਲ ਤਰੈ ਸੰਸਾਰ ਮਨ ਚੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੇ ਦੂਜੇ ਪਾਏ ਚਿੱਤ ਲਾਏ ਪੁੱਤ ਕੁਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗਹਿ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਨ ਨਾਵੇ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮੇ ਅਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤਨੇ ਮਸੁੱਚ ਸੰਜਮ ਮਨ ਚੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੁੱਝੈ ਸਤਿਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਨੀ ਉਪਰ ਤਿਨਾ ਹੁਕਮੇ ਲੈ ਮਿਲਾਏ ਮਨਮੁਖ ਹੁਕਮ ਨਾ ਬੁੱਝੇ ਬਪੜੀ ਨਿਤ ਹੋਮੈ ਕਰਮ ਕਮਾਏ ਵਰਤਨੇ ਮਸੁੱਚ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ ਅੰਤਰ ਹੁਕ ਸੁਧ ਮਾਇਆ ਮੋਹਿ ਬਿੰਦੇ ਜਿਉ ਹਸਤੀ ਸ਼ਾਰ ਉਡਾਏ ਜਿਨ ਉਪਾਏ ਤਿਸਹਿ ਨ ਚੇਤਹਿ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪ੍ਰਪੰਚ ਕੀਆ ਧੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਪਈ ਮਨ ਮਾਨੇ ਆਂਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੈ ਸਭ ਆਏ ਮੰਨੀਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਐ ਤਿਸਨਾ ਭੁੱਖ ਸਭ ਜਾਏ।

ਜੋ ਗੁਰਚਰਨੀ ਲੱਗੇ ਆਏ ਜਿਨ ਪ੍ਰਿਆ ਸੌ ਨੇ ਉਸੇ ਸੱਜਣ ਮੈਂ ਨਾਲ ਅੰਤਰ ਬਾਹਰ ਹੋਂ ਫਿਰਾਂ ਪੀ ਹਿਰਦੈ ਰੱਖਾਂ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿੱਤ ਤਿਹਾਇਆ ਸਤਿਗੁਰ ਸੌ ਚਿਤ ਲਾਏ ਤਿਨ ਕੀ ਦੁੱਖ ਭੁੱਖ ਹੋਂ ਮੈਂ ਵੱਡਾ ਰੋਗ ਗਇਆ ਨਿਰਦੋਖ ਭਏ ਲਿਵ ਲਾਏ ਗੁਣ ਗਾਵਹਿ ਗੁਣ ਉਚਰੈ ਗੁਣ ਮੈਂ ਸਵੈ

ਸੰਗ੍ਰਹਿ ਕੂੜ ਕਰੈ ਆਹਾਰ ਬਿਖ ਮਾਇਆ ਧਨ ਸੰਚ ਮਰੈ ਅੰਤ ਹੋਏ ਸਭ ਸ਼ਾਰ ਕਰਮ ਧਰਮ ਸੁਚ ਸੰਜਮ ਕਰੈ ਅੰਤਰ ਲੋਭ ਬਿਕਾਰ ਨਾਨਕ ਮਨ ਮੁਖ ਜੇ ਕਮਾਵੈ ਸੁਥਾਏ ਨਾ ਪਵੈ ਦਰਗਹਿ ਹੋਏ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾਦੈ ਬਾਹਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿਨ ਰਾਸ ਹੋਏ ਸਤਿਗੁਰ ਤੇ ਸੋਜੀ ਪਾਏ ਸਭ ਕਿਛ ਤਿਸ ਤੇ ਹੋਇਆ ਜਿਉਂ ਤਿਸੈ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ

ਛਡਾਏ। ਸਤਿਗੁਰ ਪੁਰਖ ਹਰ ਧਿਆਏ ਦਾ, ਸਤ ਸੰਗਤ ਸਤਿਗੁਰ ਪਾਏ, ਸਤ ਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ। ਇਹੋ ਭਉ ਜਲ ਜਗਤ ਸੰਸਾਰ ਹੈ, ਗੁਰਬੋਇਥ ਨਾਮ ਤਰਾਏ। ਗੁਰਸਿੱਖੀ ਪਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਏ। ਤੋਰਾ ਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ। ਜਮਕ

ਜਿਨ ਵਿੱਚੋਂ ਭਰਮ ਚੁਕਾਇਆ। ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦੇਖਾਇਆ। ਓਮੇ ਮਾਰੋ ਇਕ ਲਿਵ ਲਾਗੀ ਅੰਤਰ ਨਾਮ ਵਸਾਇਆ। ਗੁਰਮਤੀ ਜਮਜੋ ਹਿਨਾ ਸਕੈ ਸਚੈ ਨਾ ਸਮਾਇਆ। ਸਭ ਆਪੇ ਆਪ ਵਰਤੇ ਕਰਤਾ ਜੋ ਭਾਵੈ।

ਕਿਨ ਮਰ ਜਾਇਆ। ਮਨ ਅੰਤਰ ਹੋ ਮੈਂ ਰੋਗ ਭਰਮ ਭੁੱਲੇ ਹੋ ਮੈਂ ਸਾਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸੁਰਾਤ ਹਰ ਰਤੀ ਹਰ ਰੰਗ ਚੋਲੇ ਜ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦਿੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸਹੀ ਜੇ ਮੁਖ ਨਾ ਮੁੜਨ ਜਿਨੀ ਸਿੰਜਾਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ ਜਿਨਾ ਕਾਰਨ ਆਈ

ਤਹਿਨਾਲੇ ਗੁਰ ਕੈ ਸ਼ਬਦ ਅਰਾਧਿਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਓਰਾ ਜਾਮੂ ਇੱਕ ਤਲਖ ਤਉ ਜਿਤੀ

ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰ ਗਏ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ ਏਕਾ ਟੇਕ ਅਗੰਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰਹਾਰਈ ਕਰੇ ਸੋ ਚੰਗਾ ਮਾਨ ਦੋਈ ਗਣਤ ਲਾਏ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ ਜਨ ਦੇਹ ਮਤੀ ਉਪਦੇਸ਼ ਵਿੱਚੋ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਸ਼ਟ ਸਦੈ ਵਸ ਦੂਜੀ ਨਾ ਹੈ ਜਾਏ ਨਾਨਕ ਸੁਖ ਅਨੰਦ ਪਹਿ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਿਨ ਸਿਮਰਿਆ ਸੇਈ ਪਏ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਤ੍ਰਮਰਾਏ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ ਨਾਨਕ ਸੇਈ ਉਬਰੇ ਜਿਨਾ ਭਾਗ ਮਥਾਏ ਸੁਤੜੇ ਸੁਖੀ ਸਵਨ ਜੋ ਰੱਤੇ ਸਹਿ ਆਪਣੇ ਪ੍ਰੇਮ ਬਿਸ਼ੋਹਾ ਧਣੀ ਸੌ ਅੱਠੇ ਪਹਿਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤਿਸਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ ਪਤਿਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋੜ ਕੁਵਟੜੀ ਇੱਕ ਸੁਸੋ ਚਿਤ ਲਾਏ ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਤੇ ਹਟੜੇ ਬਾਜਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਵੱਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ।

ਪਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਚ ਬਰੰਗਨ ਸੰਗ ਅੱਲਾ ਪਹਿ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵਹਿ ਬੰਗਲੀ ਪੁਨ ਵਸਲੇਖੀ ਕੀ ਭਈ ਬਾਰੀ ਏ ਪਹਿਰੋ ਕੀ ਪਾਂਚੋ ਨਾਰੀ ਪੰਚਮ ਹਰਖ ਦਸਾਖ ਸੁਨਾਵਹਿ ਬੰਗਾਲਮ ਮਦ ਮਾਧਵ ਗਾਵਹਿ।

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਤ ਹੈ ਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੀ ਆਈਆਂ। ਸ਼ਬਦੋ ਤੰਗਾ ਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਸਾਰਣ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਭ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿੱਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿੱਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਭ ਦੁਖ ਜਾਇ। ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਥਾਈ ਹੋਈ ਸਹਾਈ।

ਸਦਤੇ ਬੰਦ ਬੰਦ ਕਟਵਾਏ ਖੋ ਭਰੀਆਂ ਲੁਹਾਈਆਂ ਚਰਖੜੀਆਂ ਤੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ।

ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਸ਼੍ਰੀ ਕੀਰਤ

ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੂਗਾ ਨਿਰਵਿਘਨਤਾ ਦੀ ਸਹਿਤ ਪੈਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾ।

ਆਪ ਜੀ ਦੀਆਂ ਸਿੱਖ ਸੰਗਤਾਂ ਨੇ ਸੇਵਾ ਨਿਭਾਈ, ਸਭ ਦੀ ਸੇਵਾ ਦਰ ਪ੍ਰਵਾਨ ਕਰਨੀ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ। ਪਿਛਲੇ ਦਿਨਾਂ ਤੋਂ ਸੇਵਾਦਾਰ ਬੀਬੀਆਂ ਨੇ ਰਲ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਸੇਵਾ ਨਿਭਾਈ, ਸਭ ਦੀ ਸੇਵਾ ਦਰ ਪ੍ਰਵਾਨ ਕਰਨੀ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਜਿੰਦਾ ਜਿੰਦਾ ਗੁਰਮੁਖ ਪਿਆਰਿਆਂ ਵੱਲੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ, ਗੁਰੂ ਕੇ ਲੰਗਰਾਂ ਦੀ ਮਾਇਆ ਵਾਸਤੇ, ਸੱਚੇ ਪਾਤਸ਼ਾਹ ਜੀ ਗੁਰੂ ਕੀਆਂ ਇਮਾਰਤਾਂ ਵਾਸਤੇ ਮਾਇਆ ਭੇਟ ਕੀਤੀ। ਸੱਚੇ ਪਾਤਸ਼ਾਹ ਜੀ

ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਆਪ ਜੀ ਦੀਆਂ ਪਿਆਰੀਆਂ ਸੰਗਤਾਂ ਸਿਰ 'ਤੇ ਸਦਾ ਰਹਿਮਤਾਂ ਬਖਸ਼ਾਂ ਭਰੇ ਹੱਥ ਰੱਖਣੇ, ਦੁਖੀਆਂ ਦੇ ਦੁੱਖ ਦੂਰ ਕਰਨੇ, ਸੁੱਖਾਂ ਦੀ ਪ੍ਰਕਾਸ਼ ਕਰਨੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਆਪ ਜੀ ਦੀਆਂ ਸਿੱਖ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ, ਸੇਵਾ ਪ੍ਰਵਾਨ ਕਰਨੀ, ਸੱਚੇ ਪਾਤਸ਼ਾਹ ਜੀਓ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਪੀਟਾਵਾਂ ਦਰ ਪ੍ਰਵਾਨ ਕਰਨੀਆਂ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਤੀਰਥ ਭਾਵ ਬਖਸ਼ ਕਰਕੇ ਬੰਦੀ ਸਿੰਘਾਂ ਦੀ ਰਹਾਈ ਆਪ ਜੀ ਨੇ ਬਖਸ਼ਣੀ, ਸਿਰਤੀ ਮੇਰਾ ਪਰੇ ਹੱਥ ਰੱਖਣੇ, ਖਾਲਸੇ ਦੀ ਹਰ ਦੀਵਾਨੇ ਮੈਦਾਨੇ ਫਤਿਹ ਬਖਸ਼ਣੀ, ਪਾਵਨ ਹਜੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ।

Tak, Zriya Galu. Tak, Zriya Galu. Tak.

ਸਰਬ ਨਿਧਾਨ ਪੂਰਨ ਗੁਰਦੇਵਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਆਪ ਬੜਭਾਗੀ ਹੋ ਪਰਸੋਂ ਦੇ ਰੋਜ਼ ਤੋਂ ਧੰਨ ਧੰਨ ਅੱਠਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਅੰਦਰ ਪਰਸੋਂ ਦੇ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸੀ, ਜਿਨ੍ਹਾਂ ਦੇ ਭੋਗ ਆਪ ਜੀ ਨੇ ਸਰਵਣ ਕੀਤੇ। ਖਾਲਸਾ ਦੀਵਾਨ ਸੁਸਾਇਟੀ ਅਤੇ ਖਾਲਸਾ ਦੀਵਾਨ ਸੁਸਾਇਟੀ ਦੇ ਸਮੂਹ ਸੇਵਾਦਾਰ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ, ਸਾਰੇ ਜਗਤ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ, ਆਓ ਪਾਵਨ ਬਾਣੀ ਦੇ ਕੀਰਤਨ ਆਰੰਭ ਕਰ ਰਹੇ ਨੇ। ਸਰਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 7 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਅੰਗਰੇਜ਼ ਸਿੰਘ ਜੀ ਕਥਾ ਦੀ ਹਾਜ਼ਰੀ ਭਰਨਗੇ ਅਤੇ ਇਸੇ ਤਰ੍ਹਾਂ 8 ਵਜੇ ਤੱਕ ਦੀਵਾਨ ਸੱਜਣਗੇ। 8 ਵਜੇ ਬੱਚਿਆਂ ਦੀ ਕਲਾਸ ਹੈ, ਉਹ ਵੀ ਬੱਚੇ ਹਾਜ਼ਰੀ ਭਰਨਗੇ। ਸੁਬਾਹ ਉਹ ਰਾਗੀ ਜਥੇ ਤੋਂ 7 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸਾਧ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਫਤਿਹ ਬੁਲਾਈ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ
0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਰਸ ਭਿੰਨੇ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਜੀ ਦੇ ਜਥੇ ਦਾ, ਬਹੁਤ ਬਹੁਤ ਧੰਨਵਾਦ। ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਸਰਕਾਰ ਜੋ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਜੋ ਕਿ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਆਪ ਜੀ ਨੂੰ ਵਿਚਾਰਾਂ ਸਰਵਣ ਕਰਾਉਣਗੇ। ਉਪਰੰਤ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਦਾ ਢਾਡੀ ਜਥਾ ਗੁਰਤਿਹਾਸ ਦੇ ਨਾਲ ਜੁੜਨਗੇ। 8 ਵਜੇ ਬੱਚਿਆਂ ਦੀ ਕਲਾਸ ਹੈ, ਉਹ ਵੀ ਬੱਚੇ ਹਾਜ਼ਰੀ ਭਰਨਗੇ। ਸੋ ਆਓ, ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਤੋਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਜੀਵਨ ਕਥਾ ਸਰਵਣ ਕਰਦੇ ਹਾਂ। ਖਾਲਸਾ ਦੀਵਾਨ ਸੈਟੀ ਅਤੇ ਖਾਲਸਾ ਦੀਵਾਨ ਸੈਟੀ ਦੇ ਸਾਰੇ ਸੇਵਾਦਾਰਾਂ ਵੱਲੋਂ 8ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਸਾਰੀਆਂ ਸੰਗਤਾਂ ਨੂੰ, ਸਾਰੇ ਜਗਤ ਨੂੰ ਲੱਖ ਲੱਖ ਵਧਾਈਆਂ ਜੀ, ਲੱਖ ਲੱਖ ਵਧਾਈਆਂ ਹੋਣ। ਸੋ ਆਓ, ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਤੋਂ ਗੁਰਮਤਿ ਵਿਚਾਰਾਂ, ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: चरण ते रखो प्रभु, नानक दे कर हथ वाहिगुरु जी का खालसा वाहिगुरु जी की फतेह। सन्मान योग जुगो जुग अटल चौर छतर तख्त दे मालक बाणी के बोहित, कलयुग के जहाज सतगुरु श्री गुरु ग्रंथ साहिब महाराज जिया ने कृपा कीती है। शाम दे पावन पवित्र दीवान दी हाजरी भर रहे हाँ। गुरु जी दी अमृतमई बाणी दा रस पिना कीर्तन श्रवण कीता है। कीर्तन दे राही एक अमृतमई बोल आपां सारिया ने सुनिया है, श्री हर कृष्ण त्याई है, जिस डिठे सब दुख जाए, तेग बहादुर सिमरिया घर नौ निध आवे ताए। गुरु हर कृष्ण साहब जी महाराज जी नो अष्टम बलबीरा भी आख्या जाता है, बाला प्रीतम भी कहा जाता है। अष्टम बलबीरा इस करके कि अठ वरे की उम्र विच उन्होंने ज्योति जोत समा दिता सी। अठ वरिया की उम्र विच जिस दिन उन्हां दी पंज साल की उम्र होई सी, उन्हां नूं गुरियाई की दात दिती गई। श्री कीरतपुर साहब का अस्थान है। बाला प्रीतम इस करके कि उन्हां दा जिहड़ा शरीरक पैंडा है वह बहुत थोड़ा है, बचपना तक ही है। जदों श्री गुरु ग्रंथ साहिब महाराज जी की पावन पवित्र बाणी शरीर की गल करती है ना, तो कहती दस बाल तन, दस वरिया तक तो बचपना ही होंगे ना, कोई सूझबूझ नहीं होंगी, कोई समझ नहीं होंगी। वीहां ते जाके सतगुरु जी कहते जवानी आती है, बीस रवण। ते गुरु हर कृष्ण साहब जी महाराज जी की संसारक यात्रा जो है, जिंदगी का शरीरक पैंडा जो है, वह तो दस वरे भी पूरा नहीं होया, अठ वरिया विच ही वह ज्योति जोत समा गए सन। चार वड्डे अस्थान हैं गुरु हर कृष्ण साहब जी महाराज जी के चरणों की शो पवित्र धरती। केवल तीन कु वरे उन्होंने गुरु रूप विच विचरना किया है, गुरु रूप विच, क्योंकि गुरु नानक देव जी महाराज जी के घर दस गुरु साहिबाना दे उस जीवन नू ही गुरु आखिया गया। जदों शरीर अंदर गुरु नानक महाराज जी वाली वो जोत टिक गई, जिस दी प्रथाए गुरु ग्रंथ साहिब महाराज जी दी बाणी दे अंदर बोल आउंदा है, आप नारायण कलाधार जग में परवरियो, निरंकार आकार जोत जग मंडल करियो। ये जोत है गुरु नानक देव जी महाराज जी धुर तो ही यह जोत लैके आए सन। गुरु अंगद देव जी महाराज जी नूं काल कमाई करके सेवा करके इस जोत की प्राप्ति होई सी। गुरु अमरदास जी महाराज, गुरु रामदास, बाकी गुरु साहिबाना ने वड्डी काल कीती है गुरु की हजूरी विच रह के, और उन्हां बोलां ते पहरा दिता है जिस की प्रथाए बाणी आखदी है, कोई पुत सिख सेवा करे। सेवा पुत्रां नूं भी करनी पैनी सी ते सिखां नूं भी करनी पैनी सी। गुरु दर ते रिश्तेदारी कबूल नहीं हुंदी, सेवा सिखी कबूल हुंदी है। यही कारण है कि एवें नहीं कि कोई पीढ़ी दर पीढ़ी अपने पिता पुरखी जायदाद का मालक बन के वारस बन के बैठ जाएगा। ਬਾਣੀ ਆਖਦੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਸਿੱਖੀ ਦੀ ਘਾਲ ਕਮਾਈ ਕਰਨੀ ਪੈਂਦੀ ਹੈ, ਭਾਵੇਂ ਕੋਈ ਪੁੱਤਰ ਹੋਵੇ ਅਤੇ ਭਾਵੇਂ ਕੋਈ ਸਿੱਖ ਹੋਵੇ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ 5 ਵਰ੍ਹਿਆਂ ਦੀ ਉਮਰ ਵਿੱਚ ਗੁਰੂ ਬਣ ਗਏ। ਪਹਿਲਾ ਅਸਥਾਨ ਜੋ ਹੈ ਉਹਦਾ ਨਾਮ ਹੈ ਗੁਰਦੁਆਰਾ ਸੀਸ ਮਹਿਲ, ਸ਼੍ਰੀ ਕੀਰਤਪੁਰ ਦਾ ਉਹ ਪਾਵਨ ਅਸਥਾਨ। ਜੇ ਆਪਾਂ ਇਤਿਹਾਸ ਪੜ੍ਹਿਆ ਹੈ ਤਾਂ ਆਪਾਂ ਨੂੰ ਜ਼ਰੂਰ ਪਤਾ ਹੋਏਗਾ, ਸ਼੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਨਗਰੀ ਦੀ ਨੀਂਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਰੱਖਣੀ ਕੀਤੀ ਸੀ। 22 ਧਾਰ ਦੇ ਪਹਾੜੀ ਰਾਜਿਆਂ ਦੇ ਵਿੱਚੋਂ ਇੱਕ ਰਾਜਾ ਹੋਇਆ, ਉਹਦਾ ਨਾਮ ਸੀ ਰਾਜਾ ਤਾਰਾ ਚੰਦ। ਉਹਦੀ ਇਹ ਰਿਆਸਤ ਹੈ। ਰਾਜਾ ਤਾਰਾ ਚੰਦ ਦੀ ਰਿਆਸਤ ਵਿੱਚੋਂ ਇਹ ਜ਼ਮੀਨ ਮੁੱਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਹ ਜਦੋਂ ਵੱਡੇ ਸਾਹਿਬਜ਼ਾਦੇ ਦੀ ਗੱਲ ਕਰਦੇ ਹਨ, ਬਾਬਾ ਗੁਰਦਿੱਤਾ ਜੀ ਉਹਨਾਂ ਦੀ ਦੇਖ ਰੇਖ ਹੇਠ ਕੀਰਤਪੁਰ ਸਾਹਿਬ ਵਸਾਇਆ ਗਿਆ। ਬਾਬਾ ਗੁਰਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਪੁੱਤਰ ਸਨ, 5 ਸਾਹਿਬਜ਼ਾਦੇ ਸਨ, ਜਿਨ੍ਹਾਂ ਵਿੱਚ ਸਾਰਿਆਂ ਤੋਂ ਪਹਿਲਾ ਨਾਮ ਸਾਰਿਆਂ ਤੋਂ ਵੱਡੇ ਸਨ ਬਾਬਾ ਗੁਰਦਿੱਤਾ। ਜਗਤ ਦਾ ਟਿੱਕਾ, ਜੋ ਵਰ ਮੰਗਿਆ ਸੋਈ ਦਿੱਤਾ, ਅੱਜ ਵੀ ਉਹ ਅਸਥਾਨ ਹੈ। ਬਾਬਾ ਗੁਰਦਿੱਤਾ ਜੀ ਦੇ ਨਾਮ 'ਤੇ ਗੁਰਦੁਆਰੇ ਦਾ ਨਾਮ ਹੈ ਬਾਬਾ ਗੁਰਦਿੱਤਾ ਜੀ ਗੁਰਦੁਆਰਾ, ਬਾਬਾ ਗੁਰਦਿੱਤਾ ਜੀ। ਉਹਦੇ ਮੁੱਖ ਦਰਵਾਜ਼ੇ 'ਤੇ ਇੱਕ ਵੱਡਾ ਬੋਰਡ ਲੱਗਿਆ ਹੋਇਆ ਹੈ ਅਤੇ ਉੱਥੇ ਇਹ ਬੋਲ ਲਿਖੇ ਨੇ, ਬਾਬਾ ਗੁਰਦਿੱਤਾ ਜਗਤ ਦਾ ਟਿੱਕਾ, ਜੋ ਵਰ ਮੰਗਿਆ ਸੋਈ ਦਿੱਤਾ। ਕਿਉਂਕਿ ਬਾਬਾ ਗੁਰਦਿੱਤਾ ਜੀ ਦਾ ਇਤਿਹਾਸ ਵਾਚਣਾ ਬੜਾ ਹੀ ਜ਼ਰੂਰੀ ਹੈ। ਜਿੰਨੀ ਦੇਰ ਆਪਾਂ ਬਾਬਾ ਗੁਰਦਿੱਤਾ ਜੀ ਬਾਰੇ ਜਾਣਕਾਰੀ ਨਹੀਂ ਹਾਸਲ ਕਰ ਲੈਂਦੇ, ਓਨੀ ਦੇਰ ਸ਼੍ਰੀ ਕੀਰਤਪੁਰ ਸਾਹਿਬ ਨੂੰ ਨਹੀਂ ਸਮਝਿਆ ਜਾ ਸਕਦਾ ਅਤੇ ਜਿੰਨੀ ਦੇਰ ਕੀਰਤਪੁਰ ਸਾਹਿਬ ਨਹੀਂ ਸਮਝਦੇ ਓਨੀ ਦੇਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਸਾਨੂੰ ਸਮਝ ਨਹੀਂ ਆ ਸਕਦੀ। ਇਤਿਹਾਸਕਾਰਾਂ ਨੇ ਇੱਥੋਂ ਤੱਕ ਵੀ ਲਿਖਿਆ ਕਿ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਮੁੱਖ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਿਹਰੇ ਨਾਲ ਮੇਲ ਖਾਂਦਾ ਸੀ, ਉਵੇਂ ਲੱਗਦਾ ਸੀ। ਇੱਥੋਂ ਤੱਕ ਵੀ ਲਿਖਿਆ, ਇਸ ਅਸਥਾਨ 'ਤੇ ਕਦੇ ਗੁਰੂ ਨਾਨਕ ਮਹਾਰਾਜ ਜੀ ਨੇ ਚਰਨ ਪਾਏ ਸਨ। ਇੱਥੇ 2 ਗੁਰੂ ਸਾਹਿਬਾਨਾਂ ਦਾ ਸਰੀਰ ਕਰਕੇ ਜਨਮ ਹੋਇਆ, ਇੱਕ ਗੁਰੂ ਹਰਰਾਏ ਮਹਾਰਾਜ 7ਵੇਂ ਪਾਤਸ਼ਾਹ ਦਾ, ਫਿਰ ਉਹਨਾਂ ਦੇ ਘਰ ਅੱਗੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਆਰੰਭਤਾ ਹੋਈ ਹੈ, ਇੱਥੇ ਇੱਕ ਪੀਰ ਰਹਿੰਦਾ ਸੀ, ਮੁਸਲਮਾਨ ਪੀਰ, ਉਹਦਾ ਨਾਮ ਸੀ ਬੁੱਢਣ ਸ਼ਾਹ। ਬੁੱਢਣ ਸ਼ਾਹ ਇੱਕ ਉੱਚੀ ਪਹਾੜੀ 'ਤੇ ਹੈ, ਉਹ ਪਹਾੜੀ ਅੱਜ ਵੀ ਮੌਜੂਦ ਹੈ। ਇਤਿਹਾਸ ਕਹਿੰਦਾ ਹੈ ਉੱਤਰਾਖੰਡ ਦੇ ਇਲਾਕੇ ਤੋਂ ਜਦ ਗੁਰੂ ਨਾਨਕ ਮਹਾਰਾਜ ਜੀ ਯਾਤਰਾ ਕਰਦੇ ਕਰਦੇ ਆ ਰਹੇ ਸਨ, ਇਹ ਪਹਾੜੀ ਏਰੀਆ ਹੈ ਜਿਸ ਨੂੰ ਆਪਾਂ ਅੱਜ ਨਾਨਕ ਮਤਾ ਆਖਦੇ ਹਾਂ, ਨਾਨਕਪੁਰੀ ਟਾਂਡਾ ਆਖਦੇ ਹਾਂ। ਇੱਧਰ ਪਹਾੜਾਂ ਦੇ ਨਾਲ ਨਾਲ ਗੁਰੂ ਨਾਨਕ ਮਹਾਰਾਜ ਜੀ ਆ ਰਹੇ ਸਨ ਅਤੇ ਪੀਰ ਬੁੱਢਣ ਸ਼ਾਹ ਕੋਲ ਆਏ। ਪੀਰ ਬੁੱਢਣ ਸ਼ਾਹ ਦੇ ਬਾਰੇ ਲਿਖੀ ਹੈ, ਇਹਦੇ ਕੋਲ ਸ਼ੇਰ ਵੀ ਸਨ ਅਤੇ ਬੱਕਰੀਆਂ ਵੀ ਸਨ। ਇਹਦੀਆਂ ਬੱਕਰੀਆਂ ਸ਼ੇਰ ਚਾਰ ਕੇ ਲਿਆਉਂਦਾ ਸੀ, ਇਹ ਉਹ ਪੀਰ ਬੁੱਢਣ ਸ਼ਾਹ ਹੈ। ਕਹਿੰਦੇ ਨੇ ਇਸ ਪੀਰ ਬੁੱਢਣ ਸ਼ਾਹ ਦੇ ਕੋਲ ਹੋਰ ਤਾਂ ਕੁਝ ਨਹੀਂ ਸੀ, ਇਹਨੇ ਪ੍ਰੇਮ ਦੇ ਵਿੱਚ ਆ ਕੇ ਇੱਕ ਦੁੱਧ ਦਾ ਕਟੋਰਾ ਗੁਰੂ ਨਾਨਕ ਮਹਾਰਾਜ ਜੀ ਨੂੰ ਭੇਟਾ ਕੀਤਾ ਸੀ। ਕਹਿੰਦਾ ਪਾਤਸ਼ਾਹ ਇਹ ਦੁੱਧ ਦਾ ਕਟੋਰਾ ਹੀ ਹੈ ਮੇਰੇ ਕੋਲ, ਇਹ ਛਕ ਲਓ। ਸਿੱਖ ਰਵਾਇਤਾਂ ਆਖਦੀਆਂ ਨੇ, ਸਿੱਖ ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ, ਬੁੱਢਣ ਸ਼ਾਹ ਤੇਰੀ ਸੇਵਾ ਕਬੂਲ ਹੋ ਗਈ ਹੈ, ਪਰ ਕਦੇ ਸਮਾਂ ਆਏਗਾ ਅਸੀਂ ਤੇਰੀ ਇਹ ਦੁੱਧ ਦੀ ਸੇਵਾ ਜ਼ਰੂਰ ਆਪ ਆ ਕੇ ਆਵਾਜ਼ ਮਾਰ ਕੇ ਲੈ ਲਵਾਂਗੇ। ਬਾਬਾ ਗੁਰਦਿੱਤਾ ਜੀ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹ ਵਚਨ ਪੂਰਾ ਕਰਨ ਵਾਸਤੇ ਭੇਜਿਆ, ਕਿਉਂਕਿ ਉਹਨਾਂ ਦਾ ਮੁੱਖ ਚਿਹਰਾ ਮੂਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਮੇਲ ਖਾਂਦਾ ਸੀ। ਬਾਬਾ ਗੁਰਦਿੱਤਾ ਜੀ ਨੇ ਪੀਰ ਬੁੱਢਨ ਸ਼ਾਹ ਕੋਲੇ ਜਾ ਕੇ ਫਿਰ ਦੁੱਧ ਦੀ ਮੰਗ ਕੀਤੀ ਤੇ ਉਹਨੇ ਫਿਰ ਦੁੱਧ ਦਾ ਕਟੋਰਾ ਦਿੱਤਾ ਤੇ ਬਾਬਾ ਗੁਰਦਿੱਤਾ ਜੀ ਨੇ ਛਕ ਲਿਆ। ਪੀਰ ਜੀ ਨੂੰ ਇੰਜ ਲੱਗਿਆ ਕਿ ਜਿਵੇਂ ਗੁਰੂ ਨਾਨਕ ਰੂਪ ਆਪ ਹੀ ਮੇਰੀ ਭੇਟਾ ਕਬੂਲ ਕਰ ਰਹੇ ਨੇ ਤੇ ਕੀਤੇ ਹੋਏ ਵਚਨ ਪੂਰੇ ਕਰ ਰਹੇ ਨੇ। ਇੱਕ ਤਾਂ ਇਹ ਹੈ ਬਾਬਾ ਗੁਰਦਿੱਤਾ ਜੀ ਦਾ ਇਤਿਹਾਸ। ਇੱਥੇ ਮਹਿਲਾਂ ਦੀ ਉਸਾਰੀ ਕੀਤੀ ਗਈ ਬਾਬਾ ਗੁਰਦਿੱਤਾ ਜੀ ਦੀ ਦੇਖ ਰੇਖ ਹੇਠ। ਜਿੱਥੇ ਗੁਰਦੁਆਰਾ ਸੀਸ ਮਹਿਲ ਹੈ ਇੱਥੇ ਮਹਿਲ ਬਣਾਏ ਗਏ ਗੁਰੂ ਦੇ ਰਹਿਣ ਵਾਸਤੇ। ਜੇ ਆਪਾਂ ਇਤਿਹਾਸ ਪੜ੍ਹਿਆ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਵੀ ਗੁਰੂ ਕੇ ਮਹਿਲਾਂ ਦੇ ਨਾਮ ਦਾ ਇੱਕ ਅਸਥਾਨ ਬਣਾਇਆ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਅਨੰਦਪੁਰ ਵਸਾਇਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਵੀ ਇਸ ਅਸਥਾਨ 'ਤੇ ਮਹਿਲਾਂ ਦੀ ਉਸਾਰੀ ਕੀਤੀ ਰਹਿਸ਼ ਵਾਸਤੇ। ਸੰਗਤਾਂ ਵੀ ਆਉਣੀਆਂ ਨੇ, ਸਿੱਖ ਵੀ ਆਉਣੇ ਨੇ। ਬਾਬਾ ਗੁਰਦਿੱਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਦੇਖ ਰੇਖ ਹੇਠ ਇਹ ਅਸਥਾਨ ਵਸਾਇਆ। ਬਾਬਾ ਗੁਰਦਿੱਤਾ ਜੀ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ। ਇੱਕ ਸਨ ਬਾਬਾ ਧੀਰਮੱਲ ਤੇ ਦੂਸਰੇ ਸਨ ਗੁਰੂ ਹਰਿ ਰਾਏ ਸਾਹਿਬ ਜੀ ਸੱਤਵੇਂ ਪਾਤਸ਼ਾਹ। ਇਹ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਨੇ, ਬਾਬਾ ਧੀਰਮੱਲ ਔਰ ਗੁਰੂ ਹਰਿ ਰਾਏ ਮਹਾਰਾਜ। ਗੁਰੂ ਹਰਿ ਰਾਏ ਮਹਾਰਾਜ ਜੀ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਿਆਈ ਦਿੱਤੀ, ਭਾਵ ਕਿ ਦਾਦੇ ਨੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ। ਰਿਸ਼ਤੇਦਾਰੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਲੱਗਦੇ ਸਨ ਗੁਰੂ ਹਰਿ ਰਾਏ ਮਹਾਰਾਜ ਜੀ। ਪਹਿਲਾਂ ਬਾਬਾ ਗੁਰਦਿੱਤਾ ਜੀ ਦੀ ਦੇਖ ਰੇਖ ਹੇਠ ਸੀ, ਹੁਣ ਗੁਰੂ ਹਰਿ ਰਾਏ ਮਹਾਰਾਜ ਜੀ ਦੀ ਦੇਖ ਰੇਖ ਹੇਠ। ਬਹੁਤ ਸਾਰੇ ਇੱਥੇ ਅਸਥਾਨ ਅੱਜ ਵੀ ਮੌਜੂਦ ਨੇ। ਗੁਰੂ ਹਰਿ ਰਾਏ ਮਹਾਰਾਜ ਜੀ ਦੀ ਜ਼ਿੰਦਗੀ ਜੀਵਨ ਕਾਲ ਸੰਸਾਰਕ ਪੱਖ ਤੋਂ ਬਹੁਤਾ ਲੰਬੇਰਾ ਨਹੀਂ ਹੈ, ਥੋੜ੍ਹਾ ਹੀ ਹੈ। ਭਾਵੇਂ ਉਹਨਾਂ ਨੇ ਕੋਈ ਜੰਗ ਨਹੀਂ ਕੀਤਾ, ਲੜਾਈ ਨਹੀਂ ਕੀਤੀ, ਇਤਿਹਾਸ ਕਹਿੰਦਾ 2200 ਘੋੜ ਅਸਵਾਰ ਗੁਰੂ ਹਰਿ ਰਾਏ ਮਹਾਰਾਜ ਜੀ ਦੇ ਨਾਲ ਹਰ ਵੇਲੇ ਚੱਲਦੇ ਹੀ ਰਹਿੰਦੇ ਸਨ। ਗੁਰੂ ਹਰਿ ਰਾਏ ਮਹਾਰਾਜ ਜੀ ਨੇ ਖਾਸ ਕਰਕੇ ਮਾਲਵੇ ਦੇ ਇਲਾਕੇ ਵਿੱਚ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਕੀਤਾ। ਮਾਲਵੇ ਦੇ ਇਲਾਕੇ ਵਿੱਚ ਬੜੀ ਪੁਰਾਤਨ ਸਿੱਖੀ ਵਸੀ ਹੋਈ ਸੀ ਮਾਲਵੇ ਦੇ ਵਿੱਚ। ਗੁਰੂ ਰਾਮਦਾਸ ਜੀ ਦੇ ਵਰਦਾਨ ਦੇ ਨਾਲ ਸਿੱਖੀ ਵਸੀ ਹੈ ਮਾਲਵੇ ਦੇ ਇਲਾਕੇ ਵਿੱਚ। ਉਂਝ ਤਾਂ ਗੁਰੂ ਨਾਨਕ ਮਹਾਰਾਜ ਜੀ ਵੀ ਆਉਂਦੇ ਰਹੇ, ਗੁਰੂ ਅੰਗਦ ਦੇਵ ਜੀ ਦਾ ਤੇ ਪ੍ਰਕਾਸ਼ ਹੀ ਮਾਲਵੇ ਵਿੱਚ ਹੋਇਆ। ਲੇਕਿਨ ਸਿੱਖੀ ਦਾ ਪ੍ਰਚਾਰ ਉਦੋਂ ਹੋਇਆ ਜਦੋਂ ਭਾਈ ਆਦਮ ਦੇ ਘਰ ਭਾਈ ਭਗਤੂ ਦਾ ਜਨਮ ਹੋਇਆ ਸੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ। ਫਿਰ ਸਿੱਖੀ ਦਾ ਪ੍ਰਚਾਰ ਬੜਾ ਹੋਇਆ। ਅੱਜ ਬਹੁਤ ਬਹੁਤ ਵੱਡੇ ਵੱਡੇ ਨਗਰ ਮਾਲਵੇ ਦੇ ਇਲਾਕੇ ਵਿੱਚ ਭਾਈਆਂ ਦੇ ਨਾਮ 'ਤੇ ਵਸੇ ਹੋਏ ਨੇ। ਭਾਈ ਭਗਤਾ, ਕੋਟ ਭਾਈ, ਇਸ ਤਰ੍ਹਾਂ ਬਹੁਤ ਸਾਰੇ ਵੱਡੇ ਪਿੰਡ ਨੇ ਮਾਲਵੇ ਵਿੱਚ ਜਿਨ੍ਹਾਂ ਦੇ ਪਿੱਛੇ ਭਾਈ ਲੱਗਦਾ ਹੈ। ਇਹ ਇੱਕ ਬੜੇ ਵੱਡੇ ਰੁਤਬੇ ਦਾ ਨਾਮ ਸੀ, ਗੁਰੂ ਘਰ ਵੱਲੋਂ ਬਖਸ਼ਿਆ ਹੋਇਆ ਸੀ ਸਿੱਖਾਂ ਨੂੰ ਭਾਈ ਰੂਪਾ ਇਹ ਤਦ। ਗੁਰੂ ਹਰਿ ਰਾਏ ਮਹਾਰਾਜ ਜੀ ਨੇ ਬਹੁਤਾ ਪ੍ਰਚਾਰ ਮਾਲਵੇ ਵਿੱਚ ਹੀ ਕੀਤਾ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿ ਰਾਏ ਮਹਾਰਾਜ ਜੀ ਨੂੰ ਦਿੱਲੀ ਤੋਂ ਪੱਤ੍ਰਿਕਾ ਆਈ ਕਿ ਔਰੰਗਜ਼ੇਬ ਬਾਦਸ਼ਾਹ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ, ਬੁਲਾਵਾ ਆਇਆ ਸੀ। ਗੁਰੂ ਹਰਿਰਾਏ ਮਹਾਰਾਜ ਜੀ ਨੇ ਇੱਕ ਹੀ ਗੱਲ ਆਖੀ ਸੀ, ਨਹਿ ਮਲੇਸ਼ਕੋ ਦਰਸ਼ਨ ਦੇ ਹੈ, ਕਿ ਅਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਾਂਗੇ, ਲੇਕਿਨ ਫਿਰ ਵੀ ਅਗਰ ਉਹ ਜਿੱਦ ਕਰਦਾ ਹੈ ਤਾਂ ਅਸੀਂ ਆਪਣੇ ਪੁੱਤਰ ਨੂੰ ਭੇਜਦੇ ਹਾਂ। ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਦਾ ਨਾਮ ਸੀ ਬਾਬਾ ਰਾਮ ਰਾਏ। ਦੋ ਪੁੱਤਰ ਹੋਏ, ਵੱਡੇ ਦਾ ਨਾਮ ਬਾਬਾ ਰਾਮ ਰਾਏ, ਛੋਟੇ ਦਾ ਨਾਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਆਪਣੀ ਕਲਾ ਦੇ ਕੇ, ਆਪਣੀ ਤਾਕਤ ਦੇ ਕੇ, ਆਪਣੀ ਸ਼ਕਤੀ ਦੇ ਕਰਕੇ ਗੁਰੂ ਹਰਿਰਾਏ ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਨੂੰ ਦਿੱਲੀ ਵੱਲ ਤੋਰਿਆ। ਜੇ ਆਪ ਜੀ ਨੇ ਦਿੱਲੀ ਦੇ ਇਤਿਹਾਸਕ ਗੁਰੂਦੁਆਰਿਆਂ ਦੇ ਦਰਸ਼ਨ ਕੀਤੇ ਹੋਣਗੇ ਤਾਂ ਇੱਕ ਅਸਥਾਨ ਹੈ, ਉਹਦਾ ਨਾਮ ਹੈ ਮਜਨੂੰ ਕਾ ਟੀਲਾ। ਜਮੁਨਾ ਨਦੀ ਦੇ ਕਿਨਾਰੇ 'ਤੇ ਹੈ, ਇਹਦਾ ਨਿਵਾਸ ਉੱਥੇ ਰੱਖਿਆ ਗਿਆ ਬਾਬਾ ਰਾਮ ਰਾਏ ਦਾ। ਕਿਉਂਕਿ ਇਕੱਲੇ ਨਹੀਂ ਸਨ, ਬਹੁਤ ਸਾਰੇ ਸਿੱਖ ਇਹਨਾਂ ਦੇ ਨਾਲ ਕੀਰਤਪੁਰ ਤੋਂ ਘੱਲੇ ਗਏ ਸਨ। ਖੁੱਲ੍ਹੀ ਥਾਂ ਚਾਹੀਦੀ ਸੀ, ਘੋੜੇ ਵੀ ਹੋਣਗੇ, ਤੰਬੂ ਲੱਗ ਗਏ ਜਮੁਨਾ ਦੇ ਕੰਢੇ 'ਤੇ, ਕਿਉਂਕਿ ਪਾਣੀ ਦੀ ਜ਼ਰੂਰਤ ਹੁੰਦੀ ਹੈ ਨਾ। ਵੱਡੇ ਨਗਰ ਇਸੇ ਕਰਕੇ ਦਰਿਆਵਾਂ ਦੇ ਕੰਢਿਆਂ 'ਤੇ ਵਸੇ ਸਨ। ਬਾਬਾ ਰਾਮ ਰਾਏ ਜੀ ਦਾ ਉਤਾਰਾ ਦਿੱਲੀ ਵਿਖੇ ਕੀਤਾ, ਔਰ ਖਾਸ ਕਰਕੇ ਜਮੁਨਾ ਨਦੀ ਦੇ ਕੰਢੇ 'ਤੇ ਕੀਤਾ ਗਿਆ, ਕਿਉਂਕਿ ਘੋੜਿਆਂ ਲਈ ਵੀ ਪਾਣੀ ਚਾਹੀਦਾ, ਸਿੱਖਾਂ ਲਈ ਵੀ ਚਾਹੀਦਾ। ਪਾਣੀ ਦੀ ਬਹੁਤ ਵੱਡੀ ਥੋੜ ਸੀ ਨਾ, ਕੇਵਲ ਨਦੀਆਂ ਨਾਲਿਆਂ ਦੇ ਨਾਲ ਹੀ ਦਰਿਆਵਾਂ ਦੇ ਆਸਰੇ ਜੀਵਨ ਚੱਲ ਰਿਹਾ ਸੀ। ਇਤਿਹਾਸ ਕਹਿੰਦਾ ਹੈ ਗੁਰੂ ਦੀ ਪਰੰਪਰਾ ਦੇ ਵਿਰੁੱਧ ਵਿੱਚ ਜਾ ਕੇ ਬਾਬਾ ਰਾਮ ਰਾਏ ਨੇ ਉੱਥੇ ਜਾ ਕੇ ਬਹੁਤ ਕੁਝ ਕਰਨਾ ਕੀਤਾ, ਕਰਾਮਾਤਾਂ ਵੀ ਦਿਖਾਈਆਂ, ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਦੀ ਤੁੱਕ ਵੀ ਪਲਟੀ। ਦਿੱਲੀ ਦੇ ਸਿੱਖਾਂ ਕੋਲੋਂ ਇਹ ਗੱਲ ਸਹਾਰੀ ਨਾ ਗਈ। ਉਸ ਵੇਲੇ ਦਿੱਲੀ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖੀ ਵਸੀ ਹੋਈ ਸੀ, ਬਹੁਤ ਵੱਡੀ ਗਿਣਤੀ ਵਿੱਚ। ਕਿਉਂ ਕਿ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਸਿੱਖੀ ਦਾ ਪ੍ਰਚਾਰ ਕੀਤਾ ਦਿੱਲੀ ਸ਼ਹਿਰ ਵਿੱਚ, ਜਿੱਥੇ ਅੱਜ ਆਪਾਂ ਗੁਰਦੁਆਰਾ ਨਾਨਕ ਪਿਆਊ ਦੇਖਦੇ ਹਾਂ, ਉੱਥੋਂ ਦੀ ਗੱਲ ਹੈ। ਖੈਰ, ਬੜੀ ਲੰਬੇਰੀ ਕਥਾ ਹੈ। ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਦੀ ਤੁੱਕ ਬਦਲ ਕਰਕੇ ਮਿੱਟੀ ਬੇਈਮਾਨ ਜਦੋਂ ਗਿਆ ਤਾਂ ਦਿੱਲੀ ਦੀ ਸੰਗਤ ਨੇ ਇੱਕ ਪੱਤਰਿਕਾ ਲਿਖ ਕੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਇਹ ਗੱਲ ਆਖੀ ਅਤੇ ਗੁਰੂ ਹਰਿਰਾਏ ਮਹਾਰਾਜ ਜੀ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਕਿ ਕੋਈ ਵੀ ਸਿੱਖ ਬਾਬਾ ਰਾਮ ਰਾਏ ਨੂੰ ਮੂੰਹ ਨਾ ਲਾਏ, ਇਸ ਨੇ ਗੁਨਾਹ ਕੀਤਾ। ਗੁਰੂ ਨਾਨਕ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਤਬਦੀਲੀ ਕੀਤੀ ਹੈ, ਔਰ ਇਹਨੂੰ ਖਾਸ ਕਰਕੇ ਤਾਕੀਦ ਕੀਤੀ ਕਿ ਹੁਣ ਤੂੰ ਵਾਪਸ ਨਹੀਂ ਆਉਣਾ। ਗੁਰੂ ਹਰਿਰਾਏ ਮਹਾਰਾਜ ਜੀ ਨੇ ਗੁਰਿਆਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਤੀ। ਉਸ ਵੇਲੇ ਉਮਰ ਕੇਵਲ 5 ਵਰ੍ਹਿਆਂ ਦੀ ਹੈ, 5 ਸਾਲਾਂ ਦੀ। ਅੱਜ ਵੀ ਇਸ ਗੱਲ ਦੀ ਅਗਵਾਈ ਹੈ ਅਤੇ ਉਸ ਵੇਲੇ ਵੀ ਜਿੱਥੇ ਅਨੰਦਪੁਰ ਹੈ, ਅਨੰਦਪੁਰ ਸਾਹਿਬ ਅਤੇ ਸ਼੍ਰੀ ਕੀਰਤਪੁਰ ਸਾਹਿਬ, ਇਹਦੇ ਆਲੇ ਦੁਆਲੇ ਸਨਾਤਨੀ ਮਤ ਦੇ ਲੋਕ ਬਹੁਤੇ ਰਹਿੰਦੇ ਸਨ ਅਤੇ ਅੱਜ ਵੀ ਰਹਿੰਦੇ ਨੇ, ਜਿਨ੍ਹਾਂ ਨੂੰ ਪੰਡਿਤ ਕਹਿ ਸਕਦੇ ਹਾਂ, ਬ੍ਰਾਹਮਣ ਕਹਿ ਸਕਦੇ ਹਾਂ। ਪਹਾੜੀ ਰਾਜੇ ਸਾਰੇ ਕੌਣ ਸਨ? ਖੱਤਰੀ ਸਨ, ਪੰਡਿਤ ਸਨ, ਬ੍ਰਾਹਮਣ ਸਨ। ਇਹ ਤਦਕ ਉਹਨਾਂ ਦੀ ਵੰਸ਼ ਅੱਜ ਵੀ ਉੱਥੇ ਮੌਜੂਦ ਹੈ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬੈਠ ਗਏ, ਇਸ ਇਲਾਕੇ ਦੇ ਬ੍ਰਾਹਮਣਾਂ ਨੇ ਬੜਾ ਸ਼ੋਰ ਮਚਾਇਆ, ਬਹੁਤ ਰੌਲਾ ਪਾਉਣਾ ਕੀਤਾ ਸੀ। ਕਹਿਣ ਲੱਗੇ, ਉਮਰ ਹੈ 5 ਵਰ੍ਹਿਆਂ ਦੀ, ਉਮਰ ਹੈ 5 ਸਾਲਾਂ ਦੀ, ਇਹ ਗੁਰੂ ਕਿਵੇਂ ਹੋ ਸਕਦੇ ਨੇ? ਸ਼੍ਰੀ ਕੀਰਤਪੁਰ ਸਾਹਿਬ ਦੇ ਆਲੇ ਦੁਆਲੇ ਰਹਿਣ ਵਾਲੇ ਜਿਹੜੇ ਬ੍ਰਾਹਮਣ ਲੋਕ ਸਨ, ਕਿਉਂਕਿ ਬ੍ਰਾਹਮਣਾਂ ਦੇ ਵੀ ਇਲਾਕੇ ਵੰਡੇ ਹੋਏ, ਬ੍ਰਾਹਮਣਾਂ ਨੇ ਇਲਾਕੇ ਵੰਡੇ ਹੋਏ ਸਨ ਆਪੋ ਆਪਣੇ, ਆਪੋ ਆਪਣੇ ਜਜਮਾਨ ਉਹਨਾਂ ਦੇ ਇਲਾਕੇ ਵਿੱਚ ਜਿਹੜੇ ਹੁੰਦੇ ਸਨ ਉਹਨਾਂ ਤੋਂ ਉਹ ਪੂਜਾ ਪਾਠ ਲੈਂਦੇ ਸਨ ਸਮੱਗਰੀ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਵਡਿਆਈ ਇਸ ਇਲਾਕੇ ਦੇ ਬ੍ਰਾਹਮਣਾਂ ਕੋਲੋਂ ਸਹਾਰੀ ਨਹੀਂ ਗਈ। ਕਹਿੰਦੇ ਉਹਨਾਂ ਨੇ ਆਖਿਆ ਵੀ ਇੱਕ ਕੋੜੀ ਨੂੰ ਲੈ ਕੇ ਜਾਂਦੇ ਹਾਂ, ਜੇ ਵਾਕਿਆ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਤੇ ਕੋੜੀ ਦਾ ਕੋੜ ਦੂਰ ਕਰਨ, ਰੋਗ ਦੂਰ ਕਰਨ। ਇਤਿਹਾਸ ਕਹਿੰਦਾ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਪਾਲਕੀ ਜਾ ਰਹੀ ਸੀ ਅਤੇ ਰਾਹ ਵਿੱਚ ਉਸ ਕੋੜੀ ਨੂੰ ਲਿਟਾ ਦਿੱਤਾ ਗਿਆ। ਉਹ ਕੋੜ ਦਾ ਰੋਗੀ ਬੰਦਾ ਹਾਏ ਹਾਏ ਕਰ ਰਿਹਾ ਸੀ, ਪੁਕਾਰ ਰਿਹਾ ਸੀ। ਇਤਿਹਾਸ ਕਹਿੰਦਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਰੁਮਾਲ ਇਹਦੇ ਮੁੱਖ 'ਤੇ ਫੇਰਿਆ ਅਤੇ ਇਹਦਾ ਮੁੱਖ ਪਵਿੱਤਰ ਹੋ ਗਿਆ, ਨਿਰਮਲ ਹੋ ਗਿਆ, ਰੋਗ ਤੋਂ ਰਹਿਤ ਕਰ ਦਿੱਤਾ। ਇਹ ਪਹਿਲੀ ਬਖਸ਼ਿਸ਼ ਹੋਈ। ਇੱਥੋਂ ਦੇ ਰਹਿਣ ਵਾਲੇ ਆਲੇ ਦੁਆਲੇ ਦੇ ਬ੍ਰਾਹਮਣ ਨਿਰ ਉੱਤਰ ਹੋ ਗਏ, ਇਹਨਾਂ ਨੂੰ ਨਿਰਲੱਜਾ ਆਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਮਿਲਣ ਤੋਂ ਬਾਅਦ ਬਾਬਾ ਰਾਮ ਰਾਏ ਤਿਲ ਮਿਲਾ ਉੱਠਿਆ ਸੀ। ਇਹਨੇ ਔਰੰਗਜ਼ੇਬ ਬਾਦਸ਼ਾਹ ਨੂੰ ਆਖਿਆ, ਐ ਔਰੰਗਜ਼ੇਬ ਬਾਦਸ਼ਾਹ, ਤੇਰੀ ਜੀ ਹਜ਼ੂਰੀ ਕਰਨ ਕਰਕੇ ਵੇਖ ਮੇਰੇ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਬੇਦਖਲ ਕਰ ਦਿੱਤਾ ਹੈ, ਵਾਂਝੇ ਕਰ ਦਿੱਤਾ ਹੈ, ਗੁਰਿਆਈ ਤੋਂ ਵੀ ਵਾਂਝੇ ਕੀਤਾ ਹੈ, ਅਤੇ ਸਿੱਖਾਂ ਨੂੰ ਹੁਕਮ ਜਾਰੀ ਕਰਕੇ ਕਹਿ ਦਿੱਤਾ ਹੈ ਕਿ ਇਹਨੂੰ ਕੋਈ ਮੂੰਹ ਨਾ ਲਾਵੇ, ਔਰ ਕੀਰਤਪੁਰ ਸਾਹਿਬ ਜਾਣ ਤੋਂ ਮੈਨੂੰ ਰੋਕ ਲਾ ਦਿੱਤੀ ਗਈ ਹੈ। ਹੁਣ ਮੈਂ ਕੀ ਕਰਾਂ, ਮੈਂ ਕਿੱਥੇ ਜਾਵਾਂ? ਰਾਮ ਰਾਏ ਨੇ ਇਹ ਤਰਲਾ ਲੈ ਕੇ ਔਰੰਗਜ਼ੇਬ ਨੂੰ ਆਖਿਆ। ਉਸ ਵੇਲੇ ਹਿੰਦੁਸਤਾਨ ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਜਦੋਂ ਕਿਤੇ ਇੱਕ ਰਾਜੇ ਦੀ ਮੌਤ ਹੋ ਜਾਂਦੀ ਸੀ ਨਾ, ਰਿਆਸਤ ਨਿੱਕੀ ਰਿਆਸਤ ਦੇ ਰਾਜੇ ਦੀ, ਅਤੇ ਉਹਦੇ ਉੱਤਰਾ ਅਧਿਕਾਰੀ ਨੂੰ ਸਥਾਪਿਤ ਕਰਨ ਵਾਸਤੇ ਬਾਦਸ਼ਾਹ ਦੀ ਪਰਮਿਸ਼ਨ ਲੈਣੀ ਬਹੁਤ ਲਾਜ਼ਮੀ ਹੁੰਦੀ ਸੀ। ਬਾਦਸ਼ਾਹ ਪੂਰੇ ਦੇਸ਼ ਦਾ ਸੀ, ਰਿਆਸਤਾਂ ਨਿੱਕੀਆਂ ਨਿੱਕੀਆਂ ਸਨ, ਇਹ ਪਰੰਪਰਾ ਸੀ ਹਿੰਦੁਸਤਾਨ ਦੀ। ਕਿਸੇ ਵੀ ਰਾਜੇ ਦੀ ਮੌਤ ਤੋਂ ਬਾਅਦ ਉਹਦੇ ਉੱਤਰਾ ਅਧਿਕਾਰੀ ਨੂੰ ਉਦੋਂ ਹੀ ਬਿਠਾਇਆ ਜਾਂਦਾ ਸੀ ਜਦੋਂ ਬਾਦਸ਼ਾਹ ਦੀ ਸਹਿਮਤੀ ਹੋਵੇ। ਇੱਕ ਤਾਂ ਔਰੰਗਜ਼ੇਬ ਨੇ ਇਹ ਗੱਲ ਆਖੀ ਕਿ ਐ ਔਰੰਗਜ਼ੇਬ ਬਾਦਸ਼ਾਹ, ਜੇ ਤੂੰ ਕਰੇ ਤਾਂ ਮੇਰੀ ਸਥਾਪਤੀ ਹੋ ਸਕਦੀ ਹੈ ਗੁਰੂ ਰੂਪ ਵਿੱਚ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਬੁਲਾਇਆ ਗਿਆ, ਸਿੱਧਾ ਨਹੀਂ, ਰਾਜਾ ਜੈ ਸਿੰਘ ਦੇ ਰਾਹੀਂ ਬੁਲਾਇਆ ਗਿਆ। ਰਾਜਾ ਜੈ ਸਿੰਘ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬੇਨਤੀ ਪੱਤਰ ਲਿਖਿਆ, ਆਪਣਾ ਕੋਈ ਦੂਤ ਭੇਜਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇੱਥੇ ਆ ਗਏ। ਇਤਿਹਾਸ ਬੜੀ ਵਾਰ ਸੁਣਿਆ ਹੈ, ਪੰਜੋਖਰਾ ਸਾਹਿਬ ਦੇ ਅਸਥਾਨ 'ਤੇ ਉਹ ਘਟਨਾ ਵੀ, ਉਹ ਇਤਿਹਾਸਕ ਤੱਥ ਅੱਜ ਵੀ ਆਪਾਂ ਨੂੰ ਅਗਵਾਈ ਦਿੰਦਾ ਹੈ। ਲਾਲ ਚੰਦ ਪੰਡਿਤ ਬ੍ਰਾਹਮਣ ਨੇ ਸ਼ੰਕਾ ਪੈਦਾ ਕੀਤਾ ਸੀ, ਇੰਨਾ ਵੱਡਾ ਨਾਮ, ਕ੍ਰਿਸ਼ਨ ਭਗਵਾਨ ਤੋਂ ਵੀ ਵੱਡਾ ਨਾਮ, ਨਾਲ ਹਰੀ ਵੀ ਲਾਇਆ ਹੋਇਆ ਹੈ, ਉਹ ਤਾਂ ਕੇਵਲ ਕ੍ਰਿਸ਼ਨ ਸਨ, ਇਹਨਾਂ ਨੇ ਹੋਰ ਵੱਡਾ ਨਾਮ ਕੀਤਾ ਹੋਇਆ ਹੈ, ਹਰ ਕ੍ਰਿਸ਼ਨ ਕਿਹਾ ਹੈ। ਮੈਂ ਤਾਂ ਮੰਨਾਂਗਾ ਜੇ ਇਹ ਗੀਤਾ ਦੇ ਅਰਥ ਕਰ ਦੇਣ, ਆਪਾਂ ਸਾਰਿਆਂ ਨੇ ਸਾਖੀ ਪੜ੍ਹੀ ਹੈ, ਇਤਿਹਾਸ ਸੁਣਿਆ ਹੈ, ਛੱਜੂ ਝਿਊਰ ਦੇ ਸਿਰ ਉੱਤੇ ਛੜੀ ਰੱਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੀਤਾ ਦੇ ਸਲੋਕਾਂ ਦੇ ਅਰਥ ਕਰਵਾਏ ਸਨ। ਉਸ ਦਿਨ ਤੋਂ ਇਸ ਪੰਡਿਤ ਲਾਲ ਚੰਦ ਨੇ ਜਨੇਊ ਲਾ ਕੇ ਪਾਸੇ ਰੱਖਿਆ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪੈਰੀਂ ਪੈ ਗਿਆ, ਨਾਲ ਹੀ ਚੱਲ ਪਿਆ। ਇਹਨੇ ਸਿੱਖੀ ਦੇ ਗ੍ਰਹਿ ਵਿਖੇ ਦਾਖਲਾ ਲੈ ਲਿਆ ਸੀ ਪੰਡਿਤ ਲਾਲ ਚੰਦ ਨੇ। 1699 ਦੀ ਵਿਸਾਖੀ ਨੂੰ ਇਹ ਲਾਲ ਸਿੰਘ ਬਣ ਗਿਆ। ਲਾਲ ਚੰਦ ਬ੍ਰਾਹਮਣ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੋਂ ਖੰਡੇ ਦੀ ਪੌਹਲ ਲੈ ਕੇ ਲਾਲ ਸਿੰਘ ਬਣਿਆ। ਮੁੜ ਕੇ ਇਹਨੇ ਚਮਕੌਰ ਦੀ ਲੜਾਈ ਦੇ ਵਿੱਚ ਕੁਰਬਾਨੀ ਕੀਤੀ ਹੈ, ਸ਼ਹੀਦੀ ਦਿੱਤੀ ਹੈ, ਇਹਦਾ ਜੀਵਨ ਸੀ। ਇਹ ਲਾਲ ਬਣਿਆ, ਔਰ ਐਸਾ ਲਾਲ ਜਿਸ ਨੂੰ ਆਪਾਂ ਗੁਰੂ ਕਾ ਲਾਲ ਕਹਿ ਸਕਦੇ ਹਾਂ ਅਤੇ ਚਮਕੌਰ ਦੀ ਲੜਾਈ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਗਿਆ। ਦੂਜਾ ਕੌਣ ਸਿੱਖ ਬਣ ਗਿਆ? ਛੱਜੂ ਝਿਊਰ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਨੇ ਨਾ, ਇਹ ਵੀ ਇਹਨਾਂ ਦੇ ਖਾਨਦਾਨ ਵਿੱਚੋਂ, ਫਿਰ ਕਿਉਂਕਿ ਜਦੋਂ ਲਾਗ ਲੱਗ ਜਾਂਦੀ ਹੈ ਨਾ ਕਿਸੇ ਇੱਕ ਨੂੰ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਫਿਰ ਸਿੱਖੀ ਫੈਲਦੀ ਹੈ। ਛੱਜੂ ਝਿਊਰ ਦੀ ਵੰਸ਼ ਵਿੱਚੋਂ, ਕੁੱਲ ਵਿੱਚੋਂ ਅੱਗੇ ਭਾਈ ਹਿੰਮਤ ਸਿੰਘ ਜੀ ਪੰਜ ਪਿਆਰਿਆਂ ਦੇ ਰੂਪ ਵਿੱਚ ਪ੍ਰਗਟ ਹੋਏ। ਕੁਝ ਕੋਈ ਇਤਿਹਾਸਕਾਰਾਂ ਨੇ ਲਿਖਿਆ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਵਾਲਾ ਮੋਤੀ ਮਹਿਰਾ ਵੀ ਇਹਦੀ ਹੀ ਵੰਸ਼ ਖਾਨਦਾਨ ਵਿੱਚੋਂ ਸੀ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਬੰਗਲਾ ਸਾਹਿਬ ਦੇ ਅਸਥਾਨ 'ਤੇ ਜਾ ਕੇ ਪਾਤਸ਼ਾਹ ਜੀ ਨੇ ਬਹੁਤ ਹੀ ਪਰਉਪਕਾਰ ਕੀਤੇ। ਵੱਡਾ ਪਰਉਪਕਾਰ ਇਹ ਸੀ, ਉਸ ਵੇਲੇ ਮਹਾਂਮਾਰੀ ਫੈਲੀ ਹੋਈ ਸੀ। ਆਪਾਂ ਦੇਖਿਆ ਸੀ ਨਾ ਪਿੱਛੇ ਕਰੋਨਾ ਦੇ ਸਮੇਂ, ਸਿੱਖਾਂ ਤੋਂ ਬਿਨਾਂ ਕੋਈ ਨਹੀਂ ਸੀ, ਸਾਰੇ ਆਪਣੇ ਦਰਵਾਜ਼ੇ ਬੰਦ ਕਰਕੇ ਬੈਠ ਕੇ। ਉਹੋ ਜਿਹਾ ਹੀ ਭਿਆਨਕ ਸਮਾਂ ਉਦੋਂ ਸੀ ਜਦੋਂ ਚੇਚਕ ਆ ਗਈ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਵਿੱਚ ਦਿੱਲੀ ਦੇ ਲੋਕਾਂ ਉੱਤੇ ਬਹੁਤ ਹੀ ਪਰਉਪਕਾਰ ਕੀਤਾ ਗਿਆ। 8 ਵਰਿਆਂ ਦੀ ਉਮਰ ਵਿੱਚ ਉਹਨਾਂ ਨੇ ਫਿਰ ਗੁਰਿਆਈ ਦੀ ਦਾਤ ਦੇ ਅੰਮ੍ਰਿਤਮਈ ਬੋਲ ਬਾਬਾ ਬੱਸੇ ਗ੍ਰਾਮ ਬਕਾਲੇ ਕਹਿ ਕੇ ਜੋਤੀ ਜੋਤ ਸਮਾਉਣਾ ਕੀਤਾ। ਜਮੁਨਾ ਦੇ ਕੰਢੇ 'ਤੇ ਗੁਰਦੁਆਰਾ ਬਾਲਾ ਸਾਹਿਬ ਹੈ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਦਾ ਦਾਹ ਸੰਸਕਾਰ ਕਰ ਦਿੱਤਾ ਗਿਆ। ਸਮਾਂ ਸਮਾਪਤ ਹੋਇਆ ਹੈ, ਗੁਰੂ ਇਤਿਹਾਸ ਦੇ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਨੇ, ਸਤ ਸੰਗਤ ਗੁਰੂ ਸਾਹਿਬਾਨ ਬਖਸ਼ਣਯੋਗ ਆਪ ਸਾਰਿਆਂ ਨੂੰ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਫਤਿਹ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਸਤ ਸੰਗਤ ਜੀਓ, ਆਪ ਸਭ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਹੋਰਾਂ ਪਾਸੋਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਤਿਨ੍ਹਾਂ ਦੇ ਜੀਵਨ ਬਾਰੇ ਵਿਚਾਰਾਂ ਸਰਵਣ ਕਰ ਰਹੇ ਸਾਂ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਢਾਡੀ ਜਥਾ, ਉਹਨਾਂ ਪਾਸੋਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: घड़ी सदा सिर रहे अठ में दो तार वाली
1: घड़ी सदा सिर रहे।

ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਪਿਆਸੀ ਦਿਨਸ ਰਾਤ ਚਤਵੋ ਅਣਦਨ ਨੀਤ ਖੋਲ ਕਾਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਚਾਤਰਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ। ਪ੍ਰਕਾਸ਼ ਪੁਰਬ ਦੀਆਂ ਹੋਣ ਵਧਾਈਆਂ ਤੇਰਾ ਲੱਖ ਲੱਖ ਸ਼ੁਕਰ ਮਨਾਈਏ। ਪ੍ਰਕਾਸ਼ ਪੁਰਬ ਦੀਆਂ ਹੋਣ ਵਧਾਈਆਂ ਤੇਰਾ ਲੱਖ ਲੱਖ ਸ਼ੁਕਰ ਮਨਾਈਏ। ਇਹ ਰੱਬ ਦੀ ਸੋਹਣੀ ਸੂਰਤ ਉੱਤੋਂ ਸਦਕ ਰਵਾਨੇ ਜਾਈਏ। ਤੱਕ ਤੱਕ ਸੋਹਣੇ ਦਰਸ਼ਤ ਦਾਰੇ ਝੁੱਕ ਝੁੱਕ ਸੀਸ ਨਵਾਈਏ। ਲੱਖਣਾ ਲੱਖਾਂ ਦੁੱਖੜੇ ਦੂਰ ਹੋ ਜਾਂਦੇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਏ। ਚੱਲ ਅਜੀਤ ਬਾਲ ਦੇ ਪਾਰਸੋ ਦਾ ਜਸ ਸੰਗਤਾਂ ਵਿੱਚ ਗਾਈਏ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਦੇ ਚਰਨਾਂ 'ਚ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੋ। ਕੋਈ ਰਸਨਾ ਬਾਂਝੀ ਨਾ ਰਵੇ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਪੰਥ ਦੇ ਪ੍ਰਸਿੱਧ ਬੁਲਾਰੇ ਗੁਰੂ ਘਰ ਦੇ ਹਜ਼ੂਰੀ ਕਥਾ ਵਾਚਕ ਸਾਹਿਬ ਗਿਆਨੀ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ, ਆਪ ਸੰਗਤਾਂ ਨੂੰ ਹਰ ਜਾਸਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਹਾਰੀ ਗੁਰੇ ਆਪਣੇ ਗੁਰ ਕੋ ਬਲ ਜਾਈਆਂ। ਸੁਣ ਹਰ ਕਥਾ ਤਾਰੀ ਮੈਲ ਕਥਾ ਕੀਰਤਨ ਸੁਖਦਾਈ। ਆਪਣੋ ਗੁਰੂ ਦੀ ਬਾਣੀ ਨਾਲ ਗੁਰੂ ਦੇ ਇਤਿਹਾਸ ਨਾਲ ਗੁਰਮਤ ਦੀਆਂ ਵਿਚਾਰਾਂ ਦੇ ਨਾਲ ਜੋੜ ਰਹੇ ਸਨ। ਆਓ ਅੱਜ ਸਭ ਤੋਂ ਪਹਿਲਾਂ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ, ਅੱਠਵੇਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਅੱਜ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਪਰਸੋਂ ਦਿਨ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ, ਉਪਰੰਤ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਮਨਾਇਆ ਜਾ ਰਿਹਾ। ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਗੁਰੂ ਸਾਹਿਬਾਂ ਨੂੰ ਚੇਤੇ ਰੱਖਾਂਗੇ ਨਾ, ਗੁਰੂ ਦੇ ਯੋਧਿਆਂ ਨੂੰ, ਸੰਤਾਂ ਨੂੰ, ਭਗਤਾਂ ਨੂੰ, ਪੰਥ ਦੀ ਕੀਤੀਆਂ ਕੁਰਬਾਨੀਆਂ ਨੂੰ ਚੇਤੇ ਰੱਖਾਂਗੇ, ਉਹਨਾਂ ਚਿਰ ਕੌਮਾਂ ਜਿਹੜੀਆਂ ਜਿਉਂਦੀਆਂ ਰਹਿੰਦੀਆਂ। ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢਾ ਤਫਾਕ ਦੀ ਖੁੱਲ ਜਾਵੇ, ਬਿਨਾਂ ਮਾਲੀ ਦੇ ਬਾਗ ਨਹੀਂ ਹਰਾ ਰਹਿੰਦਾ। ਬਾਜ ਪਾਣੀਆਂ ਫਸਲ ਹੋ ਗੁੱਲ ਜਾਵੇ, ਨਾਲ ਮੰਤਰਾਂ ਨਹੀਂ ਮਿਸਾਲ ਮੱਚਦੀ, ਤੇਲ ਮੁੱਕਿਆਂ ਦੀਵਾ ਹੋ ਠੁੱਲ ਜਾਵੇ। ਲੱਖਾਂ ਯਤਨ ਕਰੀਏ ਮੁੜਨਾ ਪਵੇ ਭਾਂਡੇ, ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ, ਮਾਰਿਆ ਮੂਲ ਨਾ ਮੁੱਕਦੀ ਕੌਮ ਕੋਈ, ਢਹਿ ਜੇ ਝੱਖੜ ਜਹਾਨ ਦਾ ਕੁੱਲ ਜਾਵੇ, ਪਾਰਸ ਮਿਟ ਜਾਂਦੀ ਗਲਤ ਅੱਖਰ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਜਿਹੜੀਆਂ ਕੌਮਾਂ ਇਤਿਹਾਸ ਨੂੰ, ਗੁਰੂ ਸਾਹਿਬਾਨਾਂ ਨੂੰ, ਕੁਰਬਾਨੀਆਂ ਨੂੰ, ਯੋਧਿਆਂ ਨੂੰ ਭੁੱਲ ਜਾਂਦੀਆਂ, ਦੁਨੀਆਂ ਦੇ ਤਖਤੇ ਤੋਂ ਮਿਟ ਜਾਂਦੀਆਂ, ਪਰ ਸਿੱਖ ਕੌਮ ਐਸੀ ਕੌਮ ਆ ਵੀ ਜਿਹੜੀ ਦੁਨੀਆਂ ਦੇ ਉੱਤੇ ਸਦਾ ਲਈ ਪ੍ਰਗਟ ਹੋਈ ਹੈ। ਇੱਕ ਤਾਂ ਹੁੰਦਾ ਜੰਮਣਾ ਅਤੇ ਮਰਨਾ, ਜਿਹੜਾ ਜੰਮ ਗਿਆ ਉਹਨੇ ਮਰ ਜਾਣਾ, ਜੋ ਆਇਆ ਸੋ ਚਾਲੀ ਸੀ, ਸਭ ਕੋਈ ਆਈ ਵਾਰੀ ਹੈ। ਇੱਕ ਹੁੰਦਾ ਪ੍ਰਗਟ ਹੋਣਾ, ਜਨਮ ਲੈਣ ਵਾਲਾ ਮਰ ਜਾਂਦਾ ਹੈ। ਇੱਕ ਪ੍ਰਗਟ ਹੁੰਦਾ, ਜਿਹੜਾ ਪ੍ਰਗਟ ਹੋ ਗਿਆ ਉਹ ਨਹੀਂ ਦੁਨੀਆਂ ਤੋਂ ਜਾਂਦਾ। ਆਪਾਂ ਨਿੱਤ ਪੜ੍ਹਦੇ ਹਾਂ ਨਾ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪੇ ਅਧੇਰ ਪਲੋਵਾ। ਰੱਬ ਪ੍ਰਗਟ ਹੋਇਆ, ਦਸ ਪਾਤਸ਼ਾਹੀਆਂ ਪ੍ਰਗਟ ਹੋਈਆਂ, ਬਾਹੋ ਪ੍ਰਗਟਿਓ ਮਰਦਾ ਗੰਬੜਾ, ਬਰਿਆਮ ਅਕੇਲਾ। ਵਾਹੋ ਵਾਹੋ ਗੁਰੂ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ ਪਾਤਸ਼ਾਹੀਆਂ ਪ੍ਰਗਟ ਨੇ ਅਤੇ ਜਿਹਦੀ ਗੋਦ 'ਚ ਬੈਠੇ ਹਾਂ। ਮਹਾਰਾਜ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਦੋਂ ਪਹਿਲਾਂ ਪੜ੍ਹਦੇ ਹਾਂ ਆਪਾਂ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਹੈ ਅਤੇ ਜਿਹੜਾ ਤੁਸੀਂ ਖਾਲਸਾ ਮਹਾਰਾਜ ਨੇ ਸਾਜਿਆ ਇਹ ਵੀ ਪ੍ਰਗਟ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਤੇ ਜਿਹੜੀ ਚੀਜ਼ ਪ੍ਰਗਟ ਉਹਨੇ ਮਿਟਣਾ ਨਹੀਂ, ਨਾ ਗੁਰੂ ਦਾ ਨਾਮ ਮਿਟੇ, ਨਾ ਖਾਲਸਾ ਮਿਟੇ, ਨਾ ਪੰਥ ਮਿਟੇ, ਨਾ ਕੌਮ ਮਿਟੇ।
ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਸੋਏ ਜਿਉਂ ਜਿਉਂ ਮੈਨੂੰ ਵੱਢਦਾ ਸੀ ਦੂਣ ਸਬਾਏ ਹੋਏ। ਆਓ ਮੇਰੇ ਪਾਤਸ਼ਾਹ ਦੀ ਵਡਿਆਈ ਕਰਨ ਦਾ ਯਤਨ ਕਰੀਏ। ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਹਰ ਰਾਏ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਦੇ ਸੋਹਣੇ ਪੁੱਤਰ, ਜਿਨ੍ਹਾਂ ਦਾ ਪ੍ਰਕਾਸ਼ ਸੌਣ ਬਦੀ 9/17/13 ਬਿਕਰਮੀ ਨੂੰ, 14 ਜੁਲਾਈ 1656 ਸਮਤ ਨੂੰ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਮਾਤਾ ਕ੍ਰਿਸ਼ਨ ਕੌਰ ਦੀ ਕੁੱਖ ਵਿੱਚੋਂ ਹੋਇਆ, ਹਰ ਰਾਏ ਸਾਹਿਬ ਦੇ ਘਰੇ। ਮਾਵਾਂ ਭਾਵੇਂ ਹੋਵਣ ਭਰੀਆਂ, ਨਾਲ ਹੁਸਨ ਦੇ ਗੱਜ ਗੱਜ ਭਰੀਆਂ, ਚੰਗੀ ਘਰੀ ਵਿਆਹੀਆਂ ਬਰੀਆਂ, ਪਹਿਨਣ ਪੱਟ ਹਡਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ ਹੋਵੇ। ਪੁੱਤਾਂ ਵਾਲਿਓ, ਜਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ, ਤੁਰ ਗਿਆ ਦੇ ਮਗਰ ਨਿਸ਼ਾਨ ਪੁੱਤਰ, ਆ ਪੁੱਤਰ ਪਰਾਂ ਤੇ ਉੱਡਦੀ ਫਿਰੇ ਦੁਨੀਆ, ਮਾਪੇ ਬੁੱਤ ਤੇ ਵਿੱਚ ਪੁਰਾਣ ਪੁੱਤਰ, ਸੀਤਲ ਪੁੱਤਰਾਂ ਬਿਨਾਂ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ। ਅਤੇ ਜਿੱਥੇ ਪੁੱਤਰਾਂ ਨੂੰ ਪਿਆਰੇ ਕਿਹਾ ਅਤੇ ਧੀਆਂ ਨੂੰ ਵੀ ਨਹੀਂ ਬਗਾਨਾ ਕਿਹਾ ਮਹਾਰਾਜ ਨੇ, ਧੀਆਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਇਤਿਹਾਸ ਪੜ੍ਹੀਏ ਨਾ ਅਤੇ ਸਾਡੇ ਗੁਰੂ ਸਾਹਿਬਾਨਾਂ ਦੇ ਘਰੇ ਵੀ ਧੀਆਂ ਨੇ ਜਨਮ ਲਏ। ਮਾਤਾ ਤ੍ਰਿਪਤਾ ਦੀ ਕੁੱਖ ਨੂੰ ਪਹਿਲਾਂ ਭਾਗ ਧੀ ਨੇ ਲਾਈ ਸੀ ਬੇਬੇ ਨਾਨਕੀ ਨੇ। ਗੁਰੂ ਅੰਗਦ ਦੇਵ ਮਹਾਰਾਜ ਦੇ ਘਰੇ ਦੋ ਧੀਆਂ ਸੀ, ਬੀਬੀ ਅਮਰੋਂ ਅਤੇ ਬੀਬੀ ਅਨੋਖੀ। ਗੁਰੂ ਅਮਰਦਾਸ ਮਹਾਰਾਜ ਦੇ ਦੋ ਧੀਆਂ ਬੀਬੀ ਭਾਨੀ ਬੀਬੀ ਦਾਨੀ। ਛੇਵੇਂ ਪਾਤਸ਼ਾਹ ਮਹਾਰਾਜ ਦੇ ਵੱਡੇ ਪੁੱਤ ਨੇ ਜਨਮ ਲਿਆ ਬਾਬਾ ਗੁਰਦਿੱਤਾ, ਅਤੇ ਉਦੋਂ ਬਾਅਦ ਇੱਕ ਧੀ ਨੇ ਜਨਮ ਲਿਆ, ਉਹਦਾ ਨਾਂ ਰੱਖਿਆ ਬੀਬੀ ਬੀਰੋ। ਇਹਦਾ ਮਤਲਬ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਦੇ ਘਰੇ ਵੀ ਧੀਆਂ ਨੇ ਜਨਮ ਲਏ। ਹਾਂ, ਇੰਨੀ ਗੱਲ ਜ਼ਰੂਰ ਆ, ਧੀ ਪਰਾਏ ਘਰ ਜਾਂਦੀ ਹੈ ਅਤੇ ਪੁੱਤ ਨਾਲ ਪੀੜ੍ਹੀ ਚੱਲਦੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ। ਪੁੱਤਰ ਮਿੱਠੜੇ ਮੇਵੇ ਹੁੰਦੇ ਅਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਹੀ ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ।

ਬੰਦੇ ਆ ਤੇ ਰੱਬ ਦੇ ਆਉਣ ਦੇ ਨਾਲ ਦੇਵੀ ਦੇਵਤੇ ਫੁੱਲ ਵਰਸਾਉਂਦੇ ਆ, ਧਰਤੀ ਜਿਹੜੀ ਹੈ ਪਵਿੱਤਰ ਹੋ ਜਾਂਦੀ ਹੈ। ਰੱਬ ਦੇ ਆਉਣ ਤੋਂ ਪਹਿਲਾਂ ਸਵਰਗ ਜਿਹੜਾ ਸਵਰਗਾਂ ਵਰਗਾ ਵਾਤਾਵਰਨ ਬਣ ਜਾਂਦਾ ਧਰਤੀ।

0: ਅੱਜ ਮਿਲਣਾ ਵਧਾਈਆਂ
1: ਧੰਨ ਧੰਨ ਧੰਨ ਜਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਹਰ ਰਾਏ ਸਾਹਿਬ ਮਹਾਰਾਜ ਦੇ ਪੁੱਤਰ ਕਿਉਂਕਿ ਜਿਹੜੇ ਰਾਮ ਰਾਏ ਸੀ ਜਿਹਨਾਂ ਕਥਾਵਾਚਕ ਸਾਹਿਬ ਸੁਣਾ ਰਹੇ ਸੀ ਸਮਾਂ ਥੋੜ੍ਹਾ ਤਕਰੀਬਨ 9 ਕੁ ਮਿੰਟ ਰਹਿ ਗਏ ਆਪਾਂ ਇੱਕ ਕਵਿਤਾ ਵੀ ਕਹਿਣੀ ਗੁਰੂ ਦੀ ਵਡਿਆਈ ਦੇ ਵਿੱਚ ਗੁਰੂ ਦੀ ਵਡਿਆਈ ਵੱਡੀ ਹੈ ਅਤੇ 5 ਸਾਲਾਂ ਦੀ ਉਮਰ ਦੇ ਵਿੱਚ ਤਖ਼ਤ 'ਤੇ ਬੈਠ ਜਾਣਾ ਰੱਬ ਬਣ ਜਾਣਾ ਕਿਉਂਕਿ ਰੱਬ ਜਿਹੜਾ ਉਹ ਕਦੇ ਵੀ ਨਹੀਂ ਨਿਆਣਾ ਇਹ ਆਪਣੀ ਅੱਖਾਂ ਕਹਿੰਦੀਆਂ ਵੀ ਅੱਜ 5 ਸਾਲ ਦਾ ਦੱਸਦਾ ਹੋ ਗਿਆ ਨਾ ਹੀ ਰਾਮ ਆਉਣਾ ਰੱਬ ਨਹੀਂ ਨਿਆਣਾ ਨਾ ਉਹ ਬੁੱਢਾ ਨਾ ਉਹ ਬਾਲਾ ਜਿਹੜਾ ਪਰਮਾਤਮਾ ਉਹਦਾ ਉਮਰਾਂ ਦਾ ਹਿਸਾਬ ਨਹੀਂ ਲਾਇਆ ਜਾ ਸਕਦਾ ਰੱਬ ਦਾ ਉਮਰਾਂ ਤਾਂ ਸਾਡੀਆਂ ਉਮਰਾਂ ਤਾਂ ਅਸੀਂ ਕੱਟਣ ਆਉਣੇ ਹਾਂ ਬਤੀਤ ਕਰਨ ਆਉਣੇ ਹਾਂ ਰੱਬ ਤਾਂ ਇੱਕ ਜੋਤ ਆ ਨਿਰੰਕਾਰ ਆ ਅਲਾਹੀ ਨੂਰ ਹੈ ਧਰਤੀ ਦੇ ਤਾਰਨ ਵਾਸਤੇ ਆਉਂਦਾ ਡੁੱਬਦਿਆਂ ਨੂੰ ਜਿਹੜਾ ਰੱਬ ਆ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਇਹ ਕਿਹਾ ਸੀ ਵੀ ਮੈਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ ਕਿਹਾ ਮੈਂ ਔਰੰਗਜ਼ੇਬ ਦੇ ਨਹੀਂ ਮੱਥੇ ਲੱਗਣਾ ਕਿਉਂਕਿ ਉਹ ਪਾਪੀ ਆ ਉਹ ਦੁਸ਼ਟ ਆ ਉਹ ਬੜੇ ਜ਼ੁਲਮ ਕਾਉਂਦਾ ਹੈ ਨਹੀਂ ਮਲੇਸ਼ ਕੋ ਦਰਸ਼ਨ ਦੇਹੇ ਸੁਨੇਹਾ ਆਇਆ ਸੀ ਹਰ ਰਾਏ ਸਾਹਿਬ ਨੂੰ ਅਤੇ ਪਰ ਹਰ ਰਾਏ ਸਾਹਿਬ ਕਹਿੰਦੇ ਵੀ ਮੈਂ ਮਲੇਸ਼ ਨੂੰ ਨਹੀਂ ਦਰਸ਼ਨ ਦੇਣ ਜਾਣਾ ਮਾੜੇ ਬੰਦੇ ਨੂੰ ਮਾੜੇ ਦੀ ਸੰਗਤ ਜਿਹੜੀ ਉਹ ਕਰਨੀ ਮਾੜੀ ਹੁੰਦੀ ਹੈ ਅਤੇ ਆਪਣੇ ਪੁੱਤਰ ਨੂੰ ਭੇਜਿਆ ਰਾਮ ਰਾਏ ਨੂੰ ਰਾਮ ਰਾਏ ਨੇ ਬੜੀਆਂ ਕਰਾਮਾਤਾਂ ਦਿਖਾਈਆਂ ਬੜੀਆਂ ਕਰਾਮਾਤਾਂ ਗਿਣਤੀ ਨਹੀਂ ਹੋ ਸਕਦੀ ਕਹਿੰਦੇ ਪਾਣੀ 'ਤੇ ਵੀ ਜਮਣਾ ਦੇ ਪਾਣੀ ਦੇ ਉੱਤੇ ਵੀ ਤੁਰ ਕੇ ਦਿਖਾਤਾ ਰਾਮ ਰਾਏ ਜਿਹੜੀਆਂ ਇਹ ਰਿਧੀਆਂ ਸਿੱਧੀਆਂ ਨੇ ਚਰਨ ਚੁੰਮਦੀਆਂ ਫਿਰਦੀਆਂ ਬੰਦਗੀ ਵਾਲਿਆਂ ਦੀਆਂ ਇੱਕ ਤਾਂ ਜੰਤਰ ਮੰਤਰ ਹੁੰਦੇ ਹੈ ਟੂਣੇ ਟਾਮਣ ਹੁੰਦੇ ਹੈ ਇੱਕ ਰਿਧੀਆਂ ਸਿੱਧੀਆਂ ਹੁੰਦੀਆਂ ਕਰਾਮਾਤਾ ਜਿਹਨੂੰ ਆਪਾਂ ਕਹਿ ਦਈਏ ਕਲਾ ਵਰਤਾਉਣੀ ਗੁਰੂ ਸਾਹਿਬਾਨ ਅਕਾਲ ਪੁਰਖ ਨਿਰੰਕਾਰ ਦੇ ਪੁੱਤਰ ਨੇ ਬੜੀਆਂ ਕਲਾ ਵਰਤਾਈਆਂ ਬੜੀਆਂ ਕਰਾਮਾਤਾ ਦਿਖਾਈਆਂ ਪਰ ਕਈ ਵਾਰੀ ਬਖਸ਼ਾਂ ਹੁੰਦਿਆਂ ਹੋਇਆਂ ਵੀ ਨਾ ਬੰਦਾ ਤਿਲਕਣਬਾਜ਼ੀ ਹੈ ਤਿਲਕ

ਕਿਹਾ ਜਾਂਦਾ। ਬੜੇ ਇਨਾਮ ਦਿੱਤੇ ਔਰੰਗਜ਼ੇਬ ਨੇ, ਬੜੀਆਂ ਪਟਾਵਾਂ ਭੇਟ ਕੀਤੀਆਂ, ਬੜਾ ਖੁਸ਼ ਹੋਇਆ। ਅਤੇ ਜਿਹੜੇ ਕਾਜੀ ਮਲਾਣੇ ਸੀ ਨਾ, ਕਈ ਵਾਰੀ ਕਿਸੇ ਬੰਦੇ ਦੀ ਚੜ੍ਹਤ ਦੇਖ ਕੇ ਦੂਜਾ ਜਰਦਾ ਨਹੀਂ ਹੁੰਦਾ, ਅਤੇ ਸਿੱਖਾਂ ਦੀ ਚੜ੍ਹਤ ਤਾਂ ਦੇਖੀ ਨਹੀਂ ਗਈ ਨਾ ਸਾਰੀ ਦੁਨੀਆ ਤੋਂ, ਮੁੱਢ ਤੋਂ ਹੀ ਆ ਅੱਜ ਤੱਕ ਵੀ। ਜਿਹੜੇ ਕਾਜੀ ਮਲਾਣੇ ਸੀ ਉਹ ਕਹਿੰਦੇ ਔਰੰਗਜ਼ੇਬ ਨੂੰ, ਕਹਿੰਦੇ ਬਾਦਸ਼ਾਹ ਵਾਲਾ ਖੁਸ਼ ਨਾ ਹੋਵੋ ਇਹਨਾਂ ਦੀਆਂ ਕਰਾਮਾਤਾਂ ਦੇਖ ਕੇ, ਅਤੇ ਇਹ ਕਹਿੰਦੇ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਹਾਂ, ਪਰ ਇਹਨਾਂ ਦੀ ਬਾਣੀ 'ਚ ਲਿਖਿਆ ਮਿੱਟੀ ਮੁਸਲਮਾਨ ਕੀ ਪੀੜੇ ਪਈ ਘਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਤੀ ਕਰੈ ਪਕਾਰ। ਇਹ ਸ਼ਬਦਾਂ ਦੇ ਵਿੱਚ ਜੇ ਹੁਣ ਇਹਦਾ ਆਪਾਂ ਵਿਸਥਾਰ ਦੇ ਨਾਲ ਅਰਥ ਕਰੀਏ ਤਾਂ ਸਮਾਂ ਹੈ ਨਹੀਂ ਇੰਨਾ। ਮਹਾਰਾਜ ਨੇ ਇੱਥੇ ਮੁਸਲਮਾਨ ਦੀ ਕੋਈ ਨਰਾਦਰੀ ਨਹੀਂ ਕੀਤੀ, ਬੇਅਦਬੀ ਨਹੀਂ ਕੀਤੀ, ਇੱਕ ਸੱਚਾਈ ਪੇਸ਼ ਕੀਤੀ ਹੈ ਵੀ ਜਦੋਂ ਸਰੀਰ ਚੜ੍ਹਾਈ ਕਰ ਗਿਆ ਨੂੰ ਚਾਹੇ ਦੱਬ ਦਿਉ, ਚਾਹੇ ਜਲਾ ਦਿਉ, ਚਾਹੇ ਪਾਣੀ 'ਚ ਤਾਰ ਦਿਉ, ਇਹ ਉਨਾ ਚਿਰ ਸਰੀਰ ਜਿੰਨਾ ਚਿਰ ਤੁਸੀਂ ਜੋਤ ਵਿੱਚ ਆ ਉਨਾ ਚਿਰ ਹੀ ਰੱਬ ਰੱਬ ਕਰ ਲਓ ਚੰਗਾ, ਅਤੇ ਨਹੀਂ ਤਾਂ ਮਿੱਟੀ ਪਹਿਲਾਂ ਸੀ ਬਾਅਦ 'ਚ ਵੀ ਮਿੱਟੀ। ਮਿੱਟੀ ਮੁਸਲਮਾਨ ਕੀ? ਮੁਸਲਮਾਨ ਕਹਿੰਦਾ ਵੀ ਜੇ ਜਲ ਜਾਵੇ ਨਾ ਬੰਦਾ ਤਾਂ ਉਹ ਦਰਗਾਹ ਵਿੱਚ ਨਹੀਂ ਜਾਂਦਾ, ਜਲ ਨਾਲੇ ਨੂੰ ਪਲੀਤ ਮੰਨਿਆ ਜਾਂਦਾ ਇਸਲਾਮ ਮਤ ਦੇ ਵਿੱਚ, ਸਾੜਦੇ ਨਹੀਂ ਉਹ। ਅਤੇ ਕਹਿੰਦੇ ਵੀ ਜਿੱਥੇ ਦੱਬਿਆ, ਮੰਨ ਲਓ ਵੀ ਦੱਬ ਦਿੱਤਾ ਅਤੇ ਇਹ ਸਰੀਰ ਦੀ ਮਿੱਟੀ ਬਣਨੀ ਹੈ, ਕਹਿੰਦੇ ਉੱਥੋਂ ਹੀ ਘੁਮਿਆਰ ਮਿੱਟੀ ਪੱਟ ਕੇ ਲੈ ਗਿਆ, ਉਸੇ ਮਿੱਟੀ ਨੂੰ ਜਾ ਕੇ ਆਵੀ ਦੇ ਵਿੱਚ ਬਰਤਨ ਬਣਾ ਕੇ ਘੜੇ ਬਣਾ ਕੇ ਪਾਤਾ, ਅਤੇ ਉਹੀ ਮਿੱਟੀ ਫਿਰ ਅੱਗ ਦੇ ਵਿੱਚ ਸੜਦੀ ਹੈ, ਉਹ ਜਲਤੀ ਕਰੇ ਪਕਾਰ। ਕਹਿੰਦੇ ਫਿਰ ਰਹਿ ਕਿੱਧਰ ਗਈ ਮਰਜ਼ਾਦਾ? ਮਰਜ਼ਾਦਾ ਤਾਂ ਫਿਰ ਉੱਥੇ ਹੀ ਆ ਗਈ। ਰੱਬ ਦੇ ਜੇ ਸਮਝਾਉਣ ਦੇ ਯਤਨ ਕੀਤੇ ਹੈ ਵੀ ਜਿਉਂਦਿਆਂ ਜੀ ਰੱਬ ਰੱਬ ਕਰ ਲਓ, ਅੱਲਾ ਅੱਲਾ ਕਹਿ ਲਓ, ਖੁਦਾ ਖੁਦਾ ਕਹਿ ਲਓ ਚੰਗਾ, ਪਰ ਇਹਨੇ ਇੱਥੇ ਰਾਮ ਰਾਜ ਨੇ ਕਹਿਤਾ ਨਹੀਂ ਜੀ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬਈ ਮਾਣ ਕੀ ਲਿਖਿਆ। ਅਤੇ ਇੱਥੇ ਫਿਰ ਮਹਾਰਾਜ ਨੇ ਆਪਦੇ ਮੱਥੇ ਨਹੀਂ ਸੀ ਲਾਇਆ, ਉਹ ਸਮਾਂ ਘੱਟ ਰਹਿ ਗਿਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਹੈ, ਆਸਣਾਂ 'ਤੇ ਬਿਰਾਜਮਾਨ ਕੀਤੇ, ਅੱਠਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਬਣਾ ਦਿੱਤੇ ਹੈ, ਅਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ ਜਿਵੇਂ ਸੰਗਤਾਂ ਨੂੰ ਉਤਾਰਿਆ, ਜਿਵੇਂ ਜਿਵੇਂ ਪਾਰ ਉਤਾਰੇ ਕੀਤੇ, ਜਿਵੇਂ ਜਿਵੇਂ ਗੁੰਗਿਆਂ ਤੋਂ ਵੀ ਕਰਾਤੀਆਂ ਕਥਾਵਾਂ, ਜਿਵੇਂ ਜਿਵੇਂ ਵਡਿਆਈਆਂ ਜੈ ਜੈਕਾਰਾਂ ਹੋਈਆਂ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਪਰਵਾਹੀ, ਭਾਈ ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ ਇੰਜ ਸੀ।

0: ਝੁਕ ਝੁਕ ਸੀਸ ਝੁਕਾਉਂਦੇ ਤੈਨੂੰ ਚੰਨ ਅੰਬਰਾਂ ਦੇ ਤਾਰੇ, ਤੂੰ ਹੈ ਜਗ ਦਾ ਪਾਲਣ ਹਾਰਾ, ਡੁੱਬਦੇ ਪੱਥਰ ਤਾਰੇ। ਤੇਰੀ ਕਿਰਪਾ ਦੇ ਨਾਲ ਤਰ ਗਏ ਲੱਖਾਂ ਭੁੱਲਣ ਹਾਰੇ, ਦਰ ਤੇਰੇ ਤੇ ਆ ਕੇ ਸਤਿਗੁਰ ਤਪਦੇ ਹਿਰਦੇ ਠਾਰੇ, ਤੇਥੋਂ ਜੀਤਵਾਲ ਦੇ ਪਾਰਸ ਵਰਗੇ ਸਾਧ ਜਾਂਦੇ ਬਲਹਾਰੇ। ਬਾਰ ਨੇ ਬਲਹਾਰ ਨੇ ਲੱਖ ਬਰੀਆਂ, ਇੱਕ ਵਾਰੀ ਨਹੀਂ ਕਰੋੜਾਂ ਵਾਰ, ਸਤਿਗੁਣਾਂ ਤੋਂ ਬਾਰ ਨੇ ਬਲਹਾਰ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਸਤਿਗੁਰੂ ਮੇਰਾ ਭਰਿਆ ਹੱਥ ਰੱਖਣ, ਦਰੋਂ ਘਰੋਂ ਨਾਮ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਹਰ ਮੈਦਾਨ ਫਤਿਹ, ਤੰਦਰੁਸਤੀਆਂ ਦੇ ਗੱਫੇ, ਕਾਰੋਬਾਰਾਂ 'ਚ ਬਰਕਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਪ੍ਰੇਮ ਪਿਆਰ ਏਕਤਾ ਥਵਾਕ ਬਖਸ਼ਣ। ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ, ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ, ਗੁਰਬਾਣੀ ਪੜ੍ਹਦਿਆਂ ਗੁਰੂ ਸਾਹਿਬ ਬਖਸ਼ਣ ਹਾਰੇ ਹੈ, ਗੁਨਾਹਾਂ ਦੀ ਮਾਫ਼ੀ ਦੇਣ, ਅੱਗੇ ਤੋਂ ਸਮਤ ਦੇਣ, ਇਸੇ ਤਰ੍ਹਾਂ ਹੀ ਸਵਾਵਾਂ ਲੈਂਦੇ ਰਹਿਣ। ਆਓ ਅਗਲਾ ਪ੍ਰੋਗਰਾਮ ਬਹੁਤ ਹੀ ਸੂਝਵਾਨ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਤੋਂ ਸਰਵਣ ਕਰੀਏ ਜੀ। ਭੁਲਚੁੱਕ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੋ, ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰੂ ਕੇ ਸਾਜੇ ਹੋਏ ਢਾਡੀਆਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸਭਿੰਨੀ ਕਵਿਤਾਵਾਂ ਗਾ ਕੇ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੇ ਜੀਵਨ ਬਾਰੇ ਆਪ ਨੂੰ ਸੰਗਤਾਂ ਨੂੰ ਜਾਣੂ ਕਰਵਾਇਆ। ਸੋ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਸਾਧ ਸੰਗਤ ਜੀ, ਇਸ ਵੀਕ ਦੇ ਜੋ ਫਰਾਈਡੇ ਫੈਮਿਲੀ ਐਂਡ ਯੂਥ ਦਰਬਾਰ, ਉਹਦੀ ਆਰੰਭਤਾ ਕਰਦੇ ਹਾਂ। ਸੋ ਮੈਂ ਬੇਨਤੀ ਕਰੂੰਗਾ ਜਿਹੜੇ ਬੱਚੇ ਹਾਲੇ ਲੰਗਰ ਹਾਲ ਦੇ ਵਿੱਚ ਨੇ ਕਿ ਉਹ ਜਲਦ ਤੋਂ ਜਲਦ ਸਤਿਗੁਰਾਂ ਦੇ ਦਰਬਾਰ ਵਿੱਚ ਸੱਜ ਜਾਣ। ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਆਪ ਜੀ ਪਲੀਜ਼ ਥੋੜ੍ਹੀ ਅੱਗੇ ਅੱਗੇ ਆ ਜਾਓ, ਤਾਂ ਜੋ ਅਸੀਂ ਬੈਠ ਕੇ ਸਤਿਗੁਰਾਂ ਦੇ ਇਤਿਹਾਸ ਨੂੰ ਰਲ ਮਿਲ ਕੇ ਦੁਹਰਾ ਸਕੀਏ। ਸੋ ਜਿਤਨਾ ਚਿਰ ਬੱਚੇ ਆਉਂਦੇ ਨੇ, ਆਪਾਂ ਥੋੜ੍ਹਾ ਚਿਰ ਸਤਿਗੁਰਾਂ ਦੇ ਨਾਮ ਜਪ ਲਈਏ, ਤਾਂ ਜੋ ਸਤਿਗੁਰੂ ਸਾਨੂੰ ਬਲ ਬਖਸ਼ਣ ਅਤੇ ਅਸੀਂ ਉਹਨਾਂ ਦੇ ਜੀਵਨ ਬਾਰੇ ਕੁਝ ਇੱਕ ਵਿਚਾਰਾਂ ਆਪ ਜੀ ਦੇ ਸਨਮੁੱਖ ਰੱਖ ਸਕੀਏ। ਸੋ ਆਪ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਨਾਲ ਆਪ ਜੀ ਜ਼ਰੂਰ ਅੱਖਾਂ ਮੀਚ ਕੇ ਸਤਿਗੁਰਾਂ ਦਾ ਧਿਆਨ ਧਰ ਕੇ ਆਪ ਜੀ ਨਾਲ ਵਾਹਿਗੁਰੂ ਸਿਮਰਨ ਦੇ ਵਿੱਚ ਆਪਣਾ ਸਾਥ ਦੇਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਅੱਜ 8ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਸਾਰੇ ਜਾਣੇ ਹੱਥ ਜੋੜ ਕੇ ਸੀਸ ਨਿਭਾ ਕੇ ਇੱਕ ਵਾਰੀ ਕਹਿ ਦਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਬਾਲਾ ਪ੍ਰੀਤਮ ਸਤਿਗੁਰੂ, ਤਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਹੈ। ਸੋ ਆਪ ਸਮੂਹ ਸੰਗਤਾਂ ਨੂੰ, ਆਪਦੇ ਪਰਿਵਾਰਾਂ ਨੂੰ, ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਅੱਜ ਜਿਤਨਾ ਵੀ ਸਮਾਂ ਦਾਸ ਨੂੰ ਹੁਕਮ ਹੋਇਆ, ਕਿਉਂਕਿ 8:30 ਵਜੇ ਤੱਕ ਦਾ ਸਮਾਂ ਹੈ, ਫਿਰ ਮੁੜ ਕੇ ਸਮਾਪਤੀ ਹੈ। ਸੋ ਕੁਝ 'ਚ ਸਮੁੰਦਰ ਪਾਉਣ ਦਾ ਅਸੀਂ ਯਤਨ ਕਰਾਂਗੇ। ਮਹਾਰਾਜ ਦਾ ਜੀਵਨ ਬੜਾ ਬੇਅੰਤ ਹੈ, ਪਰ ਕੇਵਲ 20-25 ਮਿੰਟ ਆਪਣੇ ਕੋਲ ਹੈਗੇ ਨੇ ਮਹਾਰਾਜ ਦੇ ਜੀਵਨ ਦੀਆਂ ਕੁਝ ਜਿਹੜੀਆਂ ਇੰਪੋਰਟੈਂਟ ਈਵੈਂਟਸ ਹੈਗੇ ਨੇ, ਜਿਹੜੇ ਸਤਿਗੁਰਾਂ ਨੇ ਆਪਣੇ ਜੀਵਨ ਤੋਂ ਸਾਨੂੰ ਜਿੱਥੋਂ ਅਸੀਂ ਪ੍ਰੇਰਣਾ ਲੈ ਸਕਦੇ ਹਾਂ, ਅਸੀਂ ਉਹ ਡਿਸਕਸ ਕਰਾਂਗੇ। ਗੁਰੂ ਸਵਾਰਿਓ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖਾਂ ਦੇ 8ਵੇਂ ਗੁਰੂ ਨੇ। ਮਹਾਰਾਜ ਜੀ ਬਾਲ ਅਵਸਥਾ ਦੇ ਵਿੱਚ ਸਾਨੂੰ ਜੀਵਾਂ ਨੂੰ ਸਮਝਾਉਣ ਵਾਸਤੇ ਇਸ ਸੰਸਾਰ ਦੇ ਉੱਪਰ ਆਏ। ਮਹਾਰਾਜ ਜੀ ਦਾ ਜਨਮ ਜਦੋਂ ਪ੍ਰਕਾਸ਼ ਹੋਇਆ, ਇਹਨਾਂ ਦੇ ਪਿਤਾ ਜੀ ਸਨ, ਕਿਉਂਕਿ ਸਤਿਗੁਰਾਂ ਨੂੰ ਜੋ ਜਿਹੜੀ ਗੁਰਤਾ ਗੱਦੀ ਹੈ ਉਹ ਪੁਰਖਾਂ ਤੋਂ ਜਿਵੇਂ ਚੱਲੀ ਆਉਂਦੀ ਮਰੀਤ ਦੇ ਅਨੁਸਾਰ ਬਖਸ਼ਿਸ਼ ਹੋਈ ਹੈ। ਇਹਨਾਂ ਦੇ ਪਿਤਾ ਜੀ ਧੰਨ ਧੰਨ 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸਨ, ਅਤੇ ਇਹਨਾਂ ਦੇ ਮਾਤਾ ਜੀ ਦਾ ਨਾਮ ਮਾਤਾ ਕ੍ਰਿਸ਼ਨ ਕੌਰ ਜੀ ਸੀ। ਸੋ ਮਾਤਾ ਕ੍ਰਿਸ਼ਨ ਕੌਰ ਜੀ ਅਤੇ ਉਹਨਾਂ ਦੇ ਸਪੁੱਤਰ ਧੰਨ ਧੰਨ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਇੱਕ ਗੱਲ ਯਾਦ ਰੱਖਿਓ, ਗੁਰਮੁਖੋ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇੱਕ ਵੱਡਾ ਭਰਾ ਵੀ ਸੀ ਜਿਹਦਾ ਨਾਮ ਸੀ ਰਾਮ ਰਾਏ। ਉਹਦਾ ਅੱਗੇ ਬਹੁਤ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਇਨਫਲੂਐਂਸ ਹੋਣਾ ਹੈ। ਇਹ ਨਾਮ ਨੂੰ ਯਾਦ ਰੱਖਿਓ, ਰਾਮ ਰਾਏ ਦਾ ਕੁਛ ਬਹੁਤ ਜ਼ਿਆਦਾ ਨੈਗੇਟਿਵ ਇਫੈਕਟ ਜਿਹੜਾ ਇਨਫਲੂਐਂਸ ਸੀ ਉਹਨੇ ਪਾਇਆ, ਪਰ ਆਪਾਂ ਉਹਦੇ 'ਤੇ ਨਹੀਂ ਜਾਣਾ। ਵੀ ਜਸਟ ਗੋਇੰਗ ਟੂ ਸੀ ਦੈਟ ਵਾਟ ਇੰਪੈਕਟ ਡਜ਼ ਰਾਮ ਰਾਏ ਹੈਡ ਔਨ ਗੁਰੂ ਸਾਹਿਬ ਜੀ ਇਜ਼ ਲਾਈਫ। ਸੋ ਮਹਾਰਾਜ ਜੀ ਦਾ ਜਨਮ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ, ਜਿੱਥੇ ਅੱਜ ਅਸਥਾਨ ਬਣਿਆ ਹੋਇਆ, ਉੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਇਹਨਾਂ ਦੇ ਪਿਤਾ ਜੀ 7ਵੇਂ ਪਾਤਸ਼ਾਹ, ਉਹਨਾਂ ਦੇ ਵੀ ਪ੍ਰਕਾਸ਼ ਉੱਥੇ ਹੋਏ ਸੀ, ਅਤੇ ਉਹ ਜੋਤੀ ਜੋਤ ਵੀ ਉੱਥੇ ਸਮਾਏ ਸਨ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ ਨਾ, ਉੱਥੇ 7ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਸਨ। ਅਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ 7ਵੇਂ ਪਾਤਸ਼ਾਹ ਨੇ ਇਹ ਡਿਕਲੇਅਰ ਕੀਤਾ ਸੀਗਾ ਕਿ ਜਿਹੜਾ ਸਾਡੇ ਤੋਂ ਬਾਅਦ 'ਚ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਹੋਵੇਗਾ ਉਹ 8ਵੇਂ ਪਾਤਸ਼ਾਹ ਹੋਣਗੇ। ਰੀਜ਼ਨ ਬਿਕੋਜ਼ 7ਵੇਂ ਪਾਤਸ਼ਾਹ ਟੁੱਕ ਸਮ ਟੈਸਟ ਔਨ ਵਿੱਚ 8ਵੇਂ ਪਾਤਸ਼ਾਹ ਸਕੋਰਡ ਵੈਰੀ ਵੈਲ। ਟੈਸਟ ਕਿਵੇਂ ਹੋਏ, 7ਵੇਂ ਪਾਤਸ਼ਾਹ ਨੇ ਜਿਹੜੇ 8ਵੇਂ ਪਾਤਸ਼ਾਹ ਟੈਸਟ ਕਿਵੇਂ ਲਏ, ਇਤਿਹਾਸ ਜ਼ਿਕਰ ਆਉਂਦਾ ਕਿ ਜਦੋਂ ਰਾਮ ਰਾਏ ਨੂੰ ਦਿੱਲੀ ਭੇਜਿਆ ਸਤਿਗੁਰਾਂ ਨੇ, ਉੱਥੇ ਫਿਰ ਆਸਾ ਦੀ ਵਾਰ ਦੇ ਅਰਥ ਜਦੋਂ ਔਰੰਗਜ਼ੇਬ ਨੇ ਉਹਨਾਂ ਤੋਂ ਕਰਵਾਏ, ਉਹ ਪੰਕਤੀ ਸੀਗੀ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਉਹਦੇ ਅਰਥ ਉਹਨੇ ਪੰਕਤੀ ਉਲਟਾ ਦਿੱਤੀ, ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ। ਅਤੇ ਮਹਾਰਾਜ ਜਿਹੜੇ ਨੇ 7ਵੇਂ ਪਾਤਸ਼ਾਹ, ਉਹਨਾਂ ਨੇ ਸਾਨੂੰ ਗੁਰਬਾਣੀ ਦਾ ਅਦਬ ਸਤਿਕਾਰ ਬਹੁਤ ਚੰਗੀ ਤਰ੍ਹਾਂ ਸਿਖਾਇਆ। ਓਕੇ, ਵਾਹਿਗੁਰੂ। ਕੋਈ ਨਹੀਂ, ਬੱਚਿਆਂ ਦਾ ਕੰਮ ਹੀ ਰੋਣਾ, ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ। ਹਾਂਜੀ, ਸੋ 7ਵੇਂ ਪਾਤਸ਼ਾਹ ਨੇ ਹੁਕਮ ਕੀਤਾ ਕਿ 7ਵੇਂ ਪਾਤਸ਼ਾਹ ਨੇ ਜਿਹੜੀ ਇੱਕ ਚੀਜ਼ ਆਪਾਂ ਖਾਸ ਉਹਨਾਂ ਦੇ ਜੀਵਨ ਤੋਂ ਸਿੱਖਣੀ ਆ, ਕਿ ਮਹਾਰਾਜ ਜੀ ਨੇ ਸਾਨੂੰ ਹੀ ਟੋਟ ਅਸ ਹਾਓ ਟੂ ਰਿਸਪੈਕਟ ਗੁਰਬਾਣੀ। ਮਹਾਰਾਜ ਜੀ ਦੇ ਇੱਕ ਬਚਨ ਆਪਾਂ ਪੜ੍ਹਦੇ ਹਾਂ, ਜਿਨ ਪੈ ਬਾਣੀ ਅਦਬ ਨਾ ਧਾਰਾ, ਜਾਣੋ ਸੋਨ ਹੈ ਸਿੱਖ ਮਾਰਾ। ਕਿ ਜਿਹੜਾ ਪਰਸਨ, ਹੂ ਐਵਰ ਡਜ਼ ਨੋਟ ਰਿਸਪੈਕਟ ਦ ਸ਼ਬਦ ਗੁਰੂ, ਡੂ ਨੋਟ ਰਿਗਾਰਡ ਹਿਮ ਐਜ਼ ਮਾਈ ਸਿੱਖ। ਮਾਈ ਸਿੱਖ ਇਜ਼ ਅ ਵਨ ਹੂ ਆਲਵੇਜ਼ ਰਿਸਪੈਕਟਸ ਗੁਰਬਾਣੀ। ਸੋ ਸਿੱਖ ਵਾਸਤੇ ਗੁਰਬਾਣੀ ਦਾ ਸਤਿਕਾਰ ਸਭ ਤੋਂ ਪਹਿਲਾਂ, ਕਿਉਂਕਿ ਜਦੋਂ ਗੁਰਸਿੱਖ ਬਾਣੀ ਪੜ੍ਹਦੇ ਆ ਰਹੇ ਸਨ, 7ਵੇਂ ਪਾਤਸ਼ਾਹ ਤਖ਼ਤ ਦੇ ਉੱਪਰ ਸਜੇ ਹੋਏ ਸਨ, ਜਦੋਂ ਮਹਾਰਾਜ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਜਪਜੀ ਸਾਹਿਬ ਦਾ ਪਾਠ ਹੁਣ ਸਿੱਖ ਸੰਗਤ ਕਰਦੀ ਆ ਰਹੀ ਹੈ, 7ਵੇਂ ਪਾਤਸ਼ਾਹ ਇੱਕਦਮ ਖੜ੍ਹੇ ਹੋ ਗਏ। ਜਲਦਬਾਜ਼ੀ ਨਾਲ ਉੱਠਣ ਦੇ ਕਰਕੇ ਮਹਾਰਾਜ ਦੇ ਗੋਡੇ ਦੇ ਉੱਪਰ ਸੱਟ ਆ ਗਈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਰਾਮ ਨਾਲ, ਇਟਸ ਓਕੇ, ਬਾਣੀ ਪੜ੍ਹਦੇ ਆ ਰਹੇ ਨੇ ਪਰ ਫਿਰ ਵੀ ਤੁਸੀਂ ਆਰਾਮ ਨਾਲ ਮਹਾਰਾਜ ਚੱਲੋ। ਮਹਾਰਾਜ ਕਹਿੰਦੇ ਨਹੀਂ, ਬਾਣੀ ਦੇ ਸਤਿਕਾਰ ਵਿੱਚ ਕੋਈ ਢਿੱਲ ਨਹੀਂ। ਸੋ ਮਹਾਰਾਜ ਜੀ ਨੇ ਸਾਨੂੰ ਪੂਰਨੇ ਪਾਏ, ਇਗਜ਼ਾਮਪਲ ਸੈੱਟ ਕੀਤੀ ਵੀ ਬਾਣੀ ਦਾ ਸਤਿਕਾਰ ਕਿਵੇਂ ਕਰਨਾ ਹੈ।
ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ, ਕੋਸ਼ਿਸ਼ ਕਰਿਆ ਕਰੀਏ ਵੀ ਆਪਾਂ ਉੱਚੇ ਸਥਾਨ 'ਤੇ ਬੈਠ ਕੇ ਪੜ੍ਹਿਆ ਕਰੀਏ, ਜੇ ਕੋਈ ਹੋਰ ਬਰਾਬਰ ਬੈਠਾ ਬਰਾਬਰ ਪੜ੍ਹ ਕੇ ਨਹੀਂ ਬਹਿ ਕੇ ਨਹੀਂ ਪੜ੍ਹਨੀ, ਉੱਚੀ ਬਹਿ ਕੇ ਪੜ੍ਹੀ ਦੀ ਹੁੰਦੀ ਹੈ। ਸੋ ਐਨੀਵੇਜ਼, ਸੋ ਸੱਤਵੇਂ ਪਾਤਸ਼ਾਹ ਨੇ ਫਿਰ ਅੱਠਵੇਂ ਪਾਤਸ਼ਾਹ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ 'ਚ ਗੁਰਤਾ ਗੱਦੀ ਦੇ ਮਾਲਕ ਤੁਸੀਂ ਬਣੋਗੇ। ਨਾਲ ਇਹ ਵੀ ਹੁਕਮ ਕੀਤਾ, ਨੈ ਮਲੇਸ਼ ਕੋ ਦਰਸ਼ਨ ਦਿਆ ਹੈ, ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਇਹ ਜ਼ਰੂਰ ਅਡੈਪਟ ਕਰਨਾ ਕਿ ਤੁਸੀਂ ਮਲੇਸ਼ ਔਰੰਗਜ਼ੇਬ ਦੀ ਜ਼ਿਕਰ ਕਰ ਰਹੇ ਨੇ, ਕਿ ਤੁਸੀਂ ਜਾ ਕੇ ਦਿੱਲੀ ਨਾ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਸੋ ਉੱਥੋਂ ਰਾਮ ਰਾਏ ਨੇ ਕੀ ਕਰਿਆ, ਮਹਾਰਾਜ ਦਾ ਪ੍ਰਕਾਸ਼ ਜਿਵੇਂ ਉਹਦਾ ਜੁਲਾਈ 7, 1656 ਦੇ ਵਿੱਚ ਕੀਰਤਪੁਰ ਸਾਹਿਬ, ਵੀ ਆਲਰੇਡੀ ਡਿਸਕਸਡ, ਐਂਡ ਦੈਨ ਫਿਰ ਰਾਮ ਰਾਏ ਨੇ ਕੀ ਕੀਤਾ, ਉਹਦੇ ਮਨ ਦੇ ਵਿੱਚ ਇਹ ਵਹਿਮ ਸੀ ਕਿ ਕਿਤੇ ਨਾ ਕਿਤੇ ਮੇਰੇ ਚਲਾਕੀਆਂ ਦੇ ਨਾਲ, ਮੇਰੀ ਪਾਵਰਸ ਦੇ ਨਾਲ, ਮੇਰੀ ਸਿਆਣਪ ਦੇ ਨਾਲ ਮੈਂ ਗੁਰਤਾ ਗੱਦੀ ਦਾ ਮਾਲਕ ਬਣ ਜਾਵਾਂ। ਜਿਵੇਂ ਜਾਇਦਾਦ ਹੁੰਦੀ ਆ ਨਾ, ਕਲੇਮ ਕਰਦਾ ਵੱਡਾ ਮੁੰਡਾ ਵੀ ਮੇਰੀ ਜਾਇਦਾਦ ਆ, ਮੇਰੇ ਪਿਓ ਦੀ ਜਾਇਦਾਦ ਮੇਰੀ ਹੈ, ਹੀ ਕਲੇਮਸ ਇਟ, ਬਟ ਗੁਰਤਾ ਗੱਦੀ ਇਜ਼ ਨੋਟ, ਦ ਪਰਸਨ ਹੂ ਡਿਜ਼ਰਵਸ ਇਟ ਹੀ ਗੋਟ ਇਟ। ਸੋ ਗੁਰਤਾ ਗੱਦੀ ਜੇ ਡਿਜ਼ਰਵ ਕਰਦੇ ਸੀ ਸਤਿਗੁਰੂ ਜੀ, ਤਾਂ ਉਹਨਾਂ ਨੂੰ ਮਿਲ ਗਈ। ਸੋ ਅੱਠਵੇਂ ਪਾਤਸ਼ਾਹ ਦਾ ਜਿਹੜਾ ਵੱਡਾ ਭਰਾ ਸੀ ਰਾਮ ਰਾਏ, ਉਹਨੇ ਕਲੇਮ ਕਰਨ ਲੱਗ ਗਿਆ ਕਿ ਮੇਰੀ ਜਿਹੜੀ ਪਿਤਾ ਦੀ ਗੱਦੀ ਹੈ ਉਹਦਾ ਵਾਰਿਸ ਮੈਂ ਬਣਦਾ, ਕਿਉਂਕਿ ਮੈਂ ਵੱਡਾ ਬੇਟਾ, ਕਰਾਮਾਤਾ ਜਾਣਦਾ ਸੀ, ਰਿਧੀ ਸਿੱਧੀਆਂ ਦਾ ਮਾਲਕ ਸੀ। ਉਹਨੇ ਕੀ ਕੀਤਾ, ਔਰੰਗਜ਼ੇਬ ਨੂੰ ਵਸ਼ ਵਿੱਚ ਕਰਨ ਦਾ ਕੋਸ਼ਿਸ਼ ਕੀਤੀ ਅਤੇ ਸਫਲ ਵੀ ਹੋ ਗਿਆ। ਔਰੰਗਜ਼ੇਬ ਆਫਕੋਰਸ, ਰਾਮ ਰਾਏ ਜਦੋਂ ਇੰਨੀਆਂ ਰਿਧੀ ਸਿੱਧੀਆਂ ਦਾ ਮਾਲਕ ਸੀ, ਉਹਦੀ ਗੱਲਾਂ ਵਿੱਚ ਆ ਗਿਆ, ਅਤੇ ਉਹਨੇ ਫਿਰ ਹੁਕਮ ਕੀਤਾ ਕਿ ਤੁਸੀਂ ਇੱਦਾਂ ਕਰੋ, ਅੱਠਵੇਂ ਪਾਤਸ਼ਾਹ ਨੂੰ ਦਿੱਲੀ ਬੁਲਾ ਕੇ ਲੈ ਕੇ ਆਓ। ਉਸ ਸਮੇਂ ਇੱਕ ਦਿੱਲੀ ਦਾ ਰਾਜਾ ਹੋਇਆ ਜਿਹਦਾ ਨਾਂ ਸੀ ਜੈ ਸਿੰਘ, ਰਾਜਾ ਜੈ ਸਿੰਘ। ਉਹ ਸ਼ਰਧਾਲੂ ਸੀ, ਉਹਦੇ ਮਨ ਦੇ ਵਿੱਚ ਆਇਆ ਵੀ ਇੱਦਾਂ ਨਹੀਂ ਮਹਾਰਾਜ ਨੇ ਆਉਣਾ, ਕਿਉਂਕਿ ਉਹਨਾਂ ਨੂੰ ਹੀ ਨਿਊ ਦੈਟ ਸੱਤਵੇਂ ਪਾਤਸ਼ਾਹ ਟੁੱਕ ਅ ਪ੍ਰੋਮਿਸ ਫਰੋਮ ਅੱਠਵੇਂ ਪਾਤਸ਼ਾਹ ਦੈਟ ਡੂ ਨੋਟ ਗਿਵ ਦਰਸ਼ਨ ਟੂ ਔਰੰਗਜ਼ੇਬ, ਐਂਡ ਦੈਨ ਦੈਟਸ ਵਾਈ ਹੀ ਵੋਂਟ ਕਮ ਟੂ ਦਿੱਲੀ। ਬਟ ਉਹਨੇ ਫਿਰ ਉਹਨੇ ਬਿਉਂਤ ਬਣਾਈ ਕਿ ਸਤਿਗੁਰਾਂ ਨੂੰ ਮੈਂ ਆਪਣੇ ਘਰ ਆਪਣੀ ਹਵੇਲੀ ਦੇ ਵਿੱਚ ਮੈਂ ਮਹਾਰਾਜ ਨੂੰ ਸ਼ਰਨ ਜਿਹੜੀ ਹੈ ਉਹ ਦੇਵਾਂਗਾ। ਸੋ ਉਹਨਾਂ ਨੇ ਕੀ ਕੀਤਾ, ਪਾਲਕੀਆਂ ਭੇਜੀਆਂ, ਘੋੜੇ ਭੇਜੇ, ਰੱਥ ਭੇਜੇ, ਬੰਦੇ ਭੇਜੇ, ਹੋਰ ਕੁਵਾਰ ਜਿਹਨੂੰ ਕਹਿੰਦੇ ਹੈ, ਐਂਡ ਬਹੁਤ ਗਿਫਟਸ ਮਹਿੰਗੇ ਮਹਿੰਗੇ ਭੇਜੇ ਕਿ ਕੀ ਪਤਾ ਮਹਾਰਾਜ ਦੀ ਜਿਹਦੇ ਵਿੱਚ ਮੌਜ ਹੋਊਗੀ, ਜਿਹਦੇ ਵਿੱਚ ਪ੍ਰਸੰਨਤਾ ਹੋਊਗੀ, ਮਹਾਰਾਜ ਉਹਦੇ ਵਿੱਚ ਬੈਠ ਕੇ ਆ ਜਾਣਗੇ। ਬਹੁਤ ਟਰਾਈ ਕੀਤੇ, ਸੱਤਵੇਂ ਪਾਤਸ਼ਾਹ ਕੋਲ ਜਾ ਕੇ ਫਿਰ ਉਹਦੇ ਰਾਜੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਘਰ ਆ ਕੇ ਚਰਨ ਪਾਓ। ਸਿਆਣਾ ਬਜ਼ੁਰਗ ਨੂੰ ਭੇਜਿਆ ਸੀ ਉਹਨੇ ਕਿ ਮਹਾਰਾਜ ਮੇਰੇ ਘਰ ਸੰਗਤ ਜਿਹੜੀ ਹੈ ਉਡੀਕ ਰਹੀ ਹੈ, ਆਪ ਜੀ ਚਰਨ ਪਾਓ। ਐਂਡ ਐਟ ਦ ਸੇਮ ਟਾਈਮ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਸੀ, ਜਿਹਨੂੰ ਆਪਾਂ ਸਮਾਲ ਪੋਕਸ ਕਹਿੰਦੇ ਹਾਂ ਜਾਂ ਕੋਲਰਾ ਵੀ ਕਹਿ ਦਿੰਦੇ ਨੇ, ਦੋਨੋਂ ਬਿਮਾਰੀਆਂ ਫੈਲ ਗਈਆਂ ਇੰਡੀਆ ਲਈ। ਐਂਡ ਦੈਨ ਜਿਹੜੀ ਸੰਗਤ ਸੀਗੀ ਉਹ ਪੁਕਾਰ ਰਹੀ ਸੀ ਕਿ ਕੋਈ ਕਿਸੇ ਨਾ ਹੀਲੇ, ਕਿਸੇ ਹੀਲੇ ਸਾਡੀ ਜਿਹੜੀ ਬਿਮਾਰੀ ਹੈ ਉਹਨੂੰ ਕੋਈ ਘੱਟ ਸਕਦਾ ਹੋਵੇ ਤਾਂ ਪਲੀਜ਼ ਸਾਡੇ ਕੋਈ ਬਿਮਾਰੀ ਦਾ ਇਲਾਜ ਕਰੇ। ਐਂਡ ਮਹਾਰਾਜ ਜੀ ਆਪਾਂ ਜਾਣਦੇ ਹਾਂ, ਸਾਰੇ ਗੁਰਬਾਣੀ ਦਾ ਪੰਕਤੀ ਪੜ੍ਹਦੇ ਆਪਾਂ, ਰੋਗਨ ਅਤੇ ਅਰਸੋਗਨ ਅਤੇ ਜਲ ਜੋਗਨ ਅਤੇ ਬਹੁ ਭਾਂਤ ਬਚਾਵੇ, ਸਤਰ ਅਨੇਕ ਚਲਾਵਤ ਕਹਾਉ ਤਾਉ ਤਾਂ ਅਨੇਕ ਨਾ ਲਾਗਲ ਪਾਵੇ, ਕਿ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਜਾਂ ਕੋਈ ਵੀ ਪ੍ਰੋਬਲਮ ਹੈਗੀ ਹੈ, ਸਤਿਗੁਰੂ ਜੀ ਇਜ਼ ਕੇਪੇਬਲ ਆਫ ਹੈਲਪਿੰਗ ਦੈਮ। ਮਹਾਰਾਜ ਜੀ ਉਹਦੇ ਰੋਗਾਂ ਨੂੰ, ਉਹਦੇ ਦੁੱਖਾਂ ਨੂੰ ਦੂਰ ਕਰ ਦਿੰਦੇ ਨੇ। ਇਹ ਕੋਈ ਕਹਿਣ ਦੀ ਗੱਲ ਨਹੀਂ ਸਤਸੰਗਤ, ਇਹ ਵਿਸ਼ਵਾਸ ਕਰਨ ਦੀ ਗੱਲ ਹੈ। ਅਸੀਂ ਆਪਣੇ ਮਨ ਦੇ ਅੰਦਰ ਵਿਸ਼ਵਾਸ ਕਰਕੇ ਤਾਂ ਦੇਖੀਏ ਕਿ ਸਤਿਗੁਰੂ ਜੀ ਕਿਰਪਾ ਕਰੋ, ਮਹਾਰਾਜ ਪਲੀਜ਼ ਬਲੈਸ ਅਸ, ਮਹਾਰਾਜ ਕਿਰਪਾ ਕਰਨਗੇ। ਮਹਾਂਪਾ ਪੰਕਤੀ ਪੜ੍ਹਦੇ ਨਾ, ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚਾਓ ਗਿਰਦ ਹਮਾਰੇ ਰਾਮਕਾਰ ਦੁੱਖ ਲੱਗਿਆ ਨਾ ਭਾਈ, ਕਿ ਜਦੋਂ ਸਤਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਜਾਮ ਜਿਹੜੇ ਨੇ ਜਾਂ ਪ੍ਰੋਬਲਮਸ ਜਿਹੜੀਆਂ ਨੇ ਜਾਂ ਕੋਈ ਵੀ ਬਿਮਾਰੀ ਹੈ ਉਹ ਨੇੜੇ ਨਹੀਂ ਆਉਂਦੀ। ਵੀ ਕੈਨ ਟਾਕ ਅਬਾਊਟ ਦੈਟ ਫਰਦਰ ਵਿਦ ਅਨਦਰ ਪੰਕਤੀ। ਸੋ ਮਹਾਰਾਜ ਜੀ ਨੇ ਹੁਕਮ ਮੰਨਿਆ, ਮਹਾਰਾਜ ਕਹਿੰਦੇ ਚਲੋ ਭਾਈ ਦਿੱਲੀ ਦੀ ਸੰਗਤ ਉਡੀਕ ਰਹੀ ਹੈ, ਲੈਟਸ ਗੋ ਟੂ ਦਿੱਲੀ। ਸੋ ਮਹਾਰਾਜ ਜੀ ਸਵਾਰੀ ਦੇ ਵਿੱਚ ਬੈਠ ਗਏ ਅਤੇ ਮਹਾਰਾਜ ਜੀ ਦੀ ਜਿਹੜੀ ਸਵਾਰੀ ਹੈ ਉਹ ਦਿੱਲੀ ਨੂੰ ਜਾ ਰਹੀ ਹੈ। ਰਸਤੇ ਵਿੱਚ ਇੱਕ ਪੰਜੋਖਰਾ ਸਾਹਿਬ ਨਾਮ ਦਾ ਇਤਿਹਾਸ, ਇੱਕ ਇਤਿਹਾਸਿਕ ਸਥਾਨ ਹੈ ਗੁਰਦੁਆਰਾ ਸਾਹਿਬ ਆਉਂਦਾ, ਉਹਦਾ ਸਾਡੇ ਇਤਿਹਾਸ ਦੇ ਨਾਲ ਬਹੁਤ ਗੂੜਾ ਰਿਸ਼ਤਾ ਹੈ। ਸੋ ਪੰਜੋਖਰਾ ਸਾਹਿਬ ਜਦੋਂ ਮਹਾਰਾਜ ਪਹੁੰਚਦੇ ਨੇ ਉੱਥੇ ਪੜਾਅ ਕਰਦੇ ਨੇ, ਉੱਥੇ ਇੱਕ ਪੰਡਿਤ ਹੁੰਦਾ ਹੈ ਜਿਹਦਾ ਨਾਮ ਸੀ ਲਾਲ ਚੰਦ। ਉਹ ਪੰਡਿਤ ਨੂੰ ਮਾਣ ਬੜਾ ਸੀ ਆਪਦੀ ਵਿੱਦਿਆ ਦਾ, ਹੀ ਵਾਜ਼ ਵੈਰੀ ਪ੍ਰਾਊਡ ਆਫ ਹਿਜ਼ ਐਜੂਕੇਸ਼ਨ।
ਉਹਨੂੰ ਇਹ ਹੁੰਦਾ ਸੀ ਵੀ ਜਿਹਦੇ ਕੋਈ ਵਿਦਵਾਨ ਕੋਈ ਆਵੇ ਨਾ ਉਹਨੂੰ ਮੈਂ ਨੀਚਾ ਦਿਖਾਉਣਾ, ਆਪ ਮੈਂ ਵੱਡਾ ਬਣਨਾ। ਸੋ ਉਹਨੇ ਕੋਸ਼ਿਸ਼ ਕੀਤੀ ਕਿ ਸਤਿਗੁਰਾਂ ਨੂੰ ਮੈਂ ਨੀਚਾ ਦਿਖਾਵਾਂ। ਜਦੋਂ ਉਹਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਨਗਰ ਦੇ ਵਿੱਚ ਆਏ ਨੇ, ਮਹਾਰਾਜ ਦੇ ਕੋਲ ਆ ਗਿਆ। ਮਹਾਰਾਜ ਨੂੰ ਆ ਕੇ ਕੋਈ ਨਮਸਕਾਰ ਨਹੀਂ ਕੀਤੀ, ਕੋਈ ਆ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੁਸੀਂ ਆਪਣਾ ਨਾਮ ਐਡਾ ਵੱਡਾ ਕਿਵੇਂ ਰਖਾਇਆ। ਪਹਿਲੀ ਗੱਲ, ਕ੍ਰਿਸ਼ਨ ਜੀ ਨੇ ਗੀਤਾ ਲਿਖੀ ਹੈ, ਵੀ ਆਲ ਨੋ ਹੈ ਨਾ, ਕ੍ਰਿਸ਼ਨ ਜੀ ਨੇ ਗੀਤਾ ਲਿਖੀ ਹੈ, ਮਹਾਂਭਾਰਤ ਦਾ ਜ਼ਿਕਰ ਆਉਂਦਾ। ਅਤੇ ਤੁਸੀਂ ਆਪਣੇ ਨਾਮ ਦੇ ਵਿੱਚ ਹਰ ਕ੍ਰਿਸ਼ਨ ਲਿਖਿਆ, ਆਪਦਾ ਡਬਲ ਨੇਮ ਰੱਖ ਲਿਆ। ਹਰ ਦਾ ਅਰਥ ਵੀ ਕ੍ਰਿਸ਼ਨ ਕਰਤਾ ਜਾਂਦਾ ਅਤੇ ਕ੍ਰਿਸ਼ਨ ਤਾਂ ਆਲਰੇਡੀ ਕ੍ਰਿਸ਼ਨ ਹੈ, ਕਹਿੰਦੇ ਹੀ ਕਹਿੰਦੇ। ਕਹਿੰਦੇ ਤੁਸੀਂ ਆਪਣੇ ਆਪ ਨੂੰ ਕ੍ਰਿਸ਼ਨ ਤੋਂ ਵੀ ਵੱਡਾ ਸਮਝਦੇ ਹੋ? ਮਹਾਰਾਜ ਜੀ ਤੁਸੀਂ ਆਪਦੇ ਆਪ ਨੂੰ ਕ੍ਰਿਸ਼ਨ ਤੋਂ ਵੀ ਵੱਡਾ ਸਮਝਦੇ ਹੋ? ਜੇ ਤੁਸੀਂ ਐਡੇ ਜੋਗੇ ਹੈਗੇ, ਮਹਾਰਾਜ ਜੀ ਨੂੰ ਚੈਲੰਜ ਕੀਤਾ, ਮਹਾਰਾਜ ਇਫ ਯੂ ਆਰ ਕੇਪੇਬਲ ਆਫ ਡੂਇੰਗ ਦਿਸ, ਆਈ ਹੈਵ ਅ ਚੈਲੰਜ ਫੋਰ ਯੂ ਕਿ ਗੀਤਾ ਦੇ ਇੱਕ ਸਲੋਕ ਦੇ ਅਰਥ ਕਰ ਦਿਓ। ਮਹਾਰਾਜ ਜੀ ਚੁੱਪ ਹੋਏ। ਮਹਾਰਾਜ ਜੀ ਕਹਿੰਦੇ, ਮਹਾਰਾਜ ਜੀ ਨੇ ਵਿਚਾਰ ਕੀਤੀ ਮਨ ਦੇ ਅੰਦਰ, ਮਾਰੇ ਕਹਿੰਦੇ ਵੀ ਕਰਾਵਾਂਗੇ ਜ਼ਰੂਰ, ਗੀਤਾ ਦੇ ਅਰਥ ਕਰਾਂਗੇ, ਪਰ ਅਸੀਂ ਆਪ ਨਹੀਂ ਕਰਾਂਗੇ, ਕਿਉਂਕਿ ਜੇ ਅਸੀਂ ਆਪ ਅਰਥ ਕੀਤੇ ਤੇਰੇ ਮਨ ਦੇ ਵਿੱਚ ਇਹ ਫਿਰ ਵੀ ਸ਼ੰਕਾ ਰਹਿ ਜਾਣਾ ਕਿ ਗੁਰੂ ਦੇ ਪੁੱਤਰ ਨੇ, ਦੇ ਆਰ ਪ੍ਰਿਵਿਲੇਜਡ, ਦੇਵ ਗੋਟ ਵੈਰੀ ਗੁੱਡ ਟਿਊਟਰਸ, ਇੰਸਟਰਕਟਰਸ, ਗੁਰੂ ਸਾਹਿਬ ਨੂੰ ਬਹੁਤ ਵਧੀਆ ਵਿੱਦਿਆ ਪੜ੍ਹਾਉਣ ਵਾਲੇ ਹੋਏ ਨੇ। ਸੋ ਕਿਤੇ ਨਾ ਕਿਤੇ ਤੇਰੇ ਮਨ 'ਚ ਵਹਿਮ ਨਾ ਰਹਿ ਜਾਵੇ ਕਿ ਕਿਤੇ ਮੈਂ ਪਹਿਲਾਂ ਪੜ੍ਹਿਆ ਹੋਇਆ ਸੀਗਾ ਤਾਂ ਮੈਂ ਹੁਣ ਅਰਥ ਕਰਾਤੇ। ਇੱਦਾਂ ਕਰ, ਯੂ ਗੋ ਆਊਟ, ਸ਼ਹਿਰ ਦੇ ਵਿੱਚੋਂ ਕੋਈ ਵੀ ਬੰਦਾ ਲੱਭ ਕੇ ਲੈ ਆ ਜਿਹਨੂੰ ਤੂੰ ਪਸੰਦ ਕਰ ਲਾ, ਇੱਕ ਬੰਦਾ ਚੂਜ਼ ਪਰਸਨ, ਐਂਡ ਉਹਨੂੰ ਮੇਰੇ ਕੋਲ ਲਿਆ, ਅਸੀਂ ਉਹਦੇ ਤੋਂ ਗੀਤਾ ਦੇ ਅਰਥ ਕਰ ਪਾਵਾਂਗੇ। ਵਾਹਿਗੁਰੂ। ਸੋ ਮਹਾਰਾਜ ਬੈਠੇ ਨੇ, ਸਜੇ ਹੋਏ ਨੇ, ਉਹ ਗਿਆ ਸ਼ਹਿਰ ਦੇ ਵਿੱਚੋਂ। ਇੱਕ ਛੱਜੂ ਨਾਮ ਦਾ ਬੰਦਾ ਸੀ, ਝੀਵਰ ਆਪਾਂ ਕਹਿ ਦਿੰਦੇ, ਛੱਜੂ ਝੀਵਰ, ਝੀਵਰ ਇਜ਼ ਅ ਕਾਸਟ, ਆਪਣੇ ਵੈਸੇ ਗੁਰਸਿੱਖਾਂ ਨੂੰ ਕਾਸਟ ਦੀ ਮਨਾਹੀ ਹੈ, ਪਰ ਉੱਦਾਂ ਜਿਵੇਂ ਜਸਟ ਟੂ ਸੇ ਇਟ। ਸੋ ਛੱਜੂ ਇੱਕ ਝੀਵਰ ਕਾਸਟ ਦੇ ਵਿੱਚੋਂ ਇੱਕ ਪਰਸਨ ਹੋਇਆ, ਜਿਹੜਾ ਕਿ ਬਹੁਤ ਜ਼ਿਆਦਾ ਨਿਖਿੱਧ ਕੀਤਾ ਹੋਇਆ ਸੀਗਾ, ਪਿੱਛੇ ਕੀਤਾ ਹੋਇਆ ਸੀਗਾ, ਬੈਕਵਰਡ ਉਹਨੂੰ ਧੱਕਿਆ ਹੋਇਆ ਸੀਗਾ ਵੀ, ਐਂਡ ਹੀ ਵਾਜ਼ ਡਾ, ਮਤਲਬ ਸਪੀਚਲੈਸ, ਮਿਊਟ ਸੀਗਾ, ਉਹ ਬੋਲ ਨਹੀਂ ਸੀ ਸਕਦਾ ਅਤੇ ਬੋਲਾ ਸੀਗਾ। ਅਤੇ ਜਦੋਂ ਮਹਾਰਾਜ ਨਹੀਂ ਸੀ ਜਾਣਦੇ ਵੀ ਕਿ ਗੁੰਗਾ ਬੋਲਾ, ਮਹਾਰਾਜ ਪਰ ਜਾਣਦੇ ਤਾਂ ਸਭ ਕੁਛ ਹੁੰਦੇ ਨੇ, ਪਰ ਉੱਦਾਂ ਮਹਾਰਾਜ ਨੂੰ ਦੱਸਿਆ ਨਹੀਂ ਵੀ ਗੁੰਗਾ ਬੋਲਾ। ਮਹਾਰਾਜ ਕਹਿੰਦੇ, ਮਹਾਰਾਜ ਨੂੰ ਕਹਿੰਦਾ, ਮਹਾਰਾਜ ਆਹ ਬੈਠਾ ਆ, ਇਹ ਤੋਂ ਅਰਥ ਕਰਵਾਓ। ਸੋ ਮਹਾਰਾਜ ਕਿਰਪਾ ਦੇ ਘਰ ਦੇ ਵਿੱਚ ਆਏ, ਤੁਰੁੱਠੇ। ਮਹਾਰਾਜ ਨੇ ਕੀ ਕੀਤਾ, ਉਹਨੂੰ ਬਿਠਾਇਆ ਆਪਦੇ ਕੋਲ। ਮਹਾਰਾਜ ਦੇ ਕੋਲ ਇੱਕ ਸਟਿੱਕ ਸੀ, ਸਾਧ ਸੰਗਤ ਸੋਟੀ। ਮਹਾਰਾਜ ਜੀ ਟੁੱਕ ਆਫ ਦ ਸਟਿੱਕ, ਹੀ ਪਲੇਸ ਇਟ ਔਨ ਦ ਹੈਡ ਆਫ ਦ ਛੱਜੂ। ਛੱਜੂ ਦੇ ਸਿਰ ਦੇ ਉੱਤੇ ਮਹਾਰਾਜ ਜੀ ਨੇ ਸੋਟੀ ਰੱਖੀ। ਮਹਾਰਾਜ ਕਹਿੰਦਾ, ਹੁਣ ਸਲੋਕ ਪੜ੍ਹ। ਉਹਨੇ ਸਲੋਕ ਪੜ੍ਹੇ ਅਤੇ ਉਹ ਛੱਜੂ ਨੇ ਐਸੇ ਐਸੇ ਅਰਥ ਗੀਤਾ ਦੇ ਕਰਕੇ ਸੁਣਾਏ ਜਿਹੜੇ ਉਹਨੇ ਕਦੇ ਪਹਿਲਾਂ ਸੁਣੇ ਵੀ ਨਹੀਂ ਸੀ। ਕਹਿਣ ਤੋਂ ਭਾਵ ਮਹਾਰਾਜ ਨੇ ਉਹਦੀ ਪੂਰੀ ਤਸੱਲੀ ਕਰਵਾਈ। ਉਹਨੂੰ ਜਦੋਂ ਨਿਰਤਰ ਹੋ ਗਿਆ ਤਾਂ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ। ਸਤਸੰਗਤ, ਇੱਥੇ ਇੱਕ ਪੁਆਇੰਟ ਨੋਟ ਕਰਨ ਦੀ ਗੱਲ ਹੈ, ਕਈ ਵਾਰ ਆਪਾਂ ਕਹਿ ਦਿੰਦੇ ਵੀ ਹਾਊ ਇਜ਼ ਇਟ ਪੋਸੀਬਲ, ਹਾਊ ਕੈਨ ਆ ਮਿਊਟ ਪਰਸਨ ਸਟਾਰਟ ਟਾਕਿੰਗ। ਬਾਣੀ ਦੀ ਪੰਕਤੀ ਆਪਾਂ ਚੌਪਈ ਸਾਹਿਬ 'ਚ ਪੜ੍ਹਦੇ, ਰਹਿਰਾ ਸਾਹਿਬ 'ਚ ਪੜ੍ਹਦੇ ਹਾਂ, ਸੁਣੈ ਮੂੜ ਚਿੱਤ ਲਾਈ ਚ ਤੁਰਤਾ ਆਵਈ, ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ, ਕਿ ਜੇ ਕੋਈ ਸਤਿਗੁਰਾਂ ਦਾ ਬਚਨ ਸੁਣ ਲਵੇ, ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ, ਮਹਾਰਾਜ ਉਹਨੂੰ ਜ਼ਬਾਨ ਬਖਸ਼ਿਸ਼ ਕਰ ਦਿੰਦੇ ਹੈ। ਕਈ ਵਾਰੀ ਹੁੰਦਾ ਨਾ, ਸਾਨੂੰ ਭੁਲੇਖਾ ਹੁੰਦਾ ਕਿ ਬੰਦਾ ਮਿਊਟ ਹੈ, ਪਰ ਉਹ ਬੋਲ ਨਹੀਂ ਸਕਦਾ, ਬੋਲ ਨਹੀਂ ਸਕਦਾ, ਪਰ ਉਹ ਜਦੋਂ ਸ਼ਰਨ ਦੇ ਵਿੱਚ ਆ ਜਾਵੇ ਸਤਿਗੁਰਾਂ ਦੀ, ਸਤਿਗੁਰਾਂ ਨੂੰ ਪ੍ਰੇਮ ਦੇ ਨਾਲ ਨਮਸਕਾਰ ਕਰੇ, ਸੇਵਾ ਕਰੇ, ਜਦੋਂ ਮਹਾਰਾਜ ਉਹਦੇ 'ਤੇ ਖੁਸ਼ ਹੋ ਜਾਣ ਨਾ, ਮਹਾਰਾਜ ਸਭ ਕਰਨ ਦੇ ਸਮਰੱਥ ਨੇ। ਮਹਾਰਾਜ ਇਜ਼ ਕੇਪੇਬਲ ਆਫ ਡੂਇੰਗ ਐਨੀਥਿੰਗ, ਆਈ ਐਮ ਰਿਪੀਟਿੰਗ, ਮਹਾਰਾਜ ਇਜ਼ ਕੇਪੇਬਲ ਆਫ ਡੂਇੰਗ ਐਨੀਥਿੰਗ। ਐਂਡ ਮਹਾਰਾਜ ਉਹਨੂੰ ਫਿਰ ਬੋਲਣ ਦੀ ਬਲ ਵੀ ਦੇ ਦਿੰਦੇ ਨੇ। ਸੁਣੈ ਮੂੜ ਚ, ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਾਈ, ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵਾਈ, ਕਿ ਕੋਈ ਮੂਰਖ, ਮੂੜ ਮਤਲਬ ਮੂਰਖ, ਚਿੱਤ ਲਾ ਕੇ, ਧਿਆਨ ਲਾ ਕੇ ਜੇ ਸਤਿਗੁਰਾਂ ਦਾ ਬਚਨ ਸੁਣ ਲਵੇ, ਚਤੁਰਤਾ ਆਵਾਈ, ਮਹਾਰਾਜ ਉਹਨੂੰ ਸਿਆਣਾ ਕਰ ਦਿੰਦੇ ਨੇ। ਸੁਣੈ ਮੂੜ ਚਿੱਤ ਲਾਏ ਚਤੁਰਤਾ ਆਵਾਈ, ਦੁੱਖ ਦਰਦ ਭਾਉ ਨਿਕਟਣਾ ਤੇਰੇ ਨਾਲ ਕੀ ਰਹਿ, ਹੋ ਜੂ ਆ ਕਿ ਇੱਕ ਵਾਰ ਚੌਪਈ ਕੋ ਕਹੇ, ਕਿ ਕੋਈ ਦੁੱਖ ਦਰਦ ਉਹਦੇ ਨਿਕਟ ਨਹੀਂ ਆਉਂਦਾ ਜਿਹੜਾ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਵੇ। ਮੈਂ ਇੱਕ ਇਗਜ਼ਾਮਪਲ ਅੱਗੇ ਵੀ ਦਿੱਤੀ ਸੀ ਕਿ ਕਈ ਵਾਰੀ ਸਾਡੇ ਮਨ ਦੇ ਵਿੱਚ ਭੁਲੇਖਾ ਹੁੰਦਾ ਵੀ ਕਿ ਸਾਤੋਂ ਰਹਿਤ ਬਹਿਤ ਨਹੀਂ ਰੱਖੀ ਜਾਣੀ, ਸਾਡੇ ਤੋਂ ਗੁਰਸਿੱਖੀ ਨਿਭਾ ਨਹੀਂ ਹੋਣੀ, ਅੰਮ੍ਰਿਤ ਨਹੀਂ ਛੱਕ ਹੋਣਾ, ਜੇ ਛੱਕ ਵੀ ਲਿਆ
ਇਹ ਸਾਡੇ ਤੋਂ ਮਰਿਆਦਾ ਨਹੀਂ ਰੱਖੀ ਜਾਣੀ ਕੇਸਾਂ ਦੀ, ਖਾਣ ਪੀਣ ਦੀ, ਅੰਮ੍ਰਿਤ ਵੇਲੇ ਉੱਠਣ ਦੀ। ਪਰ ਇੱਕ ਗੱਲ ਯਾਦ ਰੱਖਿਓ, ਆਪਾਂ ਸਾਰੇ ਵੀ ਆਲ ਹੈਵ ਟਰੈਵਲਡ ਬਾਏ ਫਲਾਈਟ ਐਟ ਸਮ ਪੁਆਇੰਟ, ਜ਼ਿੰਦਗੀ 'ਚ ਕਦੇ ਨਾ ਕਦੇ ਅਸੀਂ ਜਹਾਜ਼ 'ਚ ਬੈਠੇ ਹੋਵਾਂਗੇ। ਕੀ ਸਾਡਾ ਕੰਮ ਜਹਾਜ਼ ਉਡਾਉਣਾ ਹੈ? ਕੀ ਸਾਡਾ ਕੰਮ ਜਹਾਜ਼ ਉਡਾਉਣਾ ਭਾਈ ਸਾਹਿਬ? ਨਹੀਂ ਨਾ, ਸਾਡਾ ਕੰਮ ਕੀ ਹੈ? ਤਿਆਰ ਵਿਆਰ ਹੋ ਕੇ, ਪੈਕਿੰਗ ਕਰਕੇ, ਅ ਗੋਲ ਇਜ਼ ਜਸਟ ਟੂ ਰੀਚ ਦ ਏਅਰਪੋਰਟ, ਚੈੱਕ ਇਨ ਕਰਤਾ, ਸਾਰਾ ਕੁਛ ਜਾਣਨਾ, ਐਂਡ ਦੈਨ ਯੂ ਜਸਟ ਵੇਟ। ਜਹਾਜ਼ ਆਉਂਦਾ ਹੈ, ਪਾਇਲਟ ਆਉਂਦਾ ਹੈ, ਪੂਰਾ ਕਰੂ ਆਉਂਦਾ ਹੈ, ਦੇ ਮੇਕ ਯੂ ਸਿਟ ਇਨ ਦ ਪਲੇਨ, ਐਂਡ ਦੈਨ ਜਹਾਜ਼ ਆਪ ਉਡਾਰੀ ਮਾਰਦਾ। ਸਾਡਾ ਕੰਮ ਸਿਰਫ ਸਾਧ ਸੰਗਤ ਜੀ ਗੁਰੂ ਦੀ ਸ਼ਰਨ ਤੱਕ ਆਉਣਦਾ ਹੈ, ਸਾਡਾ ਕੰਮ ਸਿਰਫ ਗੁਰੂ ਦੀ ਰੇਂਜ ਦੇ ਵਿੱਚ ਆਉਣਦਾ ਹੈ, ਬਾਕੀ ਕੰਮ ਗੁਰੂ ਦਾ ਹੈ। ਇਹ ਭੁਲੇਖੇ 'ਚ ਨਾ ਰਿਹਾ ਕਰੋ, ਸ਼ੰਕੇ ਨਾ ਮਨ 'ਚ ਰੱਖਿਆ ਕਰੋ ਕਿ ਸਾਡੇ ਤੋਂ ਰਹਿਤ ਨਹੀਂ ਰੱਖੀ ਜਾਣੀ, ਮਹਾਰਾਜ ਆਪੇ ਬਲ ਦਿੰਦੇ ਨੇ। ਅੱਜ ਜਦੋਂ ਆਏ ਹੋ ਤੁਸੀਂ ਗੁਰਪੁਰਬ ਮਨਾਈ ਸਫਲੇ ਤਾਂ ਨੇ ਵੀ, ਜੇ ਕੋਈ ਇਹ ਬਚਨ ਸੁਣ ਰਿਹਾ, ਤੁਹਾਡੇ ਕੰਨਾਂ 'ਚ ਪੈ ਰਿਹਾ, ਸੋ ਇੱਕ ਨਾ ਇੱਕ ਔਗੁਣ ਆਪਦਾ ਛੱਡ ਕੇ ਜਾਓ। ਇਫ ਯੂ ਆਰ ਨੋਟ ਰਿਸਪੈਕਟਿੰਗ ਦ ਕੇਸ, ਸਟਾਰਟ ਫਰੋਮ ਟੂਡੇ। ਕੋਈ ਨਹੀਂ, ਥੋੜ੍ਹਾ ਚਿਰ ਤੁਹਾਨੂੰ ਲੱਗਦਾ ਹੁੰਦਾ ਬੰਦੇ ਨੂੰ ਭੁਲੇਖਾ ਲੱਗਦਾ ਵੀ ਕੇਸਾਂ ਦੇ ਨਾਲ ਵੀ ਥੋੜ੍ਹਾ ਜਿਹਾ ਕਰੂਪ ਹੋ ਗਿਆ ਵੀ ਚਿੱਟੇ ਆ ਗਏ, ਕੋਈ ਨਹੀਂ, ਮਹਾਰਾਜ ਨੇ ਬਖਸ਼ਿਆ ਤੁਹਾਨੂੰ। ਚੱਬਣ ਚੱਲ ਰਤਨ ਸੇ ਸੁਣੀ ਬਹਿ ਗਏ, ਕਿ ਉਦੋਂ ਕੀ ਕਰਾਂਗੇ ਜਦੋਂ ਦੰਦ ਵੀ ਨਹੀਂ ਰਹਿਣਗੇ, ਨਕਲੀ ਲਾ ਲਾਂਗੇ, ਪਰ ਜਿਹੜੀਆਂ ਸਰੀਰ ਨੇ ਤਾਂ ਵੱਡਾ ਹੋਣਾ ਹੀ ਹੈ, ਪਰ ਉਹਦੇ ਵੱਡੇ ਹੋਣ ਤੋਂ ਪਹਿਲਾਂ ਜਬਲਾ ਜਰਾ ਰੋਗ ਨਹੀਂ ਆਇਆ, ਜਬਲਾ ਕਾਲ ਗ੍ਰਸੀ ਨਹੀਂ ਕਾਇਆ, ਵੱਡੇ ਹੋਣ ਤੋਂ ਪਹਿਲਾਂ ਆਪਾਂ ਜਵਾਨੀ ਨੂੰ ਸਾਂਭ ਲਈਏ। ਥੋੜ੍ਹੇ ਤਾਂ ਮੈਂ ਆਫ ਟੋਪਿਕ ਹੋਇਆ, ਪਰ ਮੈਂ ਇਹਦੇ 'ਤੇ ਫੋਕਸ ਕਰਨਾ ਚਾਹੁੰਦਾ ਕਿ ਅਸੀਂ ਆਏ ਹਾਂ, ਸੋ ਟੇਕ ਅ ਮਿਨਟ ਟੂ ਡੂ ਸਮ ਇੰਟਰਸਪੈਕਸ਼ਨ, ਲੁੱਕ ਇਨ ਟੂ ਯੋਰਸੈਲਫ, ਵਾਟ ਆਰ ਵੀ ਡੂਇੰਗ, ਆਰ ਵੀ ਕੈਨ ਵੀ ਕਾਲ ਅਰਸੈਲਫ ਗੁਰੂ ਸਿੱਖ? ਮੰਨ ਲਓ ਅੱਜ ਗੁਰੂ ਸਾਹਿਬ ਇੱਥੇ ਸ਼ਬਦ ਕਰਕੇ ਹਾਜ਼ਰ ਨੇ, ਪਰ ਜੇ ਮੰਨ ਲਓ ਮਹਾਰਾਜ ਸਰੀਰ ਕਰਕੇ ਹਾਜ਼ਰ ਹੁੰਦੇ, ਮਹਾਰਾਜ ਸਾਨੂੰ ਕੋਈ ਬਚਨ ਕਹਿੰਦੇ, ਕੀ ਸਾਡੀ ਜ਼ਰੂਰਤ ਸੀ ਕਿ ਅਸੀਂ ਮਹਾਰਾਜ ਨੂੰ ਜਵਾਬ ਦੇ ਸਕਦੇ ਸੀ? ਮਹਾਰਾਜ ਕਹਿਣਗੇ ਵੀ ਨਹੀਂ, ਸਿਰ ਚਾਹੀਦਾ, ਅਸੀਂ ਜਿਹੜੇ ਬੈਠੇ ਹਾਂ ਉਦੋਂ 80,000 ਦਾ ਇਕੱਠ ਸੀ, 5 ਉੱਠੇ ਸੀ, ਇੰਨੇ ਇਕੱਠ ਦੇ ਵਿੱਚੋਂ 5 ਉੱਠ ਜਾਣਗੇ? ਮੈਨੂੰ ਆਈ ਡਾਊਟ ਇਟ। ਕਿਤੇ ਨਾ ਕਿਤੇ ਅਸੀਂ ਡਰ ਨਾ ਜਾਈਏ, ਭਰੋਸਾ ਰੱਖਿਆ ਕਰੋ, ਹੈਵ ਫੇਥ ਇਨ ਗੁਰੂ, ਮਹਾਰਾਜ ਬਲ ਬਖਸ਼ਣਗੇ। ਐਨੀਵੇਜ਼, ਰੋ ਵਿਚਾਰ, ਕਮਿੰਗ ਬੈਕ ਟੂ ਦ ਟੋਪਿਕ। ਸੋ ਮਹਾਰਾਜ ਨੇ ਛੱਜੂ ਦੇ ਸਿਰ ਦੇ ਉੱਤੇ ਸੋਟੀ ਰੱਖੀ, ਗੀਤਾ ਦੇ ਅਰਥ ਕਰਵਾਏ, ਸਾਰੀ ਸੰਗਤ ਨੇ ਸਤਿਗੁਰਾਂ ਨੂੰ ਬੜੇ ਪਿਆਰ ਦੇ ਨਾਲ ਨਮਸਕਾਰ ਕੀਤੀ। ਉਸ ਤੋਂ ਬਾਅਦ ਫਿਰ ਮਹਾਰਾਜ ਫਿਰ ਅੱਗੇ ਜਾਂਦੇ ਨੇ, ਅੱਗੇ ਜਾ ਕੇ ਜਦੋਂ ਦਿੱਲੀ ਜਾਂਦੇ ਨੇ, ਉਦੋਂ ਰਾਜਾ ਜੈ ਸਿੰਘ ਦੀ ਹਵੇਲੀ ਸੀ, ਉੱਥੇ ਮਹਾਰਾਜ ਫਿਰ ਜਾਂਦੇ ਨੇ, ਪਹੁੰਚਦੇ ਨੇ। ਜਦੋਂ ਮਹਾਰਾਜ ਪਹੁੰਚਦੇ ਨੇ, ਜਿਹੜੀ ਮਹਾਰਾਜਾ ਜੈ ਸਿੰਘ ਦੀ ਵਾਈਫ ਸੀ, ਰਾਣੀ ਸੀ, ਉਹਦੇ ਮਨ ਦੇ ਵਿੱਚ ਇੱਕ ਸਵਾਲ ਸੀ ਕਿ ਗੁਰੂ ਕਿਤੇ ਪੂਰਾ ਜਾਂ ਅਧੂਰਾ। ਸ਼ੀ ਵਾਜ਼ ਕਨਫਿਊਜ਼ਡ ਵੀ ਮਹਾਰਾਜ ਕਿਤੇ, ਕਿਉਂਕਿ ਜੋ ਸੋਚਿਆ ਸੀ, ਜੋ ਸੁਣਿਆ ਸੀ, ਜੋ ਦੇਖਿਆ, ਕਿਉਂਕਿ ਮਹਾਰਾਜ ਜੀ 5 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਗੁਰਤਾਗਤੀ 'ਤੇ ਬੈਠਦੇ ਨੇ, 8-1 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਦਿੱਲੀ ਜਾਂਦੇ ਨੇ, ਅਤੇ ਦੇਖਦੇ ਨੇ ਜਦੋਂ ਵੀ 8 ਸਾਲ ਦਾ ਬੱਚਾ ਆ, ਕਿਤੇ ਬੱਚਾ ਉੱਦਾਂ ਹੀ ਤਾਂ ਨਹੀਂ ਮਜ਼ਾਕ ਕਰ ਰਿਹਾ ਕੋਈ ਸਾਡੇ ਨਾਲ। ਸੋ ਉਹਦੇ ਮਨ ਦੇ ਵਿੱਚ ਸੀਗਾ ਵੀ ਜੇ ਤਾਂ ਗੁਰੂ ਪੂਰਾ ਹੋਊਗਾ ਤਾਂ ਮੈਨੂੰ ਲੱਭ ਲਏਗਾ। ਸੋ ਸ਼ੀ ਪਲੈਨ ਸਮਥਿੰਗ, ਸ਼ੀ ਡਰੈਸਡ ਹਰਸੈਲਫ ਐਜ਼ ਅ ਮੇਡ, ਆਪਣੀ ਜਿਹੜੀ ਨੌਕਰਾਣੀ ਦੇ ਭੇਸ ਕੱਪੜੇ ਉਹਨੇ ਪਾ ਲਏ, ਆਪਦੀ ਨੌਕਰਾਣੀ ਨੂੰ ਉਹਨੇ ਰਾਣੀ ਦਾ ਜਿਹੜਾ ਸੀ ਸ਼ਿੰਗਾਰ ਉਹ ਕਰਵਾਤਾ, ਅਤੇ ਰਾਣੀ ਨੂੰ ਬਿਠਾਤਾ, ਜਿਹੜੀ ਨੌਕਰਾਣੀ ਸੀ ਉਹਨੂੰ ਬਿਠਾਤਾ ਉੱਪਰ, ਆਪ ਬੈਠ ਕੇ ਗੋਲੀਆਂ ਦੇ ਵਿੱਚ ਜਾ ਕੇ। ਜਦੋਂ ਮਹਾਰਾਜ ਜਾਂਦੇ ਨੇ, ਮਹਾਰਾਜ ਜੀ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਮਹਾਰਾਜ ਜੀ ਨੋਜ਼ ਐਵਰੀਥਿੰਗ, ਹੀ ਨੋਜ਼ ਵਾਟ ਵੀ ਆਰ ਥਿੰਕਿੰਗ, ਹੀ ਸੀਜ਼ ਵਾਟ ਵੀ ਆਰ ਡੂਇੰਗ, ਈਵਨ ਐਟ ਨਾਈਟ, ਇਨ ਦ ਮਾਰਨਿੰਗ, ਡੇ ਟਾਈਮ, ਰਿਗਾਰਡਲੈਸ ਆਫ ਦੈਟ। ਸੋ ਮਹਾਰਾਜ ਜੀ ਨੋਜ਼ ਐਵਰੀਥਿੰਗ, ਹੈ ਨਾ, ਉਹ ਸਾਡੇ ਅੰਦਰ ਦੀ ਗੱਲ ਜਾਣਦਾ, ਤਾਂ ਹੀ ਗੁਰੂ ਆ ਨਾ। ਅਤੇ ਜਦੋਂ ਫਿਰ ਮਹਾਰਾਜ ਅੰਦਰ ਗਏ, ਮਹਾਰਾਜ ਜੀ ਨੇ ਨਿਗਾਹ ਘੁਮਾਈ, ਮਹਾਰਾਜ ਜੀ ਜਾਣੀ ਜਾਣ ਸਨ, ਮਹਾਰਾਜ ਜੀ ਨੇ ਕਿਹਾ ਵੀ ਇਹ ਤਾਂ ਰਾਣੀ ਨਹੀਂ ਹੈ ਭਾਈ। ਮਹਾਰਾਜ ਜੀ ਜਾਂਦੇ ਨੇ, ਜਿਹੜੀ ਰਾਣੀ ਸੀ, ਐਕਚੁਅਲ ਜਿਹੜੀ ਰਾਣੀ ਸੀ ਗੋਲੀ ਦੇ ਕੱਪੜਿਆਂ ਦੇ ਵਿੱਚ, ਮੇਡ ਦੇ ਡਰੈਸ ਦੇ ਵਿੱਚ ਜਿਹੜੀ ਬੈਠੀ ਸੀ, ਮਹਾਰਾਜ ਜੀ ਜਾਂਦੇ ਨੇ, ਜਾ ਕੇ ਗੋਲੀ ਦੇ ਗੋ 'ਚ ਜਾ ਕੇ ਬੈਠ ਜਾਂਦੇ ਨੇ। ਸਾਰੀ ਸੰਗਤ ਮਹਾਰਾਜ ਦੇ ਨਾਮ ਦੇ ਜਕਾਰੇ ਲਾਉਂਦੀ ਹੈ, ਅਸੀਂ ਵੀ ਇੱਕ ਵਾਰੀ ਲਾ ਲਈਏ, ਸਤਿਗੁਰਾਂ ਨੂੰ ਧਿਆ ਲਈਏ। ਸ੍ਰੀ

ਸ੍ਰੀ ਹਰਿ ਕ੍ਰਿਸ਼ਨ ਧਿਆਇ। ਸੋ ਐਸੇ ਦੀਨ ਦਿਆਲ ਸਤਿਗੁਰੂ ਫਿਰ ਜਦੋਂ ਦਿੱਲੀ ਜਾਂਦੇ ਨੇ, ਫਿਰ ਮਹਾਰਾਜ ਦੇ ਬਹੁਤ ਟਰਾਈ ਕੀਤਾ ਜਾਂਦਾ ਰਾਮ ਰਾਏ ਵੱਲੋਂ ਕਿ ਮਹਾਰਾਜ ਜਿਹੜੇ ਨੇ ਨਾ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਹੀਲੇ ਵੀ ਗੁਰਤਾ ਗੱਦੀ ਮਹਾਰਾਜ ਮੰਨ ਜਾਣ ਵੀ ਮੈਨੂੰ ਦੇ ਦੇਣ ਗੁਰਤਾ ਗੱਦੀ। ਬਟ ਮਹਾਰਾਜ ਜੀ ਕਿਉਂਕਿ ਗੁਰਤਾ ਗੱਦੀ ਜਿਹੜਾ ਡਿਜ਼ਰਵ ਕਰਦਾ ਨਾ ਤਖ਼ਤ ਬਹਿ ਜੇ ਤਖ਼ਤ ਲਾਇਕ ਹੋਏ, ਜੇ ਕੋਈ ਡਿਜ਼ਰਵ ਕਰਦਾ ਹੋਏਗਾ ਤਾਂ ਗੁਰਤਾ ਗੱਦੀ 'ਤੇ ਬੈਠੇਗਾ। ਮਹਾਰਾਜ ਜੀ ਕਹਿੰਦੇ ਨਹੀਂ, ਇਹਨੂੰ ਨਹੀਂ ਭਾਈ ਦੇ ਸਕਦੇ ਹੈਗੇ। ਫਿਰ ਉਦੋਂ ਦਿੱਲੀ ਦੇ ਵਿੱਚ ਜਿਹੜੀ ਚੇਚਕ ਦੀ ਬਿਮਾਰੀ ਹੁੰਦੀ ਹੈ, ਸਾਧ ਸੰਗਤ ਜੀ, ਸਤਿਗੁਰੂ ਜੀ ਫਿਰ ਆਪ ਚੱਲ ਕਰਕੇ ਜਿਹੜੇ ਮਰੀਜ਼ ਨੇ ਉਹਨਾਂ ਦੀ ਟੇਕ ਕੇਅਰ ਕਰਦੇ ਨੇ, ਉਹਨਾਂ ਦੀ ਨਰਸਿੰਗ ਕਰਦੇ ਨੇ, ਉਹਨਾਂ ਨੂੰ ਮਹਾਰਾਜ ਜੀ ਆਪ ਠੀਕ ਕਰਨ ਦੇ ਯਤਨ ਕਰਦੇ ਨੇ, ਦਵਾਈਆਂ ਮਹਾਰਾਜ ਆਪ ਉਹਨਾਂ ਦੀ ਮੱਲਮ ਪੱਟੀ ਕਰਦੇ ਨੇ, ਕਿਉਂਕਿ ਚੇਚਕ ਦੀ ਬਿਮਾਰੀ ਹੈ ਸਾਧ ਸੰਗਤ ਜੀ, ਇਹ ਕੰਟੀਜੀਅਸ ਹੈ ਜਿਹੜੀ ਹੈ ਬਿਮਾਰੀ, ਇਹ ਛੂਤ ਦੀ ਬਿਮਾਰੀ ਹੋ ਜਾਂਦੀ ਹੈ, ਗਾਂਹ ਗਾਂਹ ਗਾਂਹ ਸਪਰੈਡ ਹੋ ਜਾਂਦੀ ਹੈ, ਕੋਲਰਾ ਦੀ ਬਿਮਾਰੀ ਹੈ ਇਹ ਸਪਰੈਡ ਹੋ ਜਾਂਦੀ ਹੈ। ਸੋ ਮਹਾਰਾਜ ਸਾਰਿਆਂ ਨੂੰ ਠੀਕ ਕਰਦੇ ਗਏ, ਪਰ ਮਹਾਰਾਜ ਜੀ ਨੇ ਫਿਰ ਸਮਾਂ ਜਦੋਂ ਦੇਖਿਆ ਵੀ ਹੁਣ ਸਮਾਂ ਹੋ ਗਿਆ, ਇਹ ਸਰੀਰ ਦਾ ਜਿਹੜਾ ਜਾਮਾ ਹੈ ਇਹਨੂੰ ਤਿਆਗਣਾ ਪੈਣਾ। ਹੁਣ ਇੱਥੇ ਸਾਧ ਸੰਗਤ ਜੀ ਇੱਕ ਪੁਆਇੰਟ ਜਿਹੜਾ ਨੋਟ ਕਰਨਾ ਹੈ, ਉਹ ਇਹ ਕਿ ਅਸੀਂ ਅਕਸਰ ਕਈ ਵਾਰ ਭੁੱਲ ਕੇ ਕਹਿ ਦਿੰਦੇ ਹਾਂ ਕਿ ਸਤਿਗੁਰਾਂ ਨੂੰ ਬਿਮਾਰੀ ਹੋ ਗਈ, ਕਿ ਕਦੇ ਰੱਬ ਨੂੰ ਵੀ ਬਿਮਾਰੀ ਹੁੰਦੀ ਹੈ, ਕੈਨ ਗੋਡ ਬੀ ਐਵਰ ਬੀ ਸਿੱਕ, ਕਦੇ ਰੱਬ ਬਿਮਾਰ ਹੋਇਆ ਨਹੀਂ। ਮਹਾਰਾਜ ਦੀ ਬਾਣੀ ਦਾ ਪੰਕਤੀ ਆਉਂਦੀ ਹੈ ਇੱਕ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵੱਸ ਹੈ ਕੋ ਲਾਗ ਨਾ ਸਕੇ ਬਿਨ ਹਰ ਕੇ ਲਾਇਆ। ਮਤਲਬ ਜਰਾ ਮਤਲਬ ਬੁਢੇਪਾ, ਮਰਾ ਮੌਤ ਜਾਂ ਬਿਮਾਰੀ ਹੁੰਦੀ ਹੈ ਮਰਾ, ਤਾਪ ਜੇ ਬੁਖਾਰ ਇਫ ਵੀ ਗੈਟ ਫੀਵਰ, ਸਿਰਤ ਕੋਈ ਸਿਲਤ ਵੱਜ ਜਾਵੇ ਇਫ ਵੀ ਗੈਟ ਅ ਪ੍ਰਿਕ, ਸਾਂਪ ਸੱਪ ਲੜ ਜੇ ਇਫ ਵੀ ਗੈਟ ਬਿਟਨ ਬਾਈ ਅ ਸਨੇਕ, ਸਾਪ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵੱਸ ਹੈ। ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਜਾਂ ਸਾਰੀਆਂ ਜਿਹੜੀਆਂ ਇਹ ਪ੍ਰੋਬਲਮਸ ਨੇ, ਇਹ ਹਰ ਕੇ ਵੱਸ ਹੈ, ਇਹ ਪਰਮੇਸ਼ਰ ਦੇ ਹੱਥ ਵੱਸ ਨੇ। ਗੋਡ ਇਜ਼ ਡੂਇੰਗ ਇਟ, ਕੋ ਲਾਗ ਨਾ ਸਕੇ ਬਿਨ ਹਰ ਕੇ ਲਾਇਆ, ਉਹਦੇ ਲਾਏ ਤੋਂ ਬਿਨਾਂ ਲੱਗ ਨਹੀਂ ਸਕਦੀਆਂ। ਇਹ ਮਹਾਰਾਜ ਸਾਨੂੰ ਸਿਰਫ ਇਗਜ਼ਾਮਪਲ ਦਿੰਦੇ ਨੇ ਕਿ ਅਸੀਂ ਜਿਵੇਂ ਨੋਰਮਲ ਲਾਈਫ ਦੇ ਵਿੱਚ ਜੀਵਨ ਬਤੀਤ ਕਰਨਾ, ਕਿਵੇਂ ਮਹਾਰਾਜ ਨੇ ਸਾਰਿਆਂ ਨੂੰ ਠੀਕ ਕੀਤਾ, ਉਹ ਬਿਮਾਰੀ ਦਾ ਫਿਰ ਸਤਾਪ ਮਹਾਰਾਜ ਨੇ ਆਪਦੇ ਆਪ 'ਤੇ ਹੰਢਾਇਆ, ਤਾਂ ਕਿ ਹੁਣ ਇੱਕ ਬਹਾਨਾ ਹੁੰਦਾ ਸਾਧ ਸੰਗਤ ਜੀ ਵੀ ਬਹਾਨਾ ਬਣਾ ਕੇ ਹੁਣ ਅਸੀਂ ਐਗਜ਼ਿਟ ਕਰਨਾ ਹੈ। ਜਿੰਨਾ ਕੁ ਸਮਾਂ ਮਹਾਰਾਜ ਨੇ ਜੋਤ ਜਗਾਉਣੀ ਸੀ, ਉਹ ਮਹਾਰਾਜ ਜੀ ਦਾ ਸਮਾਂ ਜਿਤਨਾ ਮਹਾਰਾਜ ਜੀ ਨੂੰ ਪਾਇਆ, ਮਹਾਰਾਜ ਜੀ ਨੇ ਸਮਾਂ ਪੂਰਾ ਕੀਤਾ। ਉਸ ਤੋਂ ਬਾਅਦ 'ਚ ਮਹਾਰਾਜ ਜੀ ਨੇ ਉਹ ਚੇਚਕ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਜਿਹੜਾ ਹੈ ਉਹ ਜੋਤੀ ਜੋਤ ਉੱਥੇ ਦਿੱਲੀ ਸਮਾਉਣਾ ਕੀਤਾ। ਯਮੁਨਾ ਦੇ ਨਦੀ ਹੈ ਜਿਹੜੀ ਉੱਥੇ, ਯਮੁਨਾ ਰਿਵਰ, ਉਹਦੇ ਕਿਨਾਰੇ ਦੇ ਉੱਤੇ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣਾ ਕੀਤਾ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬਾਲਾ ਪ੍ਰੀਤਮ ਸਾਹਿਬ ਜਿੱਥੇ ਹੈਗਾ ਦਿੱਲੀ, ਉਹ ਉੱਥੇ ਸੁਸ਼ੋਭਿਤ ਹੈ। ਸੋ ਉਸ ਅਸਥਾਨ ਦੇ ਉੱਪਰ ਸਤਿਗੁਰਾਂ ਨੇ ਜਿਹੜਾ ਜੋਤੀ ਜੋਤ ਸਮਾਉਣਾ ਕੀਤਾ। ਹੁਣ ਇੱਥੇ ਇੱਕ ਗੱਲ ਮੈਂ ਹੋਰ ਤੁਹਾਨੂੰ ਇੱਕ ਹਿਸਟਰੀ ਦੱਸ ਦਿੰਦਾ ਕਿ ਮਹਾਰਾਜ ਜੀ ਜਿਵੇਂ ਕੋਈ ਬਿਮਾਰੀ ਮਹਾਰਾਜ ਜੀ ਨੂੰ ਲੱਗ ਨਹੀਂ ਸੀ ਸਕਦੀ, ਮਹਾਰਾਜ ਜੀ ਨੇ ਆਪ ਲਈ। ਉਦਾਹਰਨ ਵਜੋਂ ਫੋਰ ਐਗਜ਼ਾਮਪਲ, 10ਵੇਂ ਪਾਤਸ਼ਾਹ ਦੇ ਜੇ ਜੀਵਨ ਅਸੀਂ ਪੜ੍ਹਦੇ ਹਾਂ, 42 ਸਾਲ ਦੀ ਉਮਰ ਮਹਾਰਾਜ ਜੀ ਨੇ, 42-43 ਸਾਲ ਦੀ ਉਮਰ ਨੌਜਵਾਨੀ ਦੇ ਵਿੱਚ ਮਹਾਰਾਜ ਜੀ ਨੇ ਸਰੀਰ ਜਿਹੜਾ ਸੀ ਉਹ ਤਿਆਗ ਦਿੱਤਾ ਸੀ। ਪਰ ਇੱਕ ਗੱਲ ਨੋਟਿਸ ਕੀਤੀ ਤੁਸੀਂ ਕਦੇ, ਵਾਹਿਗੁਰੂ, ਮਹਾਰਾਜ ਜੀ ਨੇ ਆਪਣੀ ਇੰਟਾਇਰ ਲਾਈਫ ਦੇ ਵਿੱਚ, ਮਹਾਰਾਜ ਜੀ ਫੋਰ 14 ਵਾਰਸ, 14 ਜੰਗਾਂ ਮਹਾਰਾਜ ਨੇ ਜ਼ਿੰਦਗੀ ਦੇ ਵਿੱਚ ਲੜੀਆਂ ਅਤੇ 14 ਦੀਆਂ 14 ਹੀ ਜਿੱਤੀਆਂ। 6ਵੇਂ ਪਾਤਸ਼ਾਹ ਨੇ 4 ਜੰਗਾਂ ਲੜੀਆਂ ਅਤੇ 4 ਦੀ 4 ਜਿੱਤੀਆਂ। ਅਤੇ ਜਦੋਂ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਦਾ ਸਮਾਉਣ ਦਾ ਸਮਾਂ ਆਇਆ ਕਿ ਕੋਈ ਬੰਦਾ ਜਿਹੜਾ ਨਾਟ ਬੰਦਾ ਕੋਈ ਪਰਸਨੈਲਿਟੀ ਕਹਿ ਲਓ 14 ਜੰਗਾਂ ਦਾ ਜੇਤੂ ਹੋਵੇ, ਇੰਨਾ ਯੁੱਧ ਚ ਨਿਪੁੰਨ ਹੋਵੇ, ਇੰਨੀਆਂ ਭਾਸ਼ਾਵਾਂ ਦਾ ਮਾਹਿਰ ਹੋਵੇ, ਇੱਕ ਨੋਰਮਲ ਪਰਸਨ ਦੇ ਕਾਰਨ ਦੇ ਤੋਂ ਬਿਓਂਡ ਗੱਲਾਂ ਨੇ ਇਹ, ਇੱਕ 42 ਸਾਲ ਦੀ ਉਮਰ ਵਿੱਚ ਤੁਸੀਂ ਇੱਕ ਨਵਾਂ ਗ੍ਰੰਥ ਵੀ ਲਿਖਤਾ, ਇੰਨੀਆਂ ਭਾਸ਼ਾਵਾਂ ਦੇ ਵੀ ਗਿਆਤਾ ਹੋ ਗਏ, ਇੰਨੀਆਂ ਜੰਗਾਂ ਵੀ ਕਰਤੀਆਂ, ਇੰਨੇ ਕੌਤਕ ਕਰਤੇ, ਥਾਂ ਥਾਂ 'ਤੇ ਜਾ ਕੇ ਤੁਸੀਂ ਮਹਾਰਾਜ ਜੀ ਨੇ ਪ੍ਰਚਾਰ ਵੀ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਵੀ ਕਰਤੀ, ਖਾਲਸਾ ਪੰਥ ਵੀ ਸਾਜਤਾ, ਉਹ ਕਿੱਥੇ ਕਿੱਥੇ ਤੱਕ ਮਹਾਰਾਜ ਜੀ ਨੇ ਚਰਨ ਪਾਏ। ਸੋ ਇੰਨਾ ਇਤਿਹਾਸ 42 ਸਾਲ ਦੀ ਉਮਰ ਦੇ ਵਿੱਚ ਆਮ ਬੰਦੇ ਦੀ ਬਸ ਦੀ ਗੱਲ ਨਹੀਂ। ਸੋ 14 ਜੰਗਾਂ ਲੜਨ ਤੋਂ ਬਾਅਦ 'ਚ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਕਾਰਨ ਕੀ ਬਣਦਾ ਹੈ ਕਿ ਵਜ਼ੀਰ ਖਾਂ ਦੇ ਭੇਜੇ ਹੋਏ 2 ਜਿਹੜੇ ਸੀ ਜਲਾਦ ਕਹਿ ਲਓ, ਅਟੈਕਰਸ ਕਹਿ ਲਓ, ਗੁਲ ਖਾਂ ਅਤੌਲ ਖਾਂ, ਉਹਨਾਂ ਨੇ ਮਹਾਰਾਜ ਜੀ ਦੇ ਖੰਜਰ ਮਾਰਿਆ, ਅਤੇ ਮਹਾਰਾਜ ਜੀ ਜਿਹੜੇ ਸਭ ਕੁਛ ਜਾਣਦੇ ਨੇ
ਕੀ ਕੋਈ ਆਮ ਬੰਦਾ ਉਹਨਾਂ ਦੇ ਤੰਬੂ ਦੇ ਵਿੱਚ ਜਾ ਕੇ ਉਹਨਾਂ ਨੂੰ ਅਟੈਕ ਕਰ ਸਕਦਾ ਸੀ? ਜਿਹੜਾ ਬੰਦਾ 14 ਜੰਗਾਂ ਜਿੱਤਿਆ ਹੋਵੇ ਇਹਨਾਂ ਚੁਕੰਨਾ ਤਾਂ ਹੋਊਗਾ ਹੀ ਨਾ। ਸੋ ਮਹਾਰਾਜ ਜੀ ਨੇ ਬਹਾਨਾ ਬਣਾਇਆ ਅਤੇ ਮਾਰ ਵੀ ਦਿੱਤਾ, ਬੇਸ਼ੱਕ ਖੰਜਰ ਮਹਾਰਾਜ 'ਤੇ ਮਾਰ ਵੀ ਦਿੱਤਾ, ਮਹਾਰਾਜ ਫਿਰ ਵੀ ਮਹਾਰਾਜ ਜੀ ਨੇ ਝਟਕਾਤੇ, ਗੁਲਖਾਂ ਝਟਕਾਤਾ ਸੀ, ਅਤਾਲੁਖਾਂ ਸਿੰਘਾਂ ਨੇ ਫੜ ਕੇ ਝਟਕਾਤਾ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਮਹਾਰਾਜ ਜੀ ਸਾਡੇ ਵਾਂਗੂ ਆਮ ਐਵੇਂ ਨੋਰਮਲ ਆਪਣੇ ਹਿਊਮਨ ਬੀਂਗ ਨਹੀਂ ਸੀ, ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਨ। ਸਾਡੇ ਉੱਪਰ ਉਹਨਾਂ ਨੇ ਪਰਉਪਕਾਰ ਕੀਤਾ ਇਸ ਸ੍ਰਿਸ਼ਟੀ 'ਤੇ ਆ ਕੇ। ਸੋ ਦੈਟ ਵਾਜ਼ ਅ ਬਲੈਸਿੰਗ ਟੂ ਅਸ ਦੈਟ ਵੀ ਹੈਡ ਮਹਾਰਾਜ ਜੀ, ਐਂਡ ਕਰੰਟਲੀ ਵੀ ਡੂ ਹੈਵ ਦਸੇ ਪਾਤਸ਼ਾਹੀਆਂ। ਇਫ ਮਹਾਰਾਜ ਜੀ ਦਰਸ਼ਨ ਦਸਾਂ ਪਾਤਸ਼ਾਹੀਆਂ ਦੇ ਕਰਨੇ ਹੁਣ ਹੋ ਜਾਂਦੇ ਨੇ, ਸਤਸੰਗਤ ਜੀ ਭਾਵਨਾ ਰੱਖੀਏ। ਮੈਂ ਨਹੀਂ ਕਹਿੰਦਾ ਆਪਦੇ ਨਿੱਜੀ ਤੌਰ 'ਤੇ ਵੀ ਮੈਂ ਕਦੇ ਕਰ ਲਏ, ਪਰ ਕੋਸ਼ਿਸ਼ ਹੈ। ਮਹਾਰਾਜ ਜੀ ਤੁਸੀਂ ਅਸੀਸ ਦਿਓ, ਕਦੇ ਮੈਨੂੰ ਵੀ ਹੋਣ ਅਤੇ ਤੁਹਾਨੂੰ ਵੀ ਹੋਣ। ਮਹਾਰਾਜ ਜੀ ਦਸਾਂ ਪਾਤਸ਼ਾਹੀਆਂ ਦੇ ਜੋਤ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਕੋਲ ਹਾਜ਼ਰ ਨਾਜ਼ਰ ਨੇ। ਸਤਿਕਾਰ ਕਰਿਆ ਕਰੀਏ, ਮਹਾਰਾਜ ਜੀ ਦੀ ਬਾਣੀ ਪੜ੍ਹਿਆ ਕਰੀਏ, ਅਡੈਪਟ ਕਰੀਏ ਆਪਦੀ ਲਾਈਫ 'ਤੇ, ਅਤੇ ਗੁਰਬਾਣੀ ਨੂੰ ਅਸੀਂ ਬਣਨਾ। ਗੁਰਬਾਣੀ ਇਕੱਲੀ ਪੜ੍ਹਨੀ ਨਹੀਂ, ਮੈਂ ਅੱਗੇ ਵੀ ਰਿਪੀਟ ਕੀਤੀ ਸੀ, ਪੜ੍ਹਨੀ ਨਹੀਂ ਇਕੱਲੀ ਸੁਣਨੀ ਨਹੀਂ, ਉੱਥੇ ਤੱਕ ਲਿਮਿਟਿਡ ਨਹੀਂ ਹੈ। ਪੜ੍ਹਨੀ ਵੀ ਹੈ, ਸੁਣਨੀ ਵੀ ਹੈ, ਉਹਨੂੰ ਅਮਲ ਦੇ ਵਿੱਚ ਵੀ ਲਿਆਉਣਾ, ਅਤੇ ਉਹਨੂੰ ਅਸੀਂ ਗੁਰਬਾਣੀ ਦਾ ਰੂਪ ਬਣ ਜਾਣਾ। ਸੋ ਸਤਸੰਗਤ ਜੀ, ਫਿਰ ਅੱਠਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣਾ ਕੀਤਾ। ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਕਿਉਂਕਿ ਸਿੱਖਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਲੱਗੇ ਨੇ, ਮਹਾਰਾਜ ਜੀ ਨੇ ਇਸ਼ਾਰਾ ਕਰਤਾ ਸੀ, ਫਿਰ ਮਹਾਰਾਜ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੇ ਤੋਂ ਬਾਅਦ ਕੌਣ ਗੁਰੂ ਹੋਏਗਾ, ਸਿੱਖਾਂ ਦਾ ਨੌਵਾਂ ਗੁਰੂ ਕੌਣ ਹੋਏਗਾ? ਮਹਾਰਾਜ ਸਾਨੂੰ ਕਿਹਦੀ ਬਾਂਹ ਫੜਾ ਕੇ ਚੱਲਿਓ, ਸਾਨੂੰ ਕਿਹਦਾ ਪੱਲਾ ਫੜਾ ਕੇ ਚੱਲਿਓ? ਮਹਾਰਾਜ ਜੀ ਨੇ ਇੱਕ ਬੇਨਤੀ ਕੀਤੀ, ਮਹਾਰਾਜ ਜੀ ਨੇ ਉੱਪਰੋਂ ਹੱਥ ਕਰਕੇ ਕਹਿੰਦੇ, ਮਹਾਰਾਜ ਕਹਿੰਦੇ, ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਸੇ ਗ੍ਰਾਮ ਬਕਾਲੇ। ਬਾਬਾ ਬਕਾਲਾ ਜਿਹੜਾ ਸ਼ਹਿਰ ਹੈ ਅੰਮ੍ਰਿਤਸਰ ਸਾਹਿਬ ਤੋਂ, ਇਹ ਵੀ ਬੜੀ ਨੋ ਵੀ ਸਾਰੇ ਰਸਤੇ 'ਚ ਆਉਂਦੇ ਇਹਦੇ ਨੂੰ ਜਦੋਂ ਜਾਈਏ ਚੰਡੀਗੜ੍ਹ ਵੱਲੋਂ, ਉੱਥੇ ਬਾਬਾ, ਬਾਬਾ ਤੋਂ ਭਾਵ ਕਿਉਂਕਿ ਨੌਵੇਂ ਪਾਤਸ਼ਾਹ ਐਂਡ ਦਸਵੇਂ ਪਾਤਸ਼ਾਹ, ਵਾਹਿਗੁਰੂ ਅੱਠਵੇਂ ਪਾਤਸ਼ਾਹ ਅਤੇ ਨੌਵੇਂ ਪਾਤਸ਼ਾਹ ਦਾ ਜਿਹੜਾ ਪਰਿਵਾਰਕ ਰਿਸ਼ਤਾ ਸੀ ਉਹ ਦਾਦੇ ਪੋਤੇ ਦਾ ਸੀ। ਐਂਡ ਦਿਸ ਇਜ਼ ਅ ਸਮ ਟਾਈਮ ਵੀ ਡੋਂਟ ਰੀਅਲਾਈਜ਼ ਦੈਟ ਵੀ ਦਸਵੇਂ ਪਾਤਸ਼ਾਹ ਐਂਡ ਅੱਠਵੇਂ ਪਾਤਸ਼ਾਹ ਆਰ ਹਾਓ ਦੇ ਆਰ ਰਿਲੇਟਿਡ। ਅੱਠਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਰਿਲੇਟਿਡ ਕਿਵੇਂ ਸੀ? ਦਸਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਦੇ ਚਾਚਾ ਜੀ ਲੱਗਦੇ ਸੀ, ਫਸਟ ਕਜ਼ਨ ਸੀਗੇ ਉਹ ਸੱਤਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ, ਦੇ ਵਰ ਫਸਟ ਕਜ਼ਨਸ। ਐਂਡ ਅੱਠਵੇਂ ਪਾਤਸ਼ਾਹ ਦੇ ਚਾਚਾ ਜੀ ਕਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਬੇਸ਼ੱਕ ਪ੍ਰਕਾਸ਼ ਉਹਨਾਂ ਦਾ ਬਾਅਦ 'ਚ ਹੁੰਦਾ ਹੈ, ਪਰ ਉਹ ਚਾਚਾ ਜੀ ਲੱਗਦੇ ਸਨ। ਉਹ ਕਿਵੇਂ? ਕਿਉਂਕਿ ਅੱਠਵੇਂ ਪਾਤਸ਼ਾਹ ਦੇ ਫਾਦਰ ਪਿਤਾ ਜੀ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ, ਗਾਂ ਉਹਨਾਂ ਦੇ ਪਿਤਾ ਜੀ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਭਰਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, ਅਤੇ ਉਹਨਾਂ ਦੇ ਬੇਟੇ ਗਾਂ ਦਸਵੇਂ ਪਾਤਸ਼ਾਹ। ਸੋ ਇੱਦਾਂ ਕਰਕੇ ਦਾਦੇ ਦੇ ਭਰਾ ਨੌਵੇਂ ਪਾਤਸ਼ਾਹ ਅਤੇ ਭਰਾ ਦੇ ਬੇਟੇ ਜਿਹੜੇ ਸੀ ਉਹ ਦਸਵੇਂ ਪਾਤਸ਼ਾਹ ਸੀ। ਸੋ ਚਾਚੇ ਭਤੀਜੇ ਦਾ ਰਿਸ਼ਤਾ ਸੀ ਅੱਠਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਦਾ। ਬਹੁਤ ਕਈ ਵਾਰੀ ਆਪਾਂ ਸੋਚਦੇ ਨਹੀਂ ਹੁੰਦੇ, ਪਰ ਇਹ ਸਤਸੰਗ ਜੀ ਦੈਟਸ ਹਿਸਟਰੀ। ਸਰੋ ਵਿਚਾਰ, ਸੋ ਅੱਠਵੇਂ ਪਾਤਸ਼ਾਹ ਨੇ ਫਿਰ ਮਹਾਰਾਜ ਜੀ ਨੂੰ, ਜਿਵੇਂ ਨੌਵੇਂ ਪਾਤਸ਼ਾਹ ਨੂੰ ਹੁਕਮ ਕਰਤਾ ਕਿ ਹੁਣ ਨੌਵੇਂ ਪਾਤਸ਼ਾਹ ਹੁਣ ਗੁਰਤਾ ਗੱਦੀ ਦੇ ਮਾਲਕ ਹੋਣਗੇ, ਅਤੇ ਅੱਠਵੇਂ ਪਾਤਸ਼ਾਹ ਫਿਰ ਜੋਤੀ ਜੋਤ ਸਮਾ ਗਏ ਸਤਿਗੁਰਾਂ ਦੇ ਹੁਕਮ ਦੇ ਵਿੱਚ, ਅਕਾਲ ਪੁਰਖ ਦੇ ਭਾਣੇ ਦੇ ਵਿੱਚ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸੋ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੱਜ ਆਪਾਂ ਸਾਰਿਆਂ ਨੂੰ ਵੀ ਗੋਟ ਦਿਸ ਓਪਰਚੁਨਿਟੀ ਟੂ ਬੀ ਹੇਅਰ ਟੂਡੇ। ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ, ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਸੋ ਅਸੀਂ, ਸਾਡਾ ਵੀ ਫਰਜ਼ ਬਣਦਾ ਸੀ ਮਹਾਰਾਜ ਜੀ ਨੂੰ, ਜਿਵੇਂ ਕਿਸੇ ਦਾ ਬਰਥਡੇ ਹੁੰਦਾ ਨਾ ਅਸੀਂ ਗਿਫਟ ਦਿੰਦੇ ਹਾਂ। ਸੋ ਅਸੀਂ ਆਪਦੇ ਵੱਲੋਂ ਮਹਾਰਾਜ ਜੀ ਨੂੰ ਕੀ ਭੇਟਾ ਕਰਨੀ ਹੈ ਹੁਣ ਤੁਸੀਂ ਦੇਖ ਲਓ, ਆਪਦੇ ਆਪਦੇ ਇੱਕ ਇੱਕ ਔਗਣ ਆਪਣੇ ਬੈਠ ਆਏ ਹੋ, ਠੀਕ ਹੈ, ਮਿਹਨਤ ਆਪਦਾ ਇੱਕ ਔਗਣ ਮਹਾਰਾਜ ਜੀ ਨੂੰ ਇੱਥੇ ਭੇਟ ਕਰਕੇ ਜਾਓ। ਮਹਾਰਾਜ ਅੱਜ ਤੋਂ ਬਾਅਦ 'ਚ ਇਹ ਜਿਹੜੀ ਨੈਗੇਟਿਵ ਮੇਰੀ ਕੁਆਲਿਟੀ ਹੈਗੀ ਆ ਮੈਂ ਇੱਥੇ ਛੱਡ ਕੇ ਚੱਲਿਆ। ਮਹਾਰਾਜ ਮੱਥਾ ਟੇਕਣਾ ਮਤਲਬ ਵੀ ਇਹੀ, ਆਪਦੀ ਮੱਤ ਅਸੀਂ ਰੱਖਦੇ ਹਾਂ, ਮਹਾਰਾਜ ਤੋਂ ਆਪਣੀ ਮੱਤ ਮੰਗਦੇ, ਮਹਾਰਾਜ ਦੀ ਮੱਤ ਮੰਗਦੇ ਹਾਂ। ਸੋ ਅੱਜ ਆਏ ਹਾਂ, ਠੀਕ ਹੈ, ਮਿਹਨਤ ਉਹਨਾਂ ਚਿਰ ਆਪਾਂ ਦਸ ਆਪਣੇ ਅੱਠਵੇਂ ਪਾਤਸ਼ਾਹ ਦਾ ਧਿਆਨ ਧਰਾਂਗੇ। ਇੱਥੇ ਇੱਕ ਔਗੁਣ ਛੱਡ ਕੇ ਜਾਓ, ਗੁਣ ਲੈ ਕੇ ਜਾਓ। ਮਹਾਰਾਜ ਕਿਰਪਾ ਕਰਨ ਸਾਰਿਆਂ ਦੇ ਪਰਿਵਾਰਾਂ ਦੇ ਨੂੰ, ਚੜ੍ਹਦੀ ਕਲਾ ਬਖਸ਼ਣ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ। ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ, ਅਤੇ ਇੱਕ ਮੇਰੀ ਜ਼ਰੂਰੀ ਬੇਨਤੀ ਹੈ ਕਿ ਬੱਚੇ ਜਿਹੜੇ ਆਏ ਨੇ ਉਹਨਾਂ ਵਾਸਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਐਵਰੀ ਫਰਾਈਡੇ ਵੀ ਗੋਟ ਸਮ ਟੋਇਜ਼, ਵੀ ਗੋਟ ਸਮ ਪ੍ਰੈਜੈਂਟਸ, ਵੀ ਗੋਟ ਸਮ ਗਿਫਟਸ ਫੋਰ ਦੈਮ। ਸੋ ਟਿਕਟ ਭੈਣ ਜੀ ਹੋਣੀ ਬਾਅਦ ਵਿੱਚ ਸਾਰਿਆਂ ਨੂੰ ਵੰਡਣਗੇ ਜਿਹੜੇ ਬੱਚੇ ਹੋਣਗੇ। ਸੋ ਜਿਹਦਾ ਨਾਮ ਆਊਗਾ, ਲੋਟਰੀ ਆਊਗੀ,
ਉਹ ਨਾਮ ਲੈ ਲੈਣਗੇ ਅਤੇ ਸਤਿਗੁਰਾਂ ਦੀ ਜਿਹੜੀ ਸੇਵਾ ਅਰਦਾਸ ਦੀ ਜਾਂ ਮੁੱਖ ਵਾਕ ਦੀ ਜਾਂ ਸੁਖਾਸਨ ਦੀ ਉਹ ਬੱਚੇ ਹੀ ਕਰਦੇ ਨੇ ਸਤਸੰਗ ਜੀ। ਸੋ ਜੇ ਤੁਹਾਡੇ ਬੱਚੇ ਜਾਂ ਤੁਹਾਡੇ ਕਿਸੇ ਜਾਣਕਾਰ ਦੇ ਬੱਚੇ, ਰਿਸ਼ਤੇਦਾਰਾਂ ਦੇ ਬੱਚੇ, ਇਫ ਦੇ ਵਾਂਟ ਟੂ ਡੂ ਦ ਸੇਵਾ, ਦੇ ਮੋਰ ਦ ਵੈਲਕਮ ਟੂ ਕਮ ਹਿਟ ਟੂ ਦ ਗੁਰਦੁਆਰਾ, ਟਾਕ ਟੂ ਅਸ, ਵੀ ਕੈਨ ਮੇਕ ਸ਼ੋਰ ਦੈਟ ਦੇ ਡੂ ਦ ਸੇਵਾ। ਉਹਨਾਂ ਨੂੰ ਅਸੀਂ ਟ੍ਰੇਨ ਵੀ ਕਰਾਂਗੇ, ਹੋਰ ਜਿਹੜੀਆਂ ਨੇ ਸੇਵਾਵਾਂ ਉਹਦੀ ਵੀ ਸਿਖਲਾਈ ਦਿੰਦੇ ਹਾਂ, ਸੰਥਿਆ, ਗੱਤਕਾ, ਕੀਰਤਨ, ਪੰਜਾਬੀ, ਗੁਰਬਾਣੀ, ਸੁਖਾਸਨ, ਪ੍ਰਕਾਸ਼, ਸਾਰੀ ਸੇਵਾਵਾਂ ਸਤਿਗੁਰਾਂ ਦੀ ਜਿਹੜੀ ਆ ਬੱਚਿਆਂ ਨੂੰ ਅਸੀਂ ਸਿਖਾਉਣ ਦੀ ਯਤਨ ਕਰਦੇ ਹਾਂ, ਕਿਉਂਕਿ ਦੈਟਸ ਵੱਟ ਦ ਮੋਟੋ ਆਫ ਦ ਗੁਰਦੁਆਰਾ ਸਾਹਿਬ ਇਜ਼ ਦੈਟ ਵੀ ਵਾਂਟ ਦ ਯੂਥ ਟੂ ਗੈਟ ਦ ਓਪਰਚੁਨਿਟੀਜ਼ ਟੂ ਪ੍ਰੂਵ ਦੈਮਸੈਲਵਸ ਟੂ ਡੂ ਦ ਸੇਵਾ ਸੋ ਦੈਟ ਦੇ ਕੈਨ ਬੀ ਕਲੋਜ਼ਰ ਟੂ ਗੁਰੂ ਸਾਹਿਬ। ਸੋ ਦੈਟਸ ਵਾਟ ਆਰ ਮੋਟੋ ਇਜ਼। ਸੋ ਜੇ ਤੁਹਾਡੇ ਬੱਚੇ ਸੇਵਾ ਕਰਦੇ ਇੱਛਕ ਹੈਗੇ ਨੇ ਜਾਂ ਤੁਹਾਨੂੰ ਚਾਹੇ ਵੀ ਸਾਡੇ ਬੱਚੇ ਸੇਵਾ ਕਰਨ, ਲਿਆਇਆ ਕਰੋ, ਆਪ ਵੀ ਆਇਆ ਕਰੋ, ਹੋਰਨਾਂ ਨੂੰ ਵੀ ਪ੍ਰੇਰ ਕੇ ਲਿਆਉਣਾ ਜਿੱਥੇ ਹੁਣ ਅੱਜ ਤੁਸੀਂ ਆਏ ਹੋ। ਮੈਂ ਚਾਹੁੰਦਾ ਅਗਲੇ ਵੇਲੇ ਗਿਣਤੀ ਹੋਰ ਵੱਧ ਜਾਵੇ ਅਤੇ ਨੈਕਸਟ ਵੀਕ ਵੀ ਗੌਰ ਅ ਗੈਸਟ ਸੈਲੀਬ੍ਰਿਟੀ ਸਪੀਕਰ, ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਪੰਥ ਦੇ ਬੜੇ ਵਿਦਵਾਨ ਨੇ, ਸਾਰਿਆਂ ਨੇ ਉਹਨਾਂ ਦੀ ਮੇ ਬੀ ਵੀ ਗੋਟ ਸਮ ਵੀਡੀਓਜ਼ ਜਾਂ ਕੋਈ ਉਹਨਾਂ ਦੀਆਂ ਕਲਿਪਸ, ਰੀਲਸ, ਇੰਟਰਵਿਊਜ਼ ਵਗੈਰਾ ਸੁਣੀਆਂ ਹੋਣਗੀਆਂ। ਸੋ ਨੈਕਸਟ ਵੀਕ ਉਹਨਾਂ ਨੇ ਵੀ ਆਉਣਾ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਵੀ ਉਹ ਵੀ ਕੀਰਤਨ ਕਰਨਗੇ। ਸੋ 8:30 ਵਜੇ ਤੱਕ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਕੀਰਤਨ ਕਰਨਗੇ ਐਂਡ 8:30 to 9:30 ਇੱਕ ਘੰਟਾ ਐਕਸਟਰਾ ਕੱਲ੍ਹ ਨੈਕਸਟ ਵੀਕ ਆਉਣਾ। ਉਹਦੇ ਵਿੱਚ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਕੇਵਲ ਇੱਕ ਦਿਨ ਦੀ ਉਹਨਾਂ ਨੇ ਇੱਥੇ ਹਾਜ਼ਰੀ ਪਾਉਣੀ ਹੈ, ਬਹੁਤ ਔਖਾ ਟਾਈਮ ਮਿਲਿਆ ਉਹਨਾਂ ਦਾ। ਸੋ ਆਪ ਸਮੂਹ ਸੰਗਤਾਂ ਨੇ ਆਪ ਵੀ ਆਉਣਾ ਅਤੇ ਹੋਰਨਾਂ ਨੂੰ ਵੀ ਪ੍ਰੇਰ ਕੇ ਲਿਆਉਣਾ। ਇਹ ਮੇਰੀ ਆਪ ਜੀ ਦੇ ਚਾਨਣ 'ਚ ਬੇਨਤੀ, ਆਓ ਕੇਵਲ 2 ਮਿੰਟਾਂ ਦੇ ਲਈ ਆਪਾਂ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ, ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹੋਏ ਆਪਾਂ ਫਿਰ ਦੁਆਰਾ ਮਹਾਰਾਜ ਜੀ ਦੀ ਜਿਹੜੀ ਧਾਰਨਾ ਹੈ ਉਹ ਪੜ੍ਹਨੀ ਹੈ ਅਤੇ ਮਹਾਰਾਜ ਜੀ ਨੂੰ ਆਪਾਂ ਵਧਾਈਆਂ ਮਹਾਰਾਜ ਜੀ ਨਾਲ ਸਾਂਝੇ ਕਰਨੇ ਨੇ, ਆਪਣੀ ਖੁਸ਼ੀ ਸਾਂਝੀ ਕਰਨੀ ਹੈ। ਸੋ ਸਾਰੇ ਜਣੇ ਅੱਖਾਂ ਮੀਚ ਕੇ ਆਪਾਂ ਜਿਹੜਾ ਹੈ ਮਹਾਰਾਜ ਜੀ ਦਾ ਧਿਆਨ ਧਰਨਾ, ਉਪਰੰਤ ਫਿਰ ਆਪਾਂ ਆਨੰਦ ਸਾਹਿਬ ਦਾ ਪਾਠ ਕਰਾਂਗੇ, ਫਿਰ ਜਾਵਾ ਸਿੰਘ ਜੀ ਅਰਦਾਸ ਦੀ ਸੇਵਾ ਨਿਭਾਉਣਗੇ। ਸੋ ਆਓ ਹੁਣ ਆਪਾਂ ਸਤਿਗੁਰਾਂ ਦੇ ਵੰਦਨਾ ਕਰ ਲਈਏ।

ਲਹੁ ਤੂੰ ਮਨ ਮੇਰੇ ਦੁੱਖ ਸਭ ਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਮਰ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੁ ਪਾਵੇ, ਸਦਾ ਸਿਫਤ ਸੁਰਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰਸਾਂ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਣ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ ਸਤਿ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਉਹ ਅੱਜ ਪੰਚ ਸ਼ਬਦ ਤਿਤ ਕਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾ ਜੇ ਕਲ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ
1: ਤੇਰੇ ਕੋਈ ਨੂੰ ਜਾਣੰਤ ਪੂਜੇ ਤੇ ਪੂਜਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋ ਵੇ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਬਾਣੀ ਅਰਦਾਸ ਇਕੰਕਾਰ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਤੀ ਜੀ ਸਹਾਇ ਵਾਹ, ਸ਼੍ਰੀ ਭਗਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਤੀ ਸਿਮਰ ਗਿਆ, ਗੁਰੂ ਨਾਨਕ ਦੇਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਏ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉਣ ਦੇ ਆਵੈ ਤਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰ ਦਾ ਧਿਆਨ ਧਰਕੇ ਬੋਲੋ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਬਕਤੀਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਜਲਾਈ ਤੇਗ ਵਾਹੀ ਦੇਖ ਅੰਡਰ ਕੀਤਾ, ਤੇਰਾ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤਿੱਥੇ ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ ਚਰੱਖੀਆਂ ਦੇ ਚਰੇ ਆਰਿਆਂ ਨਾਲ ਚਲਾਏ ਗਏ, ਗੁਰਦੁਆਰਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਹਾਸਾ ਨਾਲ ਨਿਭਾਈ, ਤੇਰਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ, ਪਿੱਛਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਤੇ ਆਵੈ ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ, ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾਸਰ ਦਾਨ ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਬੰਗੇ ਜੁਗ ਜੁਗ ਅਟਲ ਧਰਮ ਕਾਰਜਾਕਾਰ ਬੋਲੋ ਜੀ, ਸਿੱਖਾਂ ਦਾ ਮਾਨੀ ਵਾ ਮਾਤੋ ਜੀ ਮਾਂ ਪਾਤਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪਾਤੇ ਸਦਾ ਸਾਹਿਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਚਰਾਂਦੂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਲ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ, ਹੇ ਨਵਾਣਿਆਂ ਦੇ ਮਾਨ ਨੇ ਤਾਣਿਆਂ ਦੀ ਦਾਨ ਦਿਓਤਿਆਂ ਦੀ ਓਤ ਸੱਚੇ ਪਿਤਾ ਵਾਹਿਗੁਰੂ, ਆਪ ਦੇ ਹਰ ਜੂਏ ਸ਼ਬਦ ਕੀਰਤਨ ਦੀ ਅਰਦਾਸ ਹੈ ਜੀ, ਅਕਰਵਾਡਾ ਕਾਟਾ ਪੋਚਕ ਮਾਫ਼ ਕਰਨੀ, ਸਰਬੱਤੇ ਕਾਰਜ ਰਾਸ ਕਰਨੀ, ਸਹੀ ਪਿਆਰੇ ਮੇਲ ਜਿਹੜਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤਾ ਪਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਕਾਲ ਕੀ ਤਬੇ ਚਲਾਇਓ ਪੰਥ, ਸਭ ਸੇ ਸੁਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗਰਾਕੀ ਦੇ, ਜੋ ਕਲ ਕੋ ਮਿਲ ਬੋਜ ਹੈ ਖੋਜ ਸ਼ਬਦ ਮੈਂ ਲੇ, ਰਾਜ ਕਰੇਗਾ

ਕਾ ਹੋਇ ਵਿਚਾਰੋ ਤਿਤ ਕਰ ਗਾਵਹੁ ਸੋਹੇ ਦਾਸ ਬ੍ਰਿਹੁ ਸਿਰਜਣਹਾਰੋ ਹੋਮ ਗਾਵਹੁ ਮੇਰੇ ਨਿਰਭਉ ਕਾ ਸੋਹੇ ਦਾ ਹਉ ਵਾਰੀ ਜਿਤ ਸੋਹੇ ਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸੰਭਾਲੀ ਅਰ ਦੇਖੈ ਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਬਰ ਸੁਮਾਰ ਸੰਬਤ ਸਾਹ ਲਿਖਿਆ ਮਿਹਰ ਕਿਰਪਾ ਬਹੁ ਤੇਰ ਦੇਹ ਸਜੜੇ ਸਿਸਰੀਆ ਜਿ ਹੋਵੈ ਸਾਹਿਬ ਸਿਉ ਮੇਰ ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਰ ਸਿਮਰੀਐ ਨਾਨਕ ਤੇਰੇ ਆਵਨ ਰਾਗ ਆਸਾ ਮਹਲਾ ਪਹਿਲਾ ਚ ਘਰ ਰੱਖੇ ਗੁਰ ਰੱਖੇ ਉਪਦੇਸ਼ ਗੋਰ ਗੁਰੇ ਕੋਵੇ ਸੇਖ ਬਾਬਾ ਜੈ ਘਰ ਕਰਤੇ ਕੀਤ ਹੋਏ ਸੋ ਘਰ ਰਾਖ ਵਡਾਈ ਤੇ ਰਹਾਉ ਇਸੇ ਦੱਸਿਆ ਕੜੀਆ ਪਹਿਰਾ ਚਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤਿਆ ਨੇਕ ਨਾਨਕ ਕਰਤੇ ਕਿਤੇ ਵੇਸ ਰਾਗ ਧਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਅਨਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਪੂਰੰਤ ਜੋਤੀ ਕੈਸੀ ਆਤੀ ਹੋਏ ਪਵਖੰਡਾ ਤੇਰੀ ਆਤੀ ਅਨਹਤਾ ਸ਼ਬਦ ਵਾਹ ਜੰਤ ਤੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਤਾ ਸਹਿਤ ਮੂਰਤ ਨਨੈਕ ਤੋਹੇ

ਸਹਿਜ ਤਰਦਾ ਦੇ ਵਿਚਾਰਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਇਤਾ ਦਰ ਸਭ ਮਹਿ ਤਰਨ ਹੋਏ ਗੋਰੇ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸੁਆਰਤੀ ਹੋਏ ਹਾਰੇ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਰ ਦੇਹ ਨਾਨਕ ਸਾਰੇ ਵਿਕਾ ਹੋਏ ਜਾਤੇ ਤੇਰਾ ਨਾਇਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੁਝ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਰਿਆ ਤਿਨੇ ਅੰਤ ਰਹਾਂ ਮੈਂ ਕੰਡਾ ਹੈ ਜਿਉ ਜਿਤ ਰਹੇ ਤੁਲਹਿ ਦੁਖ ਪਾਵੇ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਮ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਅਧਾਰ ਤੇ ਕਹਿ ਹਰ ਨਾਮੇ ਹੀ ਸੁਖ ਮੰਡਾ ਹੈ ਰਾਹ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮਿਤਾ ਸੰਤ ਟਹਿਰ ਕੀ ਵੇਲਾ ਈਹਾ ਖਾਟ ਚਲੋ ਹਰ ਲਾਹ ਅਗੇ ਬਸਨ ਸੁਹੇਲਾ ਆਉਦ ਕਟੈ ਜਿਨ ਸਰੈਣਾ ਰੇ ਮਨ ਗੁਰਮਿਲ ਕਾਜ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਤੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਕੀ ਆਵੇ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਵਸੇਰਾ ਨਿਜ ਘਰ ਮਹਿਰ ਪਾਵੋ ਸੁਖ ਸਹਿਜੇ ਬਾਹੁਰ ਨਾ ਹੋਏ ਗੋਵੇਰਾ।

ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਉ ਨਿਧਿਆਵੈ ਧਾਇ ਸਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਹੇ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾੜ, ਨਿਉਟਿਆਂ ਦੀ ਓਟ, ਧੰਨ ਧੰਨ ਬਾਲਾ ਪ੍ਰੀਤਮਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੰਧਿਆ ਵੇਲੇ ਦੀਵਾਨ ਸਜੇ ਸਤਿਗੁਰੂ ਜੀ ਆਓ। ਦੀਵਾਨਾਂ ਵਿੱਚ ਆਪ ਜੀ ਦੀ ਸਿੱਖ ਸੰਗਤਾਂ ਵੱਲੋਂ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਸਤਿਗੁਰੂ ਜੀ ਆਓ। ਬੱਚਿਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਅਰਦਾਸ ਕਰਦਿਆਂ ਸਤਿਗੁਰੂ ਜੀ ਆਓ। ਮੁੱਖ ਵਾਕ ਲੈਂਦੇ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਗਰੀਬ ਪਾਤਸ਼ਾਹ ਜੀ ਆਓ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਦੇ ਪਾਵਨ ਸਰੂਪ ਦੀ ਸੁੱਖ ਆਸਨ ਦੀ ਸੇਵਾ ਹੋਈ। ਸੋਹਿਲਾ ਸਾਹਿਬ ਬਾਣੀ ਦੇ ਪਾਠ ਕੀਤੇ ਗਏ। ਸਰਬੱਤ ਸੇਵਾਵਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਣੀ ਸਤਿਗੁਰੂ ਜੀ ਆਓ। ਅਗਾਹਾਂ ਵਾਸਤੇ ਸੁਮੱਤ ਬਖਸ਼ਿਸ਼ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹਦਾਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਵਣਾ। ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀਆਂ ਦੀ ਕਿਰਪਾ ਦੇ ਸਦਕਾ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਰਹਿਣ ਆਈਏ ਭਾਣੇ ਅੰਦਰ ਬਤੀਤ ਕਰਾਵਣੀ। ਆਪ ਜੀਆਂ ਦੇ ਸੁਖਾਸਨ ਤਿਆਰ ਹਨ, ਚੱਲ ਕਰਕੇ ਵਿਸ਼ਰਾਮ ਕਰਨੇ। ਸਿੱਖਾਂ ਸੇਵਕਾਂ ਨੂੰ ਖੁਸ਼ੇ ਬਖਸ਼ਿਸ਼ ਕਰਨੇ। ਅੰਮ੍ਰਿਤ ਵੇੜੇ ਦੇ ਜਾਗਣੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਕਿਰਪਾ ਕਰੋ ਜੀ ਨੇ ਜਿਸਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ।

ਔਰ ਸੱਚ ਜੁਗਾਰ ਸੱਚ ਪੀ ਸੱਚ ਨਾਨਕ ਸੀ ਪੀ ਸੱਚ ਸੋਚਿਆ ਸੋਚਣਾ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਬਈ ਜੇ ਲਾਏ ਰਹਾਂ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਦਾ ਬੁਣੀਆ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਸ ਚਿਆਰਾ ਹੋਈਐ ਕੂੜਾ ਥੱਟੈ ਪਾਲ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨਾ ਕਰਿਆ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖਾ ਦੁੱਖ ਸੁੱਖ ਪਾਈਐ ਇਕ ਨਾ ਹੁਕਮੀ ਬਖਸੀ ਸਾ ਹੁਕਮੀ ਸਦਾ ਪਵਾਈਆ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝਾਇਆ ਤਾਂ ਹੁਕਮੈ ਕਹਿ ਨਾ ਕੋਈ ਗਾਵੈ ਕੁਲਤਾਣ ਹੋਵੈ ਕਿਸੈ ਤਾਣ ਗਾਵੈ ਕੁਲਦਾਰ ਜਣੇ ਨਿਸ਼ਾਨ ਗਾਵੈ

ਸਭਿਆਪੀ ਸੱਚਿਆ ਥਾਪੇ ਆਨੰਦ ਆਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵੈਤਨ ਪਾਇਆ ਮਹਾਨ ਨਾਨਕ ਆਵੀਆ ਗੁਣੀ ਨਿਦਾਨ ਗਾ ਵੀਆ ਸੁਣੀਆ ਮਨ ਕੀਆ ਭਾਉ ਦੁੱਖ ਪਾਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਾ ਜਾਣਾ ਆਖਾ ਨਾਹੀਂ ਕਹਿਣਾ ਗਤ

ਸੁਭਾਵਾ ਮਿਣ ਬਾਣੀ ਗਿਰਿ ਨਾਹਿ ਕਰੀ ਜੇ ਤੀਸਰ ਠੋ ਪਾਈ ਵੇਖਾ ਮਨ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰੂ ਕੀ ਸਿੱਖ ਸੁਣੀ ਗੁਰਾਇਕ ਦੀ ਬਜਾਈ ਸਵਨਾ ਨੀਆਂ ਕਾਇਕ ਦਾਤਾ ਸੁਮੈ ਮਿਸਰਣ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸਣੀ ਹੋਏ ਨਵਾਂ ਖੰਡਾਵੇ ਜਾਣੀਆ ਨਾ ਚਲਾ ਸੁਖੋਏ ਚੰਗਾ ਨਾਉ ਰਖਾਏ ਕਾ ਜਾਸ ਕੀਰਤ ਜਾਗ ਲੇ ਜੇ ਤਿਸ ਨਜ਼ਰਣ ਆਵਈ ਤਾਂ ਵਾਤ ਨੂੰ ਪੁੱਛਿਆ ਗੇ ਕੀਟਾ ਅੰਦਰ ਕੀਟਾ ਕਰ ਦੂਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੀਹਾ ਕੋਏ ਨਾ ਸੁਜਈ ਜੇ ਤੁਸ ਗੁਣ ਕੋਏ ਕਰੇ

ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਧਾਨ ਸਵਾਲ ਰੂਪ ਗੇਤੀ ਦਾ ਜਣੇ ਗੁਣ ਗੋਦ ਕੀਤਾ ਬਸਾ ਹੋਏ ਕੁਕਾ ਬਾਓ ਦਸਤੇ ਹੋਏ ਲਹਦਰੀ।

ਅਸੰਘ ਜਪ ਸੰਘ ਭਾਉ ਸੰਘ ਮੁੰਜਾ ਸੰਘ ਵਧਾਉ ਸੰਘ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰੇ ਉਦਾਸ ਸੰਘ ਭਗਤ ਗੁਣ ਗਿਆਨ ਵਿਚਾਰ ਸੰਘ ਸਦੀਆ ਸੰਘ ਦਾਤਾਰ ਅਸੰਘ ਸੂਰਮ

ਸਿੰਘ ਮੂਰਖ ਅੰਧ ਘੂਰ ਅਸੰਘ ਚੋਰ ਰਾਮ ਘੂਰ ਸੰਘੇ ਮੁਰਗਲ ਜਾਏ ਜੂਰ ਅਸੰਘ ਗਾਲ ਵੜ ਹਤਿਆ ਕਮਾਏ ਸੰਘ ਬਾਬੀ ਬਾਪ ਕਰ ਜਾਏ ਅਸੰਘ ਕੂੜਿਆਰ ਕੂੜੇ ਫਿਰਾਏ ਸੰਘ ਮਨੀਸ਼ਵਰ ਪੱਖ ਖਾਏ ਸੰਘ ਦਸਰ ਕਰੈ ਪਾਰ

ਭਾਰ ਹੋਏ। ਅਕਰੀ ਨਾਮ ਕਰੀ ਸਲਾਹ, ਅਕਰੀ ਗਿਆਨ ਗੀਤ ਗੁਣ ਗਾਏ, ਅਕਰੀ ਲਿਖਣ ਬੋਲਣ ਮਾਣ, ਕਰਾਂ ਸਤਸੰਜੋ ਵਖਾਣ। ਜਿਹਨੇ ਲਿਖੇ ਦਸਰਣਾ ਫਰਮਾਏ, ਤੁਮ ਤੇ ਪਾਹੇ ਜਿਤ

ਦੀ ਸਮਰ ਲਾਓ, ਸਭ ਗੁਣ ਤੇਰੀ ਮਨਾਹੀ ਗੋਏ, ਮਨ ਗੁਣ ਕੀਤੇ ਪੁੱਤਰ ਹੋਏ। ਸੋ ਵਸਤੇ ਆਸ ਬਣੀ ਮਰਮਾਓ, ਸਾਧ ਸੁਹਾ ਸਦਾ ਮਨ ਚਾਓ, ਕਮਣ ਸਵੇਲਾ ਬੁੱਤਾ ਕਮਣ ਕਮਣ ਥੇਤਾ ਕਮਣ ਵਾਰ ਕਮਣ ਸਰਤੀ ਮਾਹੋ ਕਮਣ ਜੇ ਤੁਹਾ ਆਕਾਰ ਵੀ ਲੰਬਾਈਆ ਪੰਡਤੀ ਜੇ ਹੋਵੈ ਲਈ ਪੁਰਾਣ ਵਕਤਨ ਬਾਹੋ ਕਾਦੀਆਂ ਜੇ ਲਿਖਣ ਲਏ ਕੁਰਾਨ ਸਿਤ ਵਾਰਣਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਗੁਸਾ ਲਾਈ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ।

ਉੜ ਕੇ ਉੜ ਕਪਾਲ ਥੱਕੀ ਵੀਤ ਕਹਿਣਕ ਬਾਸ ਐਸ ਅਠਾਰਾਂ ਕਹਿਣਕ ਦੀ ਬਾਸ ਨੂੰ ਦਾਤ ਲੇਖਾ ਹੋਏ ਤਨ ਕੀਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣ ਆਪ ਸਾਲਾ ਹੀ ਏਤੀ ਸਰਤਨ ਬਾਈਆ।

ਸ਼ਕਤੀ ਕਰ ਨਯਨ ਦੇ ਅੰਦਰ ਕਰਣਾ ਦੀ ਨਯਨ ਦੇ ਅੰਦਰ ਵੇਖਣ ਸੁਣ ਨਯਨ ਦੇ ਅੰਦਰ ਜਾਪਾ ਕਮਨ ਮੰਤਾ ਅੰਦਰ ਜਾਪਾ ਕੀਤਾ ਆਕਾਰੀ ਅੰਦਰ ਜਾਪਾ ਪਾਰਾ ਵਾਰੀ ਅੰਤਕਾਰ ਕੀਤੀ ਬਿਰਲਾ ਹੀ ਤਾਂ ਕਿ ਅੰਦਰ ਪਾਈ ਜਾਏ ਇਹੋ ਅੰਦਰ ਜਾਣਾ ਕੋਈ ਬਹੁਤਾ ਕੀਆ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾ ਉੱਚੀ ਉਮਰੀ ਉੱਚਾ ਨਾਉ ਇਹ ਬੜੀ ਉੱਚਾ ਹੋਵਾ ਕੋਈ ਤਾਂ ਸੁੱਚਾ।

ਕੀਤੀ ਮੰਗਾ ਜੂਦਾ ਪਾਰ ਕੀਤਿਆਂ ਗੁਣਤਰੀ ਵਿਚਾਰ ਕੀਤੇ ਹਾ ਤੁੱਟਾ ਵਿਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰ ਖਾਹੀ ਖਾਹੀ ਕੀਤਿਆਂ ਦੂ ਭੂ ਸਰਬਾਰੇ ਪੇਦਾ ਤਰੀਂਦਾ ਤਾਰ ਬੰਦ ਖਲਾਸੀ ਪਾਣਾ ਹੋਏ ਹੋ ਰੇ ਆਖਣ ਸਿੱਕਾ ਕੋ ਵੇ ਦੇਖੋ ਖਾਏ ਗਏ ਆਖਣ ਪਾਏ ਉਹ ਜਾਣਾ ਦਿੱਤੀਆਂ ਮੈਂ ਖਾਏ

ਆਖਾ ਈਸਰੇ ਆਖਾ ਸਿੱਧ ਆਖਾ ਕੀਤੇ ਕੀਤੇ ਬੁੱਧ ਆਖਾ ਦਾਨਵ ਆਖਾ ਦੇਵ ਆਖਾ ਸੂਰ ਨਾਰ ਮੁੰਦਨ ਸੇਵ ਕੀਤੇ ਆਖਾ ਆਖਣ ਬਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਤੇ ਕੀਤੇ ਹੋਰ ਕਰੇ ਤਾ ਆਖਣ ਸਿੱਖਾ ਕਹੀ ਗੇ ਜੇ ਵੜ ਪਾਵਾ ਤੇ ਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੂਕਰ ਕਿਹਾ ਜਿਤੈ ਸਰਬ ਸੰਭਾਲੇ ਬਾਜੇ ਨਾਦਾ ਨੀ ਗਾ ਸੰਖਾ ਕੀਤੇ ਵਾਹਣ ਹਾਰੇ ਕੇਤੇ ਰਾਗ ਪਰੀ ਸੰਕਈਆਂ ਕੀਤੇ ਗਾਵਣ ਹਾਰੇ।

ਧਰਮ ਵਿਚਾਰੇ ਗਾ ਵਾਈ ਸਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾ ਵੈ ਇੰਦੇ ਦਾਸਨ ਬੈਠੇ ਦੇਵ ਦੇ ਅੰਦਰ ਨਾਲੇ ਗਾ ਵੈ ਸਦ ਸਮਾਧੀ ਅੰਦਰ ਕਾਮ ਅਨੁਸਾਰ ਵਿਚਾਰੇ ਗਾ ਮਨ ਜਦੀ ਸਦੀ ਸੰਦੋਖੀ ਗਾ ਵੈ ਵੀਰ ਕਰਾਰੇ ਗਾ ਮਨ ਪੰਡਾ ਬਨੰਦਨ ਕੀਸਰ ਜੁਗ ਜੁਗ ਵੇਦਾ ਨਾਲੇ ਗਾ ਵੈ ਮੋਹਣੀਆ ਮਨ ਮੋਹਨਾ ਸੁਰਗਾ ਮਛ ਬਿਆਲੇ ਕਾਮ ਰਤਨੇ ਪਾਏ ਤੇਰੀ ਅਣਸਰ ਤੀਰਥ ਨਾਲੇ ਗਾ ਵੈ ਜੂਤ ਮਹਾਮਲ ਸੂਰਾ ਗਾ ਵੈ ਖਾਣੀ ਚਾਰੇ ਗਾ ਵੈ ਖਣ ਮੰਡਲ ਵਰ ਭੰਡਾ ਗਰਕਾ ਰੱਖੇ ਤਾਰੇ ਸੇਈ ਤੁਧਨੋ ਗਾ ਵੈ ਜੂਤਨ ਪਾਵਨ ਰੱਤੇ ਤੇਰੇ ਭਗਤ ਰਸਾਲੇ

ਲਾਵੈ ਲਿਖੀ ਆਵੈ ਭਾਗੁ ਆਦਿ ਸਤ ਸਿਆਦਿ ਸਿਆਦਿ ਜੁਗ ਜੁਗੇ ਕੁਵੇਸ ਏਕਾ ਮਾਈ ਜੁਗਤ ਵੇ

ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੁਣ ਪੰਜ ਪ੍ਰਭਾ ਨਦਰੀ ਕਰਮ ਬਵੈ ਨਿਸਾਨ ਕਚ ਪਕਾਈ ਉਥੈ ਪਾਏ ਨਾਨ ਗਏ ਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ ਕੇਤੇ ਪਵਨ ਪਾਣੀ ਵੈ ਸੁੰਦਰ ਗਏ।

ਤਿਥਾਗੜੀਆ ਸੁਰਤ ਮਤ ਮਨ ਬੁੱਧਾ ਤਿਥਾਗੜੀਏ ਸੁਰਾਂ ਸਦਾਂਗੀ ਸੁਰਧਾ ਕਰਮ ਖੰਡ ਕੀ ਬਾਣੀ ਜੋਰ ਤਿੱਤਾ ਹੋਰਨ ਕੋਈ ਹੋਰ ਤਿੱਥਾ ਜੂਨ ਮਹਾਂਬਰਸੂਦਨ ਮੈਂ ਰਾਮ ਰਿਆ ਪ੍ਰਭੂਰਾ ਤਿੱਥਾ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨੰਗ ਸੁਨੇ ਜਾਏ ਨਾ ਉਹ ਮਰੈ ਨ ਠਾਗੇ ਜਾਏ ਜਿਨਕਾ ਰਾਮ ਸਹਿ ਮਨ ਮਾਏ ਤਿੱਥਾ ਭਗਤ ਵਸੇ ਕੇ ਲੋਹਾ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਮਸੇ ਨਿਰੰਕਾਰ ਕਰ ਕਰ ਵੇਖਿਆ ਨਜ਼ਰ ਨਿਹਾ ਤਿੱਥਾ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਅੰਦਰ ਅੰਦ ਤਿੱਥਾ ਲੋ ਲੋ ਆਕਾਰ ਦੇਵ ਦੇਵ ਹੁਕਮ ਤਿਵ ਤਿਵਕਾਰ ਵੇਖਿਆ ਵਿਸ਼ਾ ਕਰਮ ਵਿਚਾਰ ਨਾਨਕ ਸੁਨਾ ਕਰੜਾ ਸਾਰ ਜਾਤ ਪਾਹਾਰਾ ਧੀਰਾ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਓ ਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਡਾਲ ਘੜੀਆ ਸ਼ਬਦ ਸਜੀ

ਸਿਮਤ ਭੁਜੰਗ ਪ੍ਰਿਆਦ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਤਾਮੰਗ ਨਮਸਤੰਗਾ ਜੀਤੇ ਨਮਸਤੰਗਾ ਬੀਤੇ ਨਮਸਤੰਗ ਅਬਾਹੇ ਨਮਸਤੰਗਾ ਡਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਬਾਰੇ ਨਮਸਤੰਗ ਸਵੇਕਾ ਨਮਸਤੰਗਾ ਨੇਕਾ ਨਮਸਤੰਗਾ ਬੂਤੇ ਨਮਸਤੰਗਾ ਜੂਬੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਤੂਤੇ ਨਮਸਤੰਗਾ ਬੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਮਸਤੰਗ ਨਿਰਤੂਤੇ ਨਮਸਤੰਗਾ ਬੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਦਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਦਰਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗੰਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਰੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰਗ ਅਭੀਵੈ ਨਮਸਤੰਗ ਅਜਨਮੇ ਨਮਸਤੰਗ ਸੁਬਰਮੇ ਨਮੋ ਸਰਵਗੌਣੇ ਨਮੋ ਸਰਵਪੌਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਭਰਣੇ ਨਮਸਤੰਗਾ ਭਰਣੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਵਧੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੁਖ ਨਮੋ ਸਰਵਭੁਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੁਗ ਜੁਗੇ ਨਮੋ ਪੋ ਪੁਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ਉਜੰਗ੍ਰਿਆਰਿ ਸ਼ਾਨਦਾਰ ਨਮੋ ਸਰਵਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੀ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵਪਾਲੇ ਨਮੋ ਸਰਵ ਕੌਣੇ ਨਮੋ ਸਰਵ ਪੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਦੇ ਨਮੋ ਪਾਨ ਪਾਨੇ ਨਮੋ ਬਰ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬਬੂਦੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਲੋ ਮਾਤਾ ਅਭੇਖੀ ਅਪਰਮੀ ਅਭੁਗੀ ਅਭੁਗਦੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨੇਤਾ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਤਰਮੇ ਨਮੋ ਰੋ ਹਿਰਤਾ ਨਮੋ ਰਾ ਰੂਪੇ ਨਮੋ ਸਾ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਜਾ ਸਦਾ ਸੱਚਦਾਨੰਦ ਸਰਬੰ ਪ੍ਰਣਾਸੀ

ਸਰੂਪੇ ਨਮੋ ਸਰਾਮਾਨੇ ਸਮਾਤੀ ਨਦਾਨੇ ਨਮਸਤਵੰ ਨਰਦਾਥੇ ਨਮਸਤਵੰ ਬ੍ਰਹਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਾਪੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਕੇ ਨਮੋ ਸੋ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬਜੀਤੰ ਨਮੋ ਸਰਾਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਬਜੰਤਰੰ ਨਮੋ ਸਰਬਦ੍ਰਿਸੰ ਨਮੋ ਸਰਾਕ੍ਰਿਸੰ ਨਮੋ ਸਰਬਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ

ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮ ਅਖਲ ਧਰਮ ਅਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਤ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬਾਂ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ।

ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੇ, ਚਤਰ ਚੱਕਰ ਜਾਨੇ, ਚਤਰ ਚੱਕਰ ਵਰਤੀ, ਚਤਰ ਚੱਕਰ ਵਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ, ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਆ ਜਨਮੰਗ ਆ ਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰ ਪ੍ਰਤੀਸਾ ਆਦੀਸਾ ਆਦ੍ਰਿਸਾ ਆਗ੍ਰਸਾ ਭਗਵਤੀ ਸ਼ੰਤ ਪ੍ਰਸਾ ਕਥਤੇ ਕੇ ਆਸ਼ਿਜ ਦੇਸਾ ਕੇ ਆ ਭਿਜ ਪੇਸਾ

ਕੇ ਰਾਜ ਕਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਲੀ ਹੈ, ਕੇ ਸਰਬਾਂਦਲੀ ਹੈ, ਕੇ ਸਰਬਤਰ ਮਾਨਿਆ, ਕੇ ਸਰਬਤਰ ਦਾਨਿਆ, ਕੇ ਸਰਬਤਰ ਗਾਉਣੇ, ਕੇ ਸਰਬਤਰ ਭਾਉਣੇ, ਕੇ ਸਰਬਤਰ ਦੇਸਾ, ਕੇ ਸਰਬਤਰ ਪੇਸਾ, ਕੇ ਸਰਬਤਰ ਰਾਜਾ, ਕੇ ਸਰਬਤਰ ਸਾਜਾ, ਕੇ ਸਰਬਤਰ ਦੀਨਾ, ਕੇ ਸਰਬਤਰ ਨੀਨਾ, ਕੇ ਸਰਬਤਰ ਜਾਹੂ, ਕੇ ਸਰਬਤਰ ਪਾਹੂ, ਕੇ ਸਰਬਤਰ ਦੇਸਾ, ਕੇ ਸਰਬਤਰ ਪੇਸਾ, ਕੇ ਸਰਬਤਰ ਕਾਲਾ, ਕੇ ਸਰਬਤਰ ਪਾਲਾ, ਕੇ ਸਰਬਤਰ ਹੰਤਾ, ਕੇ ਸਰਬਤਰ ਗੰਤਾ, ਕੇ ਸਰਬਤਰ ਭੇਖੀ, ਕੇ ਸਰਬਤਰ ਭੇਖੀ, ਕੇ ਸਰਬਤਰ ਕਾਜਾ, ਕੇ ਸਰਬਤਰ ਰਾਜਾ, ਕੇ ਸਰਬਤਰ ਸੁਖ, ਕੇ ਸਰਬਤਰ ਭੁੱਖ, ਕੇ ਸਰਬਤਰ ਤ੍ਰਾਣ, ਕੇ ਸਰਬਤਰ ਪ੍ਰਾਣ, ਕੇ ਸਰਬਤਰ ਦੇਸਾ, ਕੇ ਸਰਬਤਰ ਭੇਸਾ, ਕੇ ਸਰਬਤਰ ਮਾਨਿਆ, ਸਦਾ ਪ੍ਰਦਾਨਿਆ, ਕੇ ਸਰਬਤਰ ਜਾਪਿਆ, ਕੇ ਸਰਬਤਰ ਥਾਪਿਆ, ਕੇ ਸਰਬਤਰ ਭਾਨ, ਕੇ ਸਰਬਤਰ ਮਨ, ਕੇ ਸਰਬਤਰ ਇੰਦਰਾ, ਕੇ ਸਰਬਤਰ ਚੰਦਰ, ਕੇ ਸਰਬੰ ਕਲੀਮ, ਕੇ ਪਰਮੰ ਫਾਹੀਮ, ਕੇ ਆਖਲ ਅਲਾਮ, ਕੇ ਸਾਹਿਬ ਕਲਾਮ, ਕੇ ਉਸਨਲ ਵਜੂ ਹੈ, ਤਮਾਮ ਰਜੂ ਹੈ, ਹਮੇਸ਼ਰ ਸਲਾਮ, ਸਰੀ ਖਦਮਦਾਮ, ਗਨੀਮਲ ਸ਼ਿਕਸਤੇ, ਗਨੀਮਲ ਪਰਸਤ, ਮਿਲਦਲ ਮਕਾਨ, ਜਮੀਨਲ ਜਮਾਨਾ।

ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਦ ਹੈ, ਸੁਨਿੰਦ ਹੈ, ਲਿਖ ਹੈ, ਲਿਖ ਹੈ, ਅਲੇਖ ਹੈ, ਭੀਖ ਹੈ, ਢਾਹ ਹੈ, ਗਾਹ ਹੈ, ਸੰਭ ਹੈ, ਗਮ ਹੈ, ਨੀਲ ਹੈ, ਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਣ ਛੰਦ ਵੈ ਪ੍ਰਸਾਦ, ਸਰਬੰਗ ਹੰਤਾ, ਸਰਬੰਗ ਹੰਤਾ, ਸਰਬੰਗ ਖਿਆਤਾ, ਸਰਬੰਗ ਗਿਆਤਾ, ਸਰਬੰਗ ਹਰਤਾ, ਸਰਬੰਗ ਕਰਤਾ, ਸਰਬੰਗ ਪ੍ਰਾਣੰ, ਸਰਬੰਗ ਤਰਾਣੰ, ਸਰਬੰਗ ਕਰਮਾ, ਸਰਬੰਗ ਧਰਮਾਂ, ਸਰਬੰਗ ਜੁਗਤਾ, ਸਰਬੰਗ ਮੁਕਤਾ, ਰਿਸ਼ਾਵਰ ਸੰਤ ਵੈ ਪ੍ਰਸਾਦ, ਨਮੋ ਨਰਕਨਾਸੇ ਸਦਾਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਦ ਸਰੂਪੇ ਨਿਰਵਾਭ ਬੁਧੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰ ਨ ਪੁੱਤਰ ਨ ਸੁੱਤਰ ਨ ਮਿੱਤਰ

ਹਮੇਸ਼ਰ ਸਲਾਮ ਹੈ ਸਲੀਕਤ ਮਦਾਮ ਹੈ ਕੇ ਹਾਜ਼ਰ ਹਜ਼ੂਰ ਹੈ ਹਮੇ ਕੇ ਜਾਹਰ ਹਜ਼ੂਰ ਹੈ ਕੇ ਜਾਹਰ ਹਜ਼ੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇਸ਼ਰ ਸਲਾਮ ਹੈ ਸਮਸਤ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕੇ ਉਸਨ ਚਿਰਾਗ ਹੈ ਕਿ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹਾਂ ਹੈ ਕਿ ਰਾਜ ਕਰ ਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਉਸਨ ਜਮਾਲ ਹੈ ਗਰੀਮ ਉਲ ਖਿਰਾਜ ਹੈ ਗਰੀਬ ਉਲ ਨਵਾਜ ਹੈ ਹਰੀਫ ਉਲ ਸ਼ਿਕੰਨ ਹੈ ਰਾਸਲ ਬਿਕੰਨ ਹੈ ਕਲੰਕੰ ਪਰਾਸ ਹੈ ਸਮਸਤ ਨਵਾਸ ਹੈ ਗੰਜਲਾ ਗਨੀਮ ਹੈ ਰਜਾਇ ਕਰੀਮ ਹੈ ਸਮਸਤਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕੇ ਨਰਕੰ ਪਰਾਸ ਹੈ ਬਹਿਸਤ ਨਵਾਸ ਹੈ ਕਿ ਸਰਬਲ ਗਵਨ ਹੈ ਮੇਸੋ ਦਰਵਨ ਹੈ ਤਮਾਮਨ ਤਮੀਜ ਸਮਸਤਲਾ ਦੀਜ ਹੈ ਪਰਮ ਪਰਮੀਸ ਸਮਸਤਲਾ ਦੀਸ ਹੈ

ਬਰਿਆ ਗੰਜ ਹਰਣਾ ਪ੍ਰਭੰਜੀ ਅਨਕਨ ਪਰਣਾ ਮਨਮ ਸਲਾਮ ਹਰਨ ਰਿਆ ਖੰਡ ਬਰਨ ਰਿਆ ਮੰਡ ਅਨੁਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਕਰਨ ਪ੍ਰਣਾ ਜਲ ਧਰਮ ਦਾ ਮਨ ਸ਼ੀਜੀ ਅੰਗ ਆਸਨੀ ਅਭੰਗ ਉਪਮਾਏ ਅਪਾਰ ਗਤਮਿਤ ਉਦਾਰ

ਤ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨਮਾਨੀਆ ਹੈ, ਜਗਜਾਨੀਆ ਹੈ, ਸਰਬੰਬਰ ਹੈ, ਸਰਬੰਗਰ ਹੈ, ਸਰਬਾਸੀ ਹੈ, ਸਰਬਨਾਸੀ ਹੈ, ਕਰੁਣਾ ਕਰ ਹੈ, ਵਿਸ਼ਵੰਬਰ ਹੈ, ਸਰਬਵੇਸ਼ਰ ਹੈ, ਜਗਦੀਸ਼ਵਰ ਹੈ, ਬ੍ਰਹਮੰਡ ਸਹ ਖਲਖੰਡ ਸਹ ਪਰ ਤੇ ਪਰ ਹੈ, ਕਰੁਣਾ

ਭੁਜੰਗ ਪਰਿਆਰ ਸ਼ਾਂਦਾ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਨਰਿੰਦਰੇ ਨਮੋ ਅੰਧਕਾਰੇ ਨਮੋ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸੰਘ ਸ਼ਾਂਤ ਰੂਪੇ ਨਮੋ ਪਰਮ ਤਤੰਗਾ ਤਤੰਗ ਸਰੂਪੇ ਨਮੋ ਯੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੋਤ ਜੋਤੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰਿੰਦਰੀ ਅਨਾਦੰ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਮੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਤਰਕਾਲੇ

ਸਮਰਥਨ ਨਿਵਾਸੇ ਨਿਰਕਾਮੰ ਵਿਬੁਧੇ ਸਮਰਥਨ ਸਰੂਪੇ ਕੁਕਰਮੰ ਵਰਾਣਾਸੀ ਸੁਧਰਮੰ ਵਿਬੁਧੇ ਸਦਾ ਸਚਿਦਾਨੰਦ ਸਤਰੰਗ ਵਰਾਣਾਸੀ ਕਰੀ ਮੁਲਕੁ ਨਿੰਦਾ ਸਮਰਥਨ ਨਿਵਾਸੀ ਅਜਾਏ ਬਾ ਬਬੂਤੇ ਗਜਾਏ ਬਾ ਕਨੀਮੇ ਹਰੀਅੰ ਕਰੀਅੰ ਕਰੀਮਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਪੁਗਦੇ ਸੁਅੰਭਵ ਸੁਭੰ ਸਰਬਦਾ ਸਰਬ ਜੁਗਦੇ

ਸਰਾਵਕ ਸ਼ੁੱਧ ਸਧਾਰਨ ਕੇ ਦੇ ਮਰੇ ਕਲਯੁਗ ਜਤੀ ਕੇ ਸੂਰ ਸਰਾਤਨ ਸ਼ੁੱਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਰ ਕੋ ਨ ਦੇਖੀਏ ਪ੍ਰਾਮ ਪਤੀ ਕੇ ਸ਼੍ਰੀ ਭਗਵਾਨ ਕੇ ਭਾਈ ਕਿਰਪਾ ਹੁੰਦੇ ਏਕ ਰਤੀ ਮਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੂਣ ਤੁਰੰਗ ਗੁਰੰਗ ਸੇਕੂ ਦਿੱਤਾ ਪੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭੁਜਾਨ ਕੇ ਭੂ ਬਲੀ ਬੇਨਾਵਨ ਸੀਸ ਨ ਜਾਤ ਵਿਚਾਰੇ ਏਤੇ ਪੈਦਾ ਕੰਬੈ ਭੂ ਬਤਾ ਅੰਤ ਗੁਣ ਅੰਗੇ ਹੀ ਪਾਏ ਪਧਾਰੇ।

ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜ਼ਾਰੇ ਪੂਤ ਭਵੇਖ ਭਵਾਨ ਕੇ ਬੂਬਤਾ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾਤਸ਼ਾਹੀ ਭਗਵਾਨ ਬਧੇ ਬਿਨ ਅੰਤ ਕਾਉ ਅੰਤ ਕੇ ਦਾਨ ਸਦਾਰੇ ਤੀਰਥ ਨਾ ਦਇਆ ਦਮਦਾਨ ਸੋ ਸੰਜਮ ਨੀ ਮਾਨੇਕ ਮਸੀਖਾ ਬੀਤ ਪੁਰਾਨ ਕਦੀਪ ਗੁਰਾਨ ਜਮੀਨ ਜਮਾਨ ਸੁਭਾਨ ਕਬੀਖਾ ਪੌਣ ਹਾਰ ਜਤੀ ਜਾਤਾ ਸਭਾ ਸੁਭਚਾਰ ਹਜ਼ਾਰ ਕਦੇਖਾ ਸ਼੍ਰੀ ਭਗਵਾਨ ਭਜੇ ਬਿਨ ਭੂਪਤਾ ਏਕ ਰਤੀ ਬਿਨ ਏਕ ਨ ਲੇਖਾ ਸੁਧ ਸੇ ਪਾਦੁਨੰਦ ਵਾਸੁ ਸਾ ਸੁਨੰਦਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਬਰਬਤ ਪੰਖਾ ਲੈ ਨਹ ਲੈਂਗੇ ਤੂਰਾ ਰੀਨ ਮਰੂਰ ਮਵਾਸਨ ਮਾਤਿ ਮਦੰਗਨ ਮਾਨ ਮਲੈਂਗੇ

ਹਰੈ ਸਾਰ ਕੀ ਧਾਰ ਪਛਈਆ ਧੂਰ ਤਦੇਸ਼ ਮਲਿੰਦ ਮਵਾਸਨ ਮਤ ਇਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਧੂੜ ਨਹਾਰ ਸੁਬਾਤਨ ਹੀ ਚਕਚਾ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵੀਆ ਧਾਨ ਵਧੇਵ ਨਿੰਦ ਸਾਚਰ ਭੂਤ ਭਵਿੱਖ ਭਵਾਨ।

ਰਾਜ ਕਰਾਂਗੇ। ਕੋਟ ਸ਼ਨਾਨਕ ਜਾਤਕ ਦਾਨਾਂ ਨੇ ਸਵੰਬਰ ਸਾਜ ਭਰਾਂਗੇ। ਬ੍ਰਹਮ ਹੇ ਸਰਬ ਸਨ ਸਚੀ ਪਤਾ ਅੰਤ ਫਸੇ ਜਾਂ ਵਾਪ ਰਹਿਗੇ। ਜੀਂਦਰ ਸ੍ਰੀ ਪਰ ਕੇ ਪ੍ਰਸਹ ਭਗਤੀ ਨਰ ਫਿਰਨ।

ਸੇਵਕ ਸਿੱਖ ਸਭਾ ਕਰਦਾ ਰਾਮ ਰੱਛਾ ਨਹੀਂ ਕਰਦਾ ਕਰੀਆ ਸਭਾ ਰਣ ਕਉ ਵਾਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਲਣ ਤਿਆਹੂੰ ਜੋ ਬਾਹਰ ਚਾਹੂੰ ਸੋ ਤੁਮ ਦੇ ਪਾਹੂੰ ਸੇਵਕ ਸਿੱਖ ਹਮਾਰੇ ਤਾਰੀਆ ਚੁੰਚਨ ਸਤਰ ਹਮਾਰੇ ਮਾਰੀਆ ਆਪ ਹਾਦੇ ਮਰੀਆ ਮਰਨ ਕਾਲ ਕਾ ਤਰਾਨ ਮਰੀਆ ਪੂਜੋ ਸਦਾ ਹਮਾਰੇ ਪਛਾ ਸ੍ਰੀਆ ਤੁਜੂ ਕਰੀਓ ਰਛਾ ਰਾਹਲੇ ਉਮੇ ਰਾਖਨ ਹਾਰੇ ਸਾਹਿਬਾ ਸੰਸਹਾਏ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਦਾ ਤੁਮ ਹੋ ਬੁਰੀ ਚਤਰ ਦਸਕੰਦਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨਬਰ ਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਆ ਬੇਦਰਾ ਬ੍ਰਹਮਾ ਜੂ ਥੀਆ ਜਮਨ ਕਾਲ ਸਾ ਲਵੋ ਸਵਾਰਾ ਨਮਸਕਾਰ ਹੈ ਤਾਂ ਮਾਰਾ ਜਮਨ ਕਾਲ ਸਾ ਜਗਤ ਬਣਾਇਓ ਦੇਵ ਦੈਨ ਜਚਨੇ ਬਜਾਇਓ ਆਦਿ ਅੰਦੀ ਕਾਇ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਗੁਰ ਸਭ ਗੁਣ ਸੁਖ ਦੀਆ ਸਤਰਨ ਕੋ ਪਾਲ ਮੋਹ ਵਧ ਗਈਆ ਕੜ ਕੜ ਕੇ ਅੰਦਰ ਕੀ ਜਾਂਦ ਭਰੇ ਬੁਰੇ ਕੀ ਪੀੜ ਪਛਾ ਚੀਟੀ ਤੇ ਕੁੰਚਰਿਆ ਸੁਲਾਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਦਰ

ਜਬ ਜਬ ਉਦ ਕਰਾ ਕਰਤਾਰਾ ਪ੍ਰਜਾ ਤਰਤਬਦੀ ਅਪਾਰਾ ਜਵਿਆ ਕਰਖ ਕਰਤ ਹੋ ਕਬਹੂ ਤੁਮ ਮੈਂ ਮੰਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰਾ।

ਕਰੀ ਹਮ ਵਰਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਰਬੇ ਸਗਲ ਦੇ ਕੁਹਰਤਾ ਦੁਸ਼ਟ ਦੁਖੀਨ ਗੋਸ਼ਾ ਕਰਤਾ ਸ਼੍ਰੀ ਆਤੁਜਾ ਭਈ ਦਿਆਲਾ ਪੂਰਨ ਕਰਾ ਗ੍ਰੰਥ ਅਰਕਾਲਾ ਮਨ ਬਾਂਸ਼ਨ ਫਲ ਪਾਵੈ ਸੋਈ ਦੂਖਨੰਦ ਸਾਹਿਬ ਆਪਦ ਗੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ।

ਘਰ ਸੁਭਾਗਾ ਸ਼ਬਦਾ ਵਾਜੇ ਕਲਾ ਜਗਰ ਧਾਰੀਆਂ ਪੰਜ ਦੂ ਤਰਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨੰਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਲਵੈ ਬਾਜੂ ਕਿਆ ਕਰੇ ਵਿਚਾਰੀਆ

ਕਿਆ ਕਰੀ ਵਿਚਾਰਿਆ, ਇੱਕ ਭਰਮ ਭੁੱਲੈ ਫਰੇ ਦੈਦਸ, ਇੱਕ ਨਾਮ ਲਾ ਸਵਾਰਿਆ, ਗੁਰਪ੍ਰਸਾਦੀ ਮਨ ਪਿਆ, ਦਿਨ ਮਰ ਜਿੰਦਾ ਪਾਣਾ ਪਾਵੇ, ਕਹਿ ਨਾਨਕ ਜੇ ਦੇ ਪਿਆਰੇ ਸੋਈ ਜਨ ਪਾਵੇ, ਆਪ ਹੋ ਸੰਤ ਪਿਆਰੇ ਹੋ, ਕਰ ਕੀ ਕਰੇ ਕਹਾਣੀ ਕੱਥ ਕੇਰੀ ਕੇ ਦੁਬਾਰਾ ਪਾਈਐ, ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈਐ, ਹੁਕਮ ਮੰਨਿਆ ਗੁਰੂ ਕੇਰਾ, ਗਾਵੋ ਸੱਚੀ ਬਾਣੀ ਕਹਿ

ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤਿ ਸੰਭਾਲੇ ਇਹ ਕੁਟੰਬ ਤੁੰਜੇ ਦੇਹ ਦਾ ਚੱਲੈ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲੈ ਨਾਹੀਂ ਤਿਸ ਨਾਲ ਕੁੰਚਤ ਲਾਈਆ ਐਸਾ ਕੰਮ ਲੈ ਨਾ ਕੀਚੈ ਜਦ ਅੰਤ ਪਛੋਂ ਤਾਈਆ ਸਤਿਗੁਰੂ ਕਾ ਉਪਦੇਸ਼ ਸੁਣ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ।

ਚਲਾ ਹੀ ਸਭ ਚੱਲਾ ਸਵਾਮੀ, ਹੋਰ ਕਿਆ ਜਣਾ ਗੁਣ ਤੇਰੇ, ਜੇਬ ਤੂੰ ਚਲਾ ਹੇ ਤਬਾ ਚੱਲਾ, ਜਿੰਨਾ ਮਾਰਗ ਪਾਵਹੇ ਕਰ ਕਿਰਪਾ, ਜਨ ਨਾਮ ਲਾਹੇ ਸੇ ਹਰ ਹਰ ਸਦਾ ਸੰਭਾਲੇ, ਸੇ ਹਰ ਹਰ ਸਦਾ ਤੇ ਆਵਹੇ, ਜਿਸ ਨੂੰ ਕਥਾ ਸੁਣਾ

ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗ ਸਵਾਈਆ ਕਹਿੰਦੇ ਪਵਿੱਤਾ ਸੁਣਦੇ ਪਵਿੱਤਾ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਮ ਸੇ ਪਵਿੱਤਾ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਨਾ ਉਪਜੈ ਮਨ ਸਹਿਜੀ ਸਹਸਾ ਨਾ ਜਾਏ ਨਾ ਜਾਏ ਸਹਸਾ ਕਦਾ ਸੰਜਮ ਰਹਿ ਕਰਮ ਕਮਾਏ ਸਹਸੇ ਜੀਓ ਮਲੀਨ ਹੈ।

ਨਿਰਮਲਾ, ਬਾਹਰੋਂ ਤਾਂ ਨਿਰਮਲ ਜੀਆ ਨਿਰਮਲਾ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀਸੈ ਪੰਚਾ ਨਾਹੀ, ਮਨਸਾ ਸਾਹ ਸਮਾਣੀ, ਜਨਮ ਰਾਜ ਦਿਨ ਕੱਟਿਆ ਭਲੇ ਸੇਵਨ ਜਾਰੇ, ਕਹਿ ਨਾਨਕ ਜੈ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸੇਖਾ ਕੋਈ ਜਿਉਂ ਰਹਿ ਗੁਰ ਨਾਲੇ।

ਚਰਨੀ ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਮਨ ਸਤਿਗੁਰੂ ਮੁਕਤ ਨ ਪਾਏ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ, ਜਿਨਕਾ ਦੰਦਰ ਕਰਮ ਹੋਵੈ ਹਿਰਦਾ ਤਨਾਮ ਸਮਾਣੀ, ਪੀ ਵਾਹ ਅੰਮ੍ਰਿਤ ਸਦਾ ਰੋਹਰ ਰੰਗ, ਜਪਿਓ ਸਾਰੰਗ ਬਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਰਗੁਰ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਿਛੂ ਨਾ ਜਾਣੀ, ਚਿੱਤ ਜਿਨਕਾ ਹਰਣਾ ਮਾਇਆ ਬੁੱਧ।

ਜੋ ਤੱਤਾ ਸਾਰਣ ਜਾਣੀ ਦੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਮਿਆਲੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਭੁਲਾਏ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਰਪਾਏ।

ਜੇ ਅਗਨ ਮੈਂ ਆਹਾਰ ਪਹੁੰਚਾਵੈ ਉਸ ਨੂੰ ਕਿਉਂ ਪੁਜ ਨ ਸਕੀ ਜਿਸ ਨੂੰ ਆਪਣੀ ਨਿਵਲਾਵੈ ਆਪਣੀ ਲਿਵਿਆ ਪੇਲਾਏ ਗੁਰਮਾ ਸਦਾ ਸੰਭਾਲੀਐ ਕਹਿ ਨਾਨਕੇ ਬੜਦਾਤਾ ਸੁਖ ਮਨੋ ਵਸਾਰੀਐ ਜੈ ਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਤਾ ਕੇਂਦਰ ਚਾਇਆ ਜਾਂ ਤਸ ਬਾਣਾ ਤਾਂ ਜੰਮਿਆ ਪ੍ਰਭਾ ਮਹੱਲਾ ਪਾਇਆ ਲਿਵ

ਲਾਗੀ ਦਿਨ ਵਿੱਚੇ ਮਾਇਆ ਪਾਇਆ ਹਰੇ ਆਪ ਅਮੁੱਲਕ ਹੈ ਮੁਰਣਾ ਪਾਇਆ ਜਾਏ ਬੋਲਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਰਲਾਏ ਐਸਾ ਸਤਿਗੁਰੂ ਜੀ ਮਿਲੈ ਤੈਨੂੰ ਸਰਸੰਭੀਆ ਵਿੱਚੋਂ ਆਪ ਜਾਏ ਜਿਸ ਦਾ ਜੀ ਆਓ ਤੇ ਮੰਦਰ ਹਰ ਵਸੀ ਮਨ ਆਈ ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲਾ ਪਾਈ ਹਰਾਸ ਮੇਰੀ ਮਨ ਮਨਜਾਰਾ ਹਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇਰਾ ਜਾਣੀ ਹਾਰ ਹਾਰਨ ਜਪਿਹੋ ਜੀ ਹੋ ਲਾਹਾ ਖਟਿਓ ਦਿਹਾੜੀ ਉਹ ਧੰਨ ਨਾ ਮਿਲਿਆ।

ਹਰ ਸਪਾਏ ਪੱਲਾ ਪੀਆ ਹਰ ਰਸ ਮੌਣ ਕ੍ਰਿਸ਼ਨਾ ਲਾਗੈ ਆਏ ਇਹੋ ਹਰ ਸਕਰਮੀ ਪਾਈਆ ਸਾਤ ਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ ਜਾਂ ਹਰ ਵਸੀ ਮਨ ਆਏ ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੁਮ ਮੈਂ ਆਇਆ ਹਰ ਜੋਤ ਰੱਖੀ ਤੁਰ ਵਿੱਚ

ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂੰਹ ਨਰਚਿਆ ਜੂਤ ਰਾਖੀ ਤੁਮ ਜਗਮੈ ਆਇਆ ਮਨ ਚਾਉ ਭਇਆ ਪ੍ਰਭਿਆ ਗੁਣ ਸੁਣਿਆ ਹਰ ਮੰਗਲ ਗਾਉ ਸਕੀ ਗ੍ਰਿਹ ਮੰਦਰ ਬਣਿਆ ਹਰ ਗਾਉ ਮੰਗਾ ਨੇ ਸਖੀਆ ਸੋਗ ਦੂ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ।

ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀ ਰਾਜਾਂ ਤੂੰ ਨਿਮੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁਹਰ ਮਨ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਮਸਿਆ ਪੂਰ ਮਨਖਿਆ ਪਾਇਆ

ਸੁੰਦਰੀ ਆਇਆ। ਗੁਰਪ੍ਰਸਾਦੀ ਬੁੱਧੀ ਆ ਜਾਮੀ ਖਾਰ ਕਹਿ ਹਰ ਬਿਨੇ ਵਰਣਾ ਕੂਈ ਕਹਿ ਨਾਨਕ ਨਿਤਰਿਆਂ ਦੱਸੇ ਸਤ ਗੁਰ ਮਿਲਿਆ ਦੇਵਾ ਦ੍ਰਿਸ਼ਟ ਹੋਈ ਏ ਸ਼ਰਮ ਨੂੰ ਮੇਰੇ ਹੋ ਸਾਚਾ ਸੁਣੈ ਨੂੰ ਬਿਠਾਏ ਸਾਚਾ ਸੁਣਨ ਨੂੰ ਬਿਠਾਏ ਸਰੀਰ ਲਾਏ ਸੁਣੋ ਸਰਬਾਣੀ।

ਸਾਚਾ ਸੁਹੇਲਾ ਸਾਚਾ ਕਰ ਗਾਵਹੁ ਗਾਵੋ ਤਾਂ ਸੁਹੇਲਾ ਘਰ ਸਾਚਾ ਜਿੱਥਾ ਸਦਾ ਸੱਚ ਤੇ ਆਵਹੇ ਸਚੋ ਤੇ ਆਵੈ ਜਾਂ ਗੁਰਭਾਵੈ ਗੁਰਮਾਂਜਨਾ ਬੁਝਾਵਹੇ ਇਹੋ ਸੱਸ ਬਨਾ ਕਾ ਖਸਮ ਹੈ ਜੇ ਬਖਸ਼ੇ ਸੂਜਨ ਪਾਵਹੇ ਕਹਿ ਨਾਨਕ ਸੱਚ ਸੁਹੇ।

ਗੁਰੂ ਪਿਆਰਿਓ, ਆਪਾਂ ਇੱਕ ਨੁਕਤਾ ਆਪਣੇ ਮਨ ਦੇ ਵਿੱਚ ਵਸਾਉਣਾ ਹੈ। ਅਸੀਂ ਸਾਡੀ ਆਮ ਹੀ ਬੋਲੀ ਦੇ ਵਿੱਚ ਹੈ, ਜਦੋਂ ਕਿਸੇ ਨੂੰ ਕੋਈ ਸਰੀਰਕ ਕਸ਼ਟ ਆਉਂਦਾ ਹੈ ਤਾਂ ਅਸੀਂ ਇੱਕਦਮ ਉਸਨੂੰ ਪੁੱਛ ਲੈਂਦੇ ਹਾਂ ਕਿ ਤੂੰ ਡਾਕਟਰ ਦੇਖਿਆ। ਸੋ ਡਾਕਟਰ ਨੂੰ ਦੇਖਣ ਤੋਂ ਭਾਵ ਹੁੰਦਾ ਵੀ ਤੂੰ ਡਾਕਟਰ ਦੇ ਕੋਲੋਂ ਕੋਈ ਦਵਾਈ ਲਈ ਜਾਂ ਉਹਦੀਆਂ ਗੱਲਾਂ ਉੱਤੇ ਅਸਰ ਕੀਤਾ। ਬਿਲਕੁਲ ਇਸੇ ਤਰ੍ਹਾਂ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਜਿੱਥੇ ਸਭ ਦੁੱਖ ਜਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਾਣੀ ਦਾ ਪ੍ਰਚਾਰ ਕੀਤਾ ਹੈ, ਉਹਨਾਂ ਨੇ ਜੋ ਸਾਨੂੰ ਅੰਮ੍ਰਿਤ ਜਲ ਛਕਾਇਆ ਉਹ ਨਾਮ ਹੈ, ਉਹ ਬਾਣੀ ਹੈ। ਆਓ ਆਪਾਂ ਇਸ ਕਿਣਕੇ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈਏ, ਕਿਉਂਕਿ ਜਿਹੜੀ ਦਵਾਈ ਹੁੰਦੀ ਹੈ ਉਹ ਕੰਡੈਂਸਡ ਹੁੰਦੀ ਹੈ ਅਤੇ ਉਹ ਥੋੜ੍ਹੀ ਦਵਾਈ ਲੈ ਕੇ ਹੀ ਅਸਰ ਹੋ ਜਾਂਦਾ ਹੈ। ਕਿਣਕਾ ਏਕ ਜਿਸ ਜੀਵ ਸਾਵ ਹੈ, ਵਾਹਿਗੁਰੂ ਵਾਹਿਗੁਰੂ। ਬਹੁਤ ਬਹੁਤ ਵੱਡੀ ਬਰਕਤ ਹੈ ਇਸ ਬਾਣੀ ਦੇ ਵਿੱਚ, ਇਸ ਨਾਮ ਦੇ ਵਿੱਚ। ਤਾਂ ਫਿਰ ਦੇਖ ਲਓ, ਇਸ ਦਾ ਕੋਈ ਵਿਖਿਆਣ ਨਹੀਂ ਕਰ ਸਕਦਾ ਵੀ ਇਹ ਕਿੱਡੀ ਵੱਡੀ ਕਿਰਪਾ ਕਰ ਦਿੰਦੀ ਹੈ। ਆਓ ਆਪਾਂ ਇਸ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਯਾਦ ਕਰੀਏ ਕਿ ਜਿਸ ਤਰ੍ਹਾਂ ਤੁਸੀਂ ਪ੍ਰਚਾਰਿਆ ਹੈ ਅਤੇ ਇਸ ਤਰ੍ਹਾਂ ਤੁਸੀਂ ਸਾਰੀ ਸੰਗਤ ਨੂੰ ਸਵਾਰਿਆ ਹੈ, ਉਸੇ ਤਰ੍ਹਾਂ ਸਾਡੇ 'ਤੇ ਵੀ ਮਿਹਰ ਹੋਵੇ ਅਤੇ ਸਾਡੇ ਵੀ ਦੁੱਖ ਦੂਰ ਹੋਣ, ਅਸੀਂ ਵੀ ਨਾਮ ਨਾਲ ਜੁੜੀਏ, ਸਾਡੇ ਅੰਦਰ ਵੀ ਕਿਣਕਾ ਜਾਵੇ। ਆਓ ਜੀ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫੇ ਰੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਨ ਦਿਆ ਬਤਾਈ ਸਭ ਤਾਈ ਹੋਏ ਸਹਾਇ

ਸੀ ਸਦਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਵਾਹਿਗੁਰੂ ਸਿਮਰਨ ਜਾਪ ਹੋਏ ਆਪ ਜੀ ਦੀਆਂ ਸਿੱਖ ਸੰਗਤਾਂ ਨੇ ਰਲ ਕੇ ਆਪ ਜੀ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਗਾਇਨ ਕੀਤੇ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ

ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੋਝੀ, ਪਰਿਵਾਰਾਂ ਵਿੱਚ ਆਪਸੀ ਪ੍ਰੇਮ ਵਿਆਰਥ ਪਾਕ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ, ਸਰਬੱਤ ਦੀਆਂ

ਕਰਨੀਆ ਪਰਿਵਾਰ ਵਿਖੇ ਸੁਖ ਸ਼ਾਂਤੀ ਪ੍ਰਦਾਨ ਕਰਨੀ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਸਰਦਾਰ ਹਰ ਕਮਲ ਸਿੰਘ ਸਹੋਤਾ ਬੀਬੀ ਮਨਿੰਦਰ ਕੌਰ ਸਹੋਤਾ ਬੱਚਿਆਂ

ਡਿਊਟੀ ਦਾ ਬੜਾ ਪਾਬੰਦ ਹਾਂ। ਮੈਂ ਆਪਣੇ ਕੰਮ ਵਿੱਚ ਕਦੇ ਕੁਤਾਹੀ ਨਹੀਂ ਕਰਦਾ, ਮੈਂ ਕਦੇ ਹੁਕਮ ਨੂੰ ਅਦੋਲੀ ਨਹੀਂ ਕਰਦਾ। ਹੁਕਮ ਮੰਨਿਆ ਜਾ ਰਿਹਾ, ਨਾਲ ਮੈਂ ਵੀ ਬਰਾਬਰ ਖਲੋਤੀ ਹੋਈ ਹੈ। ਗੁਰੂ ਨਾਨਕ ਦੇਵ ਕਹਿੰਦੇ, ਜਿੱਥੇ ਕੇਵਲ ਹੁਕਮ ਹੋਵੇ, ਜਿੱਥੇ ਮੈਂ ਬਿਲਕੁਲ ਮੁੱਕ ਜਾਏ, ਜਿੱਥੇ ਮੈਂ ਖਤਮ ਹੋ ਜਾਏ, ਕਬੀਰਾ ਤੂੰ ਹੀ ਕਬੀਰ, ਤੂੰ ਤੇਰੋ ਨਾਉ ਕਬੀਰ, ਕੇਵਲ ਤੇ ਕੇਵਲ ਤੇਰਾ ਨਾਮ ਹੀ ਬਾਕੀ ਬਚ ਜਾਂਦਾ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਵਿੱਚ, ਹੁਕਮਨਾਮੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੁਝ ਐਸੀ ਕਿਰਪਾ ਕੀਤੀ ਹੈ, ਤੁਧ ਬਿਨ ਦੂਜਾ ਨਾ ਹੀ ਕੋਈ, ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ, ਤੂੰ ਹੈ ਕਰਤਾਰ। ਕਰਤਾ ਕਹਿੰਦੇ ਨੇ, ਕਰਤੇ ਤੋਂ ਹੀ ਕਰਤਾਰ ਬਣੇ। ਬੜੀ ਰੌਚਕ ਕਥਾ ਹੈ। ਅਜਿੱਤੇ ਰੰਧਾਵੇ ਨੇ ਆਖਿਆ ਸੀ, ਪਾਤਸ਼ਾਹ ਜੀ ਨਗਰ ਵਸਾਇਆ ਹੈ ਰਾਵੀ ਦੇ ਕੰਢੇ 'ਤੇ, ਨਾਨਕਪੁਰਾ ਰੱਖ ਦਈਏ ਇਹਦਾ ਨਾਮ, ਨਾਨਕ ਤੋਂ ਨਗਰ ਰੱਖ ਦਈਏ ਇਹਦਾ ਨਾਮ। ਇਨਕਾਰ ਕੀਤਾ ਸੀ ਗੁਰਪ੍ਰਤਾਪ, ਸੂਰਜ ਗ੍ਰੰਥ ਦੇ ਕਰਤਾ ਨੇ ਲਿਖੀ ਹੈ ਇਹ ਕਥਾ। ਪਾਤਸ਼ਾਹ ਨੇ ਅਜਿੱਤਾ ਰੰਧਾਵਾ ਨੂੰ ਆਖਿਆ ਸੀ, ਕਹਿਣ ਲੱਗੇ ਭਾਈ ਮੈਂ ਕਰਤਾਰ ਦਾ ਭੇਜਿਆ ਹੋਇਆ ਹਾਂ, ਮੈਂ ਕਰਤਾਰ ਦੀ ਰਜ਼ਾ ਵਿੱਚ ਆਇਆ ਹਾਂ, ਇਹ ਅਸਥਾਨ ਕਰਤਾਰ ਦੀ ਨਜ਼ਰ ਦੇ ਨਾਲ ਵਸੇਗਾ, ਇਹਦਾ ਨਾਮ ਕਰਤਾਰਪੁਰ ਰੱਖਿਆ ਗਿਆ ਸੀ, ਕਰਤੇ ਤੋਂ ਕਰਤਾਰ ਤੋਂ। ਤੂੰ ਕਰਤਾ ਹੈ, ਕਰਤਾਰ ਹੈ, ਉਹੀ ਕੁਝ ਜਗਤ ਵਿੱਚ ਹੁੰਦਾ ਜੋ ਤੂੰ ਚਾਹੁੰਦਾ ਹੈ, ਜੋ ਤੈਨੂੰ ਚੰਗਾ ਲੱਗਦਾ। ਹੁਕਮ ਇੱਕ ਬੜਾ ਵੱਡਾ ਵਿਸ਼ਾ ਹੈ ਸਿੱਖ ਵਾਸਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ, ਤੇਰਾ ਜ਼ੋਰ ਤੇਰੀ ਮਨ ਟੇਕ। ਜ਼ੋਰ ਦਾ ਭਾਵ ਕੀ ਹੈ? ਤਾਕਤ। ਉਂਝ ਆਪਾਂ ਇਹ ਬੋਲ ਜਦੋਂ ਪੜ੍ਹਦੇ ਹਾਂ ਨਾ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਜਿਸ ਦੇ ਹੱਥ ਵਿੱਚ ਸਾਰਾ ਹੀ ਜ਼ੋਰ ਹੈ ਉਹੀ ਕਰ ਕਰਕੇ ਵੇਖਦਾ। ਨਾਨਕ ਉੱਤਮ ਨੀਚ ਨਾ ਕੋਏ। ਜੇ ਅਸੀਂ ਚਾਹੀਏ ਕਿ ਅਸੀਂ ਉੱਤਮ ਹੀ ਰਹਿਣਾ, ਨੀਚ ਕਦੇ ਬਣਨਾ ਹੀ ਨਹੀਂ, ਪਰ ਬਹੁਤ ਸਾਰਾ ਐਸਾ ਇਤਿਹਾਸ ਵੀ ਹੈ, ਬਹੁਤ ਸਾਰੀ ਐਸੀ ਜ਼ਿੰਦਗੀ ਵੀ ਹੈ, ਬੰਦੇ ਦੀ ਨਿੰਦਾ ਵੀ ਹੁੰਦੀ ਹੈ, ਇਹ ਨੀਚ ਵੀ ਬਣ ਜਾਂਦਾ। ਇਹ ਤੇ ਉਹਦਾ ਹੁਕਮ ਹੈ। ਗੁਰੂ ਅਰਜਨ ਦੇਵ ਕਹਿੰਦੇ, ਤੇਰੀ ਸਾਡੇ ਮਨ ਨੂੰ ਟੇਕ ਹੈ, ਟੇਕ ਸਹਾਰੇ ਦਾ ਨਾਮ ਹੁੰਦਾ, ਟੇਕ ਆਸਰੇ ਨੂੰ ਕਹਿੰਦੇ ਨੇ। ਜ਼ੋਰ ਤੇਰਾ ਚੱਲਦਾ ਹੈ ਅਤੇ ਤੇਰਾ ਜ਼ੋਰ ਸਾਡੀ ਜ਼ਿੰਦਗੀ ਦਾ ਸਹਾਰਾ ਹੈ, ਸਾਡੇ ਮਨ ਦੀ ਟੇਕ ਹੈ। ਸਦਾ ਸਦਾ ਜਪ ਨਾਨਕ ਏਕ ਹਰ ਵੇਲੇ। ਐ ਨਾਨਕ, ਤੂੰ ਹਮੇਸ਼ਾ ਹੀ ਇੱਕ ਪਰਮਾਤਮਾ ਨੂੰ ਜਪਦਾ ਰਹਿ, ਉਹਦਾ ਆਰਾਧਨ ਕਰਦਾ ਰਹਿ, ਉਹਦੇ ਗੁਣਾਂ ਦਾ ਗਾਇਨ ਕਰਦਾ ਰਹੋ। ਗੁਣ ਕਿਸ ਦੇ ਗਾਉਣੇ ਨੇ? ਪਾਤਸ਼ਾਹ ਕਹਿੰਦੇ ਨੇ, ਸਭ ਉੱਪਰ ਜੋ ਸਾਰਿਆਂ ਤੋਂ ਉੱਤੇ, ਜਿਵੇਂ ਮਾਲਾ ਦੇ ਮਣਕਿਆਂ ਵਿੱਚੋਂ ਇੱਕ ਵੱਡਾ ਮਣਕਾ ਹੁੰਦਾ ਹੈ ਨਾ, ਮੁੱਖ ਮਣਕਾ, ਸ਼੍ਰੋਮਣੀ ਮਣਕਾ, ਉਹਦੀ ਗੱਲ ਹੈ, ਉਸ ਤਰ੍ਹਾਂ ਦੀ ਗੱਲ ਹੈ ਜੋ ਸਾਰਿਆਂ ਦੇ ਸਿਰ ਉੱਤੇ ਹੁੰਦਾ ਹੈ। ਸਭ ਉੱਪਰ ਪਾਰ ਬ੍ਰਹਮ ਦਾਤਾਰ, ਉਹ ਪਰਮਾਤਮਾ ਜੋ ਦਾਤਾਂ ਦੇਣ ਵਾਲਾ ਹੈ। ਕੇਵਲ ਸਾਰਿਆਂ ਦਾ ਖਸਮ ਬਣਨਾ ਹੀ ਸੀਮਤ ਨਹੀਂ, ਫਿਰ ਉਹਨਾਂ ਦੀ ਸੰਭਾਲ ਵੀ ਕਰਨੀ ਹੈ, ਉਹਨਾਂ ਨੂੰ ਰਿਜ਼ਕ ਵੀ ਦੇਣਾ ਹੈ, ਉਹਨਾਂ ਦੀ ਪ੍ਰਤਿਪਾਲਣਾ ਵੀ ਕਰਨੀ ਹੈ। ਕੇਵਲ ਪਿਤਾ ਹੋਣਾ ਪਿਤਾ ਨਹੀਂ ਅਖਵਾਉਂਦਾ, ਉਹਦੇ ਕੁਝ ਫਰਜ਼ ਵੀ ਹਨ। ਉਹ ਆਪਣੀ ਔਲਾਦ ਨੂੰ, ਆਪਣੇ ਬੱਚਿਆਂ ਨੂੰ ਸਾਂਭਦਾ ਹੈ, ਸੰਭਾਲਦਾ ਹੈ। ਜੈਸੇ ਗਗਨ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ, ਬਾਣੀ ਦਾ ਬੋਲ ਹੈ। ਪਾਤਸ਼ਾਹ ਕਹਿੰਦੇ, ਜਿਸ ਤਰ੍ਹਾਂ ਉਹ ਕੂੰਜ ਚੇਤੇ ਕਰਦੀ ਹੈ ਨਾ ਪਰਮਾਤਮਾ ਨੂੰ, ਤੂੰ ਕਦੇ ਉਸ ਨੂੰ ਭੁਲਾ ਨਾ, ਬਿਲਕੁਲ ਉਵੇਂ ਹੀ ਚੇਤੇ ਰੱਖ, ਕਿਉਂਕਿ ਉਹ ਤੇਰੀ ਸੰਭਾਲ ਕਰ ਰਹੇ ਹੈ।

ਉਹ ਤੇਰੀ ਟੇਕ ਹੈ, ਉਹ ਤੇਰਾ ਆਸਰਾ ਹੈ, ਉਹ ਰਾਖੇ ਚੀਤ ਪਿੱਛੇ ਪਛੇ ਵਿੱਚ ਬਚਰੇ, ਨਿਤ ਹਿਰਦੇ ਸਾਰ ਸੰਭਾਲੀ। ਉਹ ਹਿਰਦੇ ਵਿੱਚ ਆਪਣੇ ਬੱਚਿਆਂ ਨੂੰ ਚੇਤੇ ਰੱਖਦੀ ਹੈ, ਭਾਵੇਂ ਉਡਾਰੀ ਮਾਰ ਕੇ ਸੈਂਕੜੇ ਕੂਹਾਂ ਦੀ ਦੂਰੀ 'ਤੇ ਚਲੀ ਜਾਏ। ਕੂੰਜ ਆਂਡੇ ਪਿੱਛੇ ਰਹਿ ਜਾਂਦੇ ਨੇ। ਇਹ ਬਾਣੀ ਦੇ ਅੰਦਰ ਉਦਾਹਰਨਾਂ ਦਿੱਤੀਆਂ ਨੇ, ਇਸ ਕਰਕੇ ਜਿਹੜੀ ਬਾਣੀ ਆਪਾਂ ਵਾਰ ਵਾਰ ਪੜ੍ਹਾਂਗੇ ਸੁਣਾਂਗੇ, ਇਹ ਉਦਾਹਰਨਾਂ ਵੀ ਸਾਨੂੰ ਵਾਰ ਵਾਰ ਪੜ੍ਹਨ ਸੁਣਨ ਵਾਸਤੇ ਮਿਲਣਗੀਆਂ। ਉਹਦਾ ਚਿੱਤ ਹੈ ਆਪਣੇ ਆਂਡਿਆਂ ਦੇ ਵਿੱਚ, ਬੱਚਿਆਂ ਦੇ ਵਿੱਚ, ਬਸ ਇਵੇਂ ਉਹਨਾਂ ਦੀ ਸੰਭਾਲ ਹੋ ਜਾਂਦੀ ਹੈ। ਪਰਮਾਤਮਾ ਨੇ ਸਾਨੂੰ ਜੀਵਾਂ ਨੂੰ ਪੈਦਾ ਕੀਤਾ, ਸਾਡੇ ਸਿਰ ਉੱਤੇ ਖਸਮ ਹੈ ਅਤੇ ਦਾਤਾਂ ਦੇਣ ਵਾਲਾ ਉਹ ਦਾਤਾਰ ਵੀ ਹੈ। ਤੇਰੀ ਟੇਕ, ਤੇਰਾ ਆਧਾਰ, ਆਧਾਰ ਮੂਲ ਨੂੰ ਕਹਿੰਦੇ ਨੇ, ਧੁਰੇ ਨੂੰ ਕਹਿੰਦੇ ਨੇ, ਮੁੱਢ ਨੂੰ ਕਹਿੰਦੇ ਨੇ, ਜਿਸ ਦੇ ਆਲੇ ਦੁਆਲੇ ਹੀ ਸਾਰਾ ਕੁਝ ਹੁੰਦਾ ਹੈ। ਮੂਲ ਧੁਰਾ ਆਧਾਰ ਹੈ ਤੂੰ, ਜਿਵੇਂ ਕਿਸੇ ਮਕਾਨ ਦੀ ਬੁਨਿਆਦ ਹੁੰਦੀ ਹੈ, ਨੀਂਹ ਹੁੰਦੀ ਹੈ, ਤੂੰ ਸਾਡੀ ਜ਼ਿੰਦਗੀ ਦਾ ਆਧਾਰ ਹੈ। ਸਾਨੂੰ ਤੇਰੀ ਹੀ ਟੇਕ ਹੈ, ਰਹਾਓ ਹੈ, ਤੂੰ ਹੈ, ਤੂੰ ਹੋਵਨਹਾਰ। ਇਵੇਂ ਵਿਸ਼ਰਾਮ ਲਾ ਕੇ ਅਲੱਗ ਅਲੱਗ ਪੜ੍ਹਾਂਗੇ ਅਤੇ ਅਰਥ ਆਪੇ ਹੀ ਬਣ ਜਾਣਗੇ, ਅਰਥ ਕਰਨ ਦੀ ਲੋੜ ਹੀ ਨਹੀਂ ਪਏਗੀ। ਹੈ ਹੁਣ ਮੌਜੂਦਾ ਸਮੇਂ ਵਿੱਚ ਵੀ ਤੂੰ ਹੈ, ਤੂੰ ਹੋਵਨਹਾਰ, ਅੱਗੇ ਵੀ ਤੂੰ ਹੀ ਹੋਏਗਾ, ਹੁਣ ਵੀ ਹੈ ਅਤੇ ਗਾਂਹ ਵੀ ਤੂੰ ਹੋਏਗਾ। ਅਗੰਮ ਅਗਾਧ ਊਚ ਅਪਾਰ, ਅਗੰਮ ਦਾ ਭਾਵ ਹੈ ਸਾਡੇ ਗਿਆਨ ਇੰਦਰੀਆਂ ਦੀ ਪਕੜ ਤੋਂ ਪਰਾਂ, ਸਾਡੀ ਪਹੁੰਚ ਤੋਂ ਦੂਰ, ਉਹਨੂੰ ਕਹਿੰਦੇ ਨੇ ਆਗਮ। ਜਿੱਥੋਂ ਤੱਕ ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ, ਤੂੰ ਉਸ ਤੋਂ ਵੀ ਪਰਾਂ ਹੈ। ਜਿੱਥੋਂ ਤੱਕ ਸਾਡੇ ਕੰਨ ਨਹੀਂ ਸੁਣ ਸਕਦੇ, ਤੂੰ ਉਸ ਤੋਂ ਵੀ ਅੱਗੇ ਹੈ। ਜਿੱਥੋਂ ਤੱਕ ਸਾਡੀ ਰਸਨਾ ਬਿਆਨ ਨਹੀਂ ਕਰ ਸਕਦੀ, ਤੂੰ ਉਸ ਤੋਂ ਵੀ ਅੱਗੇ ਹੈ। ਜਿੱਥੋਂ ਤੱਕ ਅਸੀਂ ਸੋਚ ਵੀ ਨਹੀਂ ਸਕਦੇ, ਅੰਦਾਜ਼ਾ ਵੀ ਨਹੀਂ ਲਾ ਸਕਦੇ, ਅਨੁਮਾਨ ਵੀ ਨਹੀਂ ਲਾ ਸਕਦੇ, ਤੂੰ ਤੇ ਉਸ ਤੋਂ ਵੀ ਅੱਗੇ ਹੈ, ਉਸ ਤੋਂ ਵੀ ਅਗਾਂਹ ਹੈ, ਅਗੰਮ ਹੈ। ਅਗਾਧ, ਜਿਸ ਦਾ ਕੋਈ ਪਾਰਾਵਾਰ ਨਾ ਹੋਏ, ਜਿਸ ਦਾ ਕੋਈ ਅੰਤ ਨਾ ਹੋਏ। ਊਚ, ਜਿਹੜਾ ਸਭ ਤੋਂ ਉੱਚਾ ਹੋਵੇ, ਜੋ ਸਾਰਿਆਂ ਤੋਂ ਸ਼੍ਰੋਮਣੀ ਹੋਵੇ। ਅਪਾਰ, ਜਿਸ ਦਾ ਪਾਰਾਵਾਰ ਕੋਈ ਨਹੀਂ। ਜੋ ਤੁਧ ਸੇਵੈ ਤਿੰਨ ਭਉ ਦੁੱਖ ਨਾਹੀਂ। ਸੇਵੈ ਦਾ ਭਾਵ ਸਿਮਰਨਾ, ਸੇਵੇ ਦਾ ਭਾਵ ਹੈ ਸੇਵਾ ਕਰਨੀ, ਸਿਮਰਨ ਕਰਨਾ, ਮਨ ਚਿੱਤ ਇਕਾਗਰ ਹੋ ਕੇ ਉਹਦਾ ਆਰਾਧਨ ਕਰਨਾ, ਸੇਵੇ ਦਾ ਭਾਵ ਸਿਮਰਨਾ ਵੀ ਹੈ ਬਾਣੀ ਦੇ ਅੰਦਰ। ਸੇਵਾ ਅਤੇ ਸੇਵੈ, ਇਹ ਦੋ ਲਫ਼ਜ਼ ਆਉਂਦੇ ਨੇ। ਸੇਵਾ ਹੱਥੀਂ ਕਰਨ ਦਾ ਨਾਮ ਹੈ, ਸੇਵੇ ਦਾ ਭਾਵ ਹੁੰਦਾ ਸਿਮਰਨਾ, ਗਾਉਣਾ। ਜੇ ਅਸੀਂ ਪੰਜਾਬੀ ਨੂੰ ਗਹੁ ਨਾਲ ਪੜ੍ਹਿਆ ਹੋਵੇਗਾ, ਸਮਝਿਆ ਅਤੇ ਪਹਿਚਾਣਿਆ ਹੋਵੇਗਾ, ਸਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ। ਸੇਵਾ, ਸੇਵੈ, ਸਿਮਰਨਾ, ਤਿੰਨ ਭਉ ਦੁੱਖ ਨਾਹੀਂ। ਉਹਨਾਂ ਨੂੰ ਕੋਈ ਦੁੱਖ, ਕੋਈ ਚਿੰਤਾ, ਕੋਈ ਭਉ ਵਿਆਪਦਾ ਨਹੀਂ ਹੈ, ਡਰਦਾ ਨਹੀਂ ਹੈ। ਕਈ ਵਾਰੀ ਦੇਖਦੇ ਹਾਂ ਇਨਸਾਨ ਉਹੀ ਹੁੰਦਾ ਹੈ, ਪਰ ਉਹ ਅੰਦਰੋਂ ਡਰਿਆ ਹੁੰਦਾ, ਭੈ ਭੀਤ ਹੁੰਦਾ, ਕੰਬਿਆ ਹੁੰਦਾ। ਕਈ ਵਾਰੀ ਉਹ ਨਿਰਭਉ ਹੁੰਦਾ, ਇਹ ਤਾਂ ਮਨ ਦੀ ਅਵਸਥਾ ਹੈ। ਕਬ ਹੂੰ ਜੀੜਾ ਊਬ ਚੜ੍ਹਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਮਨ ਦੀ ਅਵਸਥਾ ਹੈ, ਕਦੇ ਭੈ ਭੀਤ ਹੁੰਦਾ, ਡਰਪੋਕ ਹੁੰਦਾ, ਕੰਬਿਆ ਹੁੰਦਾ, ਚਿੰਤਾਤੁਰ ਹੁੰਦਾ, ਅਤੇ ਕਦੇ ਇਸ ਤੋਂ ਉਲਟ ਬੜਾ ਬਲਵਾਨ ਹੋ ਜਾਂਦਾ, ਬੜਾ ਦਲੇਰੀ ਦੀਆਂ ਗੱਲਾਂ ਕਰਦਾ, ਬੜਾ ਵੱਡਾ ਹੋ ਜਾਂਦਾ। ਕਦੇ ਗਹਿਰੀ ਖੱਡ ਦੀ ਚਿੰਤਾ ਵਿੱਚ ਡਿੱਗ ਪੈਂਦਾ, ਅਤੇ ਕਦੇ ਆਕਾਸ਼ ਜਿੰਨੀ ਉਸ ਉੱਡੀ ਉੱਚੀ ਉਸਾਰੀ ਉਡਾਰੀ ਲਾਉਂਦਾ। ਜਿਵੇਂ ਆਕਾਸ਼ ਉੱਚਾ, ਕੋਈ ਸੀਮਾ ਨਹੀਂ। ਇਹਨਾਂ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੇ ਤੈਨੂੰ ਸੇਵਿਆ ਹੈ, ਸਿਮਰਿਆ ਹੈ, ਉਹਨਾਂ ਨੂੰ
ਭਏ ਦਾ ਦੁੱਖ ਵਿਆਪਦਾ ਨਹੀਂ ਹੈ। ਗੁਰ ਪ੍ਰਸਾਦ ਨਾਨਕ ਗੁਣ ਗਾਹੀ, ਕਿਉਂਕਿ ਗੁਰੂ ਦੇ ਪ੍ਰਸਾਦ ਦੇ ਨਾਲ ਹੇ ਨਾਨਕ ਉਹ ਪ੍ਰਭੂ ਜੀ ਗੁਣਾਂ ਦਾ ਗਾਇਨ ਕਰਦੇ ਨੇ, ਤੇਰੇ ਗੁਣ ਗਾਉਂਦੇ ਨੇ, ਉਸਤਤੀ ਕਰਦੇ ਨੇ। ਜੋ ਦਿਸੈ ਸੋ ਤੇਰਾ ਰੂਪ। ਹੁਣ ਅਵਸਥਾ ਐਸੀ ਬਣ ਗਈ, ਇਹਨਾਂ ਨੇਤਰਾਂ ਦੇ ਨਾਲ ਅਸੀਂ ਜੋ ਦੇਖਦੇ ਹਾਂ ਉਹਦੇ ਵਿੱਚ ਤੇਰਾ ਹੀ ਪਸਾਰਾ ਹੈ, ਤੇਰਾ ਹੀ ਰੂਪ ਨਜ਼ਰ ਹੀ ਪੈਂਦਾ ਹੈ। ਇਹ ਅਵਸਥਾ ਹੈ। ਇੱਕ ਅਵਸਥਾ ਐਸੀ ਹੈ ਜਦੋਂ ਮਨੁੱਖ ਨੂੰ ਸਾਰੇ ਆਪਣੇ ਹੀ ਦਿਖਾਈ ਦਿੰਦੇ ਨੇ, ਸਾਰੇ ਰੱਬ ਦਾ ਰੂਪ ਹੀ ਦਿਖਾਈ ਦਿੰਦੇ ਨੇ। ਇੱਕ ਐਸੀ ਅਵਸਥਾ ਵੀ ਹੈ ਜਦੋਂ ਕੋਈ ਦੁਸ਼ਮਣ ਜਾਪਦਾ ਹੈ, ਕੋਈ ਵੈਰੀ ਜਾਪਦਾ ਹੈ, ਕੋਈ ਬੇਗਾਨਾ ਜਾਪਦਾ ਹੈ। ਬਾਣੀ ਨੇ ਬੜੀ ਖੋਲ੍ਹ ਕੇ ਇਹਦੀ ਗਾਥਾ ਕੀਤੀ ਹੈ ਕਿ ਇੱਕ ਅਵਸਥਾ ਉਹ ਹੈ ਜਦੋਂ ਬੰਦਾ ਸੋਚਦਾ ਇਹ ਤਾਂ ਮੇਰਾ ਵਿਰੋਧੀ ਹੈ, ਇਹ ਮੇਰਾ ਜ਼ਰੂਰ ਨੁਕਸਾਨ ਕਰੇਗਾ, ਇਹਦੇ ਕੋਲੋਂ ਦੂਰੀ ਬਣਾ ਕੇ ਰਹਿਣਾ ਚਾਹੀਦਾ, ਇਹਦੇ ਕੋਲੋਂ ਬਚ ਕੇ ਰਹਿਣਾ ਚਾਹੀਦਾ। ਅਵਸਥਾ ਹੈ ਨਾ, ਦੇਖਣ ਦੀ ਦ੍ਰਿਸ਼ਟੀ ਹੈ। ਇੱਕ ਅਵਸਥਾ ਐਸੀ ਹੈ ਉਹਦੇ ਵਿੱਚ ਕੋਈ ਪਰਾਇਆ ਨਹੀਂ, ਕੋਈ ਬੇਗਾਨਾ ਨਹੀਂ, ਕੋਈ ਵਿਰੋਧੀ ਨਹੀਂ ਹੈ। ਜਬ ਤੇ ਸਾਧ ਸੰਗਤ ਮੋਹੇ ਪਾਈ, ਇਹ ਸਤ ਸੰਗਤ ਦੀ ਕਿਰਪਾ ਹੈ। ਜਦੋਂ ਗੁਰੂ ਦੀ ਸਤ ਸੰਗਤ ਪ੍ਰਾਪਤ ਹੋ ਜਾਏ, ਸਗਲ ਸੰਗ ਹਮ ਕਉ ਬਣ ਆਈ, ਸਾਰਿਆਂ ਦੇ ਨਾਲ ਹੁਣ ਬਣ ਆਉਂਦੀ ਹੈ। ਆਪਾਂ ਕਹਿੰਦੇ ਹਾਂ ਉਹਦੀ ਉਹਦੇ ਨਾਲ ਨਹੀਂ ਬਣਦੀ, ਕਿਉਂ ਨਹੀਂ ਬਣਦੀ? ਕਿਉਂਕਿ ਵਿਚਾਰ ਨਹੀਂ ਮਿਲਦੇ, ਸੋਚ ਨਹੀਂ ਮਿਲਦੀ, ਕੋਈ ਨਾ ਕੋਈ ਤਾਂ ਵਿਰੋਧੀ ਭਾਵ ਹੋਏਗਾ, ਤਾਂ ਹੀ ਮੇਲ ਨਹੀਂ ਮਿਲਦਾ। ਜਿਸ ਦਿਨ ਗੁਰੂ ਦੀ ਸੰਗਤ ਮਿਲ ਗਈ ਹੈ, ਹੁਣ ਤਾਂ ਸਮਤਲ ਦ੍ਰਿਸ਼ਟੀ ਹੋ ਗਈ ਹੈ। ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ। ਕੋਈ ਵੈਰੀ ਦੁਸ਼ਮਣ ਹੁਣ ਦਿਸਦਾ ਹੀ ਨਹੀਂ ਹੈ। ਹੁਣ ਕੀ ਕਹਿ ਰਹੇ ਨੇ ਸਤਿਗੁਰੂ? ਕਹਿੰਦੇ ਜੋ ਦਿਸ ਹੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਉਹਦੀ ਦ੍ਰਿਸ਼ਟੀ ਹੋਈ ਹੈ, ਉਹਦੇ ਰੂਪ ਦਿਸਣ ਲੱਗ ਪਏ ਨੇ, ਕਿਉਂਕਿ ਹੁਣ ਇਉਂ ਲੱਗਦਾ ਸਾਰੇ ਉਹਦੇ ਹੀ ਪੈਦਾ ਕੀਤੇ ਨੇ, ਸਾਰਿਆਂ ਦੇ ਵਿੱਚ ਉਹਦੀ ਜੋਤ ਟਿਕੀ ਹੋਈ ਹੈ। ਹਰੇਕ ਜੀਵ ਦੇ ਅੰਦਰ ਉਹਦੀ ਕਲਾ ਵਰਤ ਰਹੀ ਹੈ, ਉਹ ਗੁਣਾਂ ਦਾ ਨਿਧਾਨ ਵਸਿਆ ਹੋਇਆ ਸਾਰਿਆਂ ਦੇ ਅੰਦਰ। ਗੋਬਿੰਦ ਜੋ ਧਰਤੀ ਦਾ ਸਹਾਰਾ ਹੈ, ਅਨੂਪ ਜੋ ਉਪਮਾ ਤੋਂ ਰਹਿਤ ਹੈ, ਉਪਮਾ ਕਰ ਕਰਕੇ ਉਹਦੀ ਉਪਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਾਥ ਕਾਥ ਕਥੀ ਕੋਟੀ ਕੋਟ ਕੋਟ, ਕਰੋੜਾਂ ਨੇ ਉਹਨੂੰ ਕਥਨ ਕੀਤਾ, ਕਥ ਕਥ ਕੇ ਕਥ ਕਥ ਕੇ ਉਹਨੂੰ ਕਥਿਆ ਨਹੀਂ ਜਾ ਸਕਦਾ। ਸਿਮਰ ਸਿਮਰ ਸਿਮਰ ਜਨ ਸੋਏ। ਉਹ ਜਿਹੜੇ ਜਨ ਨੇ ਨਾ, ਸੇਵਕ ਨੇ, ਉਹਨਾਂ ਨੂੰ ਤੈਨੂੰ ਸਿਮਰਿਆ ਹੈ, ਸੋਏ ਦਾ ਭਾਵ ਹੈ ਸ਼ੋਭਾ। ਨਾਨਕ ਕਰਮ ਪ੍ਰਾਪਤ ਹੋਏ, ਕਰਮ ਦਾ ਭਾਵ ਹੈ ਬਖਸ਼ਿਸ਼, ਕਿਉਂਕਿ ਉਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੋ ਗਈ ਹੈ। ਕਰਮ ਦਾ ਭਾਵ ਕਿਰਤ ਹੈ, ਕਰਮ ਦਾ ਭਾਵ ਕੀਤੇ ਹੋਏ ਕੰਮ ਨੇ, ਕਰਮ ਦਾ ਭਾਵ ਬਖਸ਼ਿਸ਼ ਹੈ। ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨ੍ਹਾਂ ਸਮਾਣੀ। ਉੱਥੇ ਵੀ ਕਰਮ ਦਾ ਭਾਵ ਬਖਸ਼ਿਸ਼ ਹੀ ਹੈ, ਉੱਥੇ ਵੀ ਕਰਮ ਦਾ ਭਾਵ ਰਹਿਮਤ ਹੈ, ਅਤੇ ਇੱਥੇ ਵੀ ਪਾਤਸ਼ਾਹ ਕਹਿੰਦੇ ਨੇ ਨਾਨਕ ਕਰਮ ਪ੍ਰਾਪਤ ਹੋਵੇ। ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਕਾਹਦੀ? ਤੇਰੇ ਕਰਮ ਦੀ, ਤੇਰੀ ਬਖਸ਼ਿਸ਼ ਦੀ। ਜਿਨ ਜਪਿਆ ਤਿਸ ਕਉ ਬਲਿਹਾਰ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਂਦਾ ਹਾਂ ਜੋ ਤੈਨੂੰ ਜਪਦੇ ਨੇ, ਜੋ ਤੈਨੂੰ ਗਾਉਂਦੇ ਹਨ। ਹਾਂ ਕੁਰਬਾਨੇ ਜਾਉ ਮਿਹਰਬਾਨਾ, ਹਾਂ ਕੁਰਬਾਨੇ ਜਾਉ, ਹਾਂ ਕੁਰਬਾਨੇ ਜਾਉ ਤਿਨ੍ਹਾਂ ਕਹਿ ਲੈਣ ਜੋ ਤੇਰਾ ਨਾਉ।
ਲੈਣ ਜੋ ਤੇਰਾ ਨਾਉ ਤਿਨਾ ਕਹਿ ਹਾਉ ਸਦ ਕੁਰਬਾਨੈ ਜਾਉ। ਬੜੀ ਵੱਡੀ ਵਡਿਆਈ ਹੈ ਉਹਨਾਂ ਦੀ ਜੋ ਤੇਰਾ ਨਾਉ ਲੈਂਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਨ ਜਪਿਆ ਤਿਸ ਕੋ ਬਲਿਹਾਰ। ਕਾਰਨ ਕੀ ਹੈ? ਕਿਉਂਕਿ ਤਿਸ ਕੈ ਸੰਗ ਤਰੈ ਸੰਸਾਰ। ਉਹਨਾਂ ਤੋਂ ਇਸ ਕਰਕੇ ਕੁਰਬਾਨ ਜਾਂਦੇ ਹਾਂ, ਉਹਨਾਂ ਦਾ ਸਤਿਕਾਰ ਇਸ ਕਰਕੇ ਕਰਦੇ ਹਾਂ ਕਿਉਂਕਿ ਉਹਨਾਂ ਦਾ ਸੰਗ ਕਰਕੇ ਸੰਸਾਰੀ ਤਰ ਜਾਂਦੇ ਨੇ। ਇੱਕ ਮਲਾਹ ਹੈ ਨਾ, ਮਲਾਹ ਉਹ ਤਾਰ ਦਿੰਦਾ ਹੈ ਬੇੜੀ ਵਿੱਚ ਬਿਠਾ ਕੇ, ਡੁੱਬਣ ਨਹੀਂ ਦਿੰਦਾ। ਮਲਾਹ ਦਾ ਵਡੱਪਣ ਇਹ ਹੈ, ਉਹ ਦੇਖਦਾ ਨਹੀਂ ਹੈ ਊਚ ਨੀਚ, ਕੁਝ ਨਹੀਂ ਦੇਖਦਾ, ਚੰਗਾ ਤੇ ਮਾੜਾ ਕੁਝ ਨਹੀਂ ਦੇਖਦਾ, ਬੁਰਾ ਤੇ ਭਲਾ ਕੁਝ ਨਹੀਂ ਦੇਖਦਾ। ਮਲਾਹ ਦੀ ਬੇੜੀ ਵਿੱਚ ਜਿਹੜਾ ਆ ਕੇ ਬੈਠ ਜਾਏ, ਮਲਾਹ ਦਾ ਸੁਭਾਅ ਹੈ ਉਹਨੂੰ ਪਾਰ ਲੈ ਕੇ ਜਾਣਾ ਹੈ। ਮਲਾਹ ਦਾ ਸੁਭਾਅ ਹੈ, ਉਹਦਾ ਫਰਜ਼ ਹੈ, ਉਹਦਾ ਧਰਮ ਹੈ ਕਿ ਜਿਹੜਾ ਉਹਦੀ ਬੇੜੀ ਵਿੱਚ ਬਹਿ ਗਿਆ ਉਹਨੂੰ ਦੂਜੇ ਕੰਢੇ 'ਤੇ ਪਹੁੰਚਾਉਣਾ ਹੈ। ਪਾਤਸ਼ਾਹ ਕਹਿੰਦੇ ਨੇ ਤਿੰਨ ਕੈ ਸੰਗ ਤਰੈ ਸੰਸਾਰ। ਜਿਨ੍ਹਾਂ ਦੀ ਸੰਗਤ ਕਰਕੇ ਇਹ ਸੰਸਾਰੀ ਵੀ ਤਰ ਗਏ, ਜੀਵ ਤਰ ਗਏ, ਉਹਨਾਂ ਤੋਂ ਕੁਰਬਾਨ ਹੋਣਾ ਲਾਜ਼ਮੀ ਹੈ। ਕਹੋ ਨਾਨਕ ਪ੍ਰਭ ਲੋਚਾ ਪੂਰ। ਲੋਚਾ ਦਾ ਭਾਵੇ ਇੱਛਾਵਾਂ। ਇੱਛਾ ਇੱਕ ਥੋੜ੍ਹੀ ਹੈ, ਸਾਡੀ ਨਿੱਤ ਕੋਈ ਨਾ ਕੋਈ ਇੱਛਾ ਹੁੰਦੀ ਹੈ। ਮੰਗ ਕੋਈ ਇੱਕ ਨਹੀਂ ਹੈ ਸਾਡੀ, ਹਰ ਰੋਜ਼ ਕੋਈ ਨਾ ਕੋਈ ਮੰਗ ਸਾਡੇ ਅੰਦਰ ਉਤਪੰਨ ਹੁੰਦੀ ਰਹਿੰਦੀ ਹੈ। ਅਤੇ ਜਿੰਨੀਆਂ ਵੀ ਇੱਛਾਵਾਂ ਨੇ, ਜਿੰਨੀਆਂ ਵੀ ਲੋੜਾਂ ਨੇ, ਪਾਤਸ਼ਾਹ ਕਹਿੰਦੇ ਨੇ ਉਹ ਪੂਰੀਆਂ ਕਰਦਾ ਹੈ, ਲੋਚਾ ਪੂਰਦਾ ਹੈ। ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁੱਖ ਪਾਵੈ ਮੇਰੇ ਮਨੋ। ਜੋ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ, ਐ ਮੇਰੇ ਮਨ ਤੂੰ ਉਹਦੀ ਸਿਫਤ ਸਲਾਹ ਕਰ। ਇਸ ਪਾਵਨ ਮੁੱਖ ਵਾਕ ਵਿੱਚ ਪਾਤਸ਼ਾਹ ਕਹਿੰਦੇ ਨੇ ਸੰਤ ਜਨਾ ਕੀ ਬਾਦਸ਼ਾਹ ਧੂਰ। ਐਸੇ ਸੰਤਾਂ ਦੇ ਚਰਨਾਂ ਦੀ ਮੈਂ ਧੂੜੀ ਮੰਗਦਾ ਹਾਂ, ਬਾਂਛਦਾ ਹਾਂ। ਬਾਂਛੋਂ ਦਾ ਭਾਵ ਕੀ ਹੈ? ਇੱਛਾ। ਉਹਨਾਂ ਦੇ ਪੈਰਾਂ ਦੀ ਖਾਕ ਦੀ ਮੇਰੇ ਅੰਦਰ ਤਲਬ ਲੱਗ ਗਈ ਹੈ। ਐਸੇ ਸੱਤ ਪੁਰਸ਼ਾਂ ਦੇ ਚਰਨਾਂ ਦੀ ਧੂੜ ਮੈਨੂੰ ਪ੍ਰਾਪਤ ਹੋ ਜਾਏ। ਤਿੰਨ ਕੀ ਧੂੜ ਨਾਨਕ ਦਾਸ ਉਧਰੈ। ਉਹ ਚਰਨ ਪਵਿੱਤਰ ਨੇ ਤੇ ਉਹਨਾਂ ਚਰਨਾਂ ਦੀ ਧੂੜੀ ਬੜੀ ਪਵਿੱਤਰ ਹੈ। ਉਹ ਖਾਕ ਪੂਜਣ ਯੋਗ ਹੋ ਜਾਂਦੀ ਹੈ, ਉਹ ਮਿੱਟੀ ਮਹਾਨ ਹੋ ਜਾਂਦੀ ਹੈ ਜਿੱਥੇ ਪੂਜਣ ਯੋਗ ਚਰਨ ਪੈ ਜਾਏ। ਫਰੀਦਾ ਥੀਓ ਪਵਾਹੀ ਡੱਬ, ਜੇ ਸਾਈ ਲੋੜੈ ਸਭ, ਇੱਕ ਛਿਜੈ ਬਿਆ ਲਤਾੜੀਐ, ਤਾਂ ਸਾਈ ਦੈ ਦਰ ਵੜੀਐ। ਉਹ ਡੱਬ ਲੋਕਾਂ ਦੇ ਪੈਰਾਂ ਥੱਲੇ ਲਿਤਾੜੀ ਜਾਂਦੀ ਸੀ, ਪਰ ਉਹਦੇ ਤੋਂ ਬਣੀ ਹੋਈ ਚਟਾਈ ਜਦੋਂ ਧਰਮਸ਼ਾਲਾ ਵਿੱਚ ਆ ਗਈ, ਮਸੀਤ ਵਿੱਚ ਆ ਗਈ, ਹਰ ਕੋਈ ਉਹਨੂੰ ਸਜਦਾ ਕਰਦਾ। ਆਪਾਂ ਕਿਸੇ ਧਾਰਮਿਕ ਸਥਾਨ 'ਤੇ ਜਾਂਦੇ ਹਾਂ ਨਾ, ਮੁੱਖ ਦਰਵਾਜ਼ੇ 'ਤੇ ਪਹਿਲਾਂ ਹੱਥ ਲਾਉਂਦੇ ਹਾਂ, ਮੱਥਾ ਟੇਕਦੇ ਹਾਂ, ਸੀਸ ਝੁਕਾਉਂਦੇ ਹਾਂ। ਬਾਬਾ ਫਰੀਦ ਕਹਿੰਦੇ ਡੱਬ ਤੋਂ ਬਣੀਆਂ ਹੋਈਆਂ ਚਟਾਈਆਂ ਨੂੰ ਕਿਉਂ ਝੁਕਾਇਆ ਜਾਂਦਾ ਹੈ ਸਿਰ? ਕਿਉਂਕਿ ਉਹ ਉੱਥੇ ਆ ਗਈਆਂ ਜਿੱਥੇ ਚਰਨਾਂ ਦੀ ਧੂੜੀ ਹਰ ਵੇਲੇ ਲੱਗਦੀ ਹੀ ਰਹਿੰਦੀ ਹੈ। ਥੀਓ ਦਾ ਭਾਵ ਹੋ ਗਈ ਡੱਬ ਰਸਤੇ ਦੀ। ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਬਾਂਛੋਂ ਦਾ ਭਾਵ ਹੈ ਮੰਗਦਾ ਹਾਂ, ਲੋਚਦਾ। ਅੱਜ ਦੇ ਮੁੱਖ ਵਾਕ ਵਿੱਚ ਗੁਰੂ ਅਰਜਨ ਦੇਵ ਜੀ ਨੇ ਐਸੀ ਕਿਰਪਾ ਕੀਤੀ ਹੈ, ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਉਹੀ ਕੁਝ ਹੁੰਦਾ ਹੈ ਕਰਤਾਰ, ਜੋ ਤੂੰ ਕਰਦਾ, ਜੋ
ਤੈਨੂੰ ਚੰਗਾ ਲੱਗਦਾ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਗੁਰੂ ਫਤਿਹ ਪ੍ਰਵਾਨ, ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਸਰਾਤ ਦੋ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੇ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੇ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਵੇਰ ਦੇ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਉੱਧਰ ਲੈ ਜਾਓ ਪ੍ਰਸ਼ਾਦ। ਹਾਂਜੀ ਪਾਠ ਚੱਲਦਾ ਹਾਂਜੀ।

ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸੱਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਕ ਵਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੇ ਦਰ ਸੱਚੇ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੇ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋ ਆਪ ਗਵਾਵੇ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੇ ਹਰ ਨਾਮ ਵਖਾਣੇ ਪੈ ਭਗਤ ਮਿੱਠੀ ਲਾਗੀ ਅਨ ਦਿਨ ਭਗਤ ਕਰੇ ਦਿਨ ਰਾਤੀ ਕਰ ਹੀ ਮਹਿ ਬਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਓ ਭਗਤ ਹਰ ਜੀਓ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੇ ਦਰ ਸੱਚੇ ਹਰ ਦਿਨ ਨਾਮ ਸੰਭਾਲੇ ਮਨਮੁਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹੋਮੇ ਮਾਇਆ ਰੋਗ ਵਿਆਪੇ ਮਰ ਜਨਮੇ ਦੁੱਖ ਹੋਈ ਰਾਮ ਮਰ ਜਨਮੇ ਦੁੱਖ ਹੋਈ ਦੂਜੇ ਪਾਏ ਪਰ ਜਿਬ ਕੋਈ ਬਿਨ ਗੁਰ

ਵੇਸ ਨਾ ਹੋਈ ਗੁਰਮੁਖ ਬੂਝੇ ਕੋਈ ਹੋਮੇ ਮਾਰ ਪਛਾਣਿਆ ਕਰਣੀ ਘਰ ਕਮਾਵੇ ਸਭ ਦੇ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਪਰਾਵੇ ਦਿਨ ਰਾਤੀ ਆਪਣਾ ਸਾਚਾ ਸੋਭਾ ਹੋਈ ਨਾਨਕ ਕਾਮਣ ਪਿਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ।

ਸਬਦ ਰਵੋ ਅਨਹਦ ਸਬਦ ਬਜਾਏ ਰਾਮ ਅਨਹਦ ਸਬਦ ਬਜਾਏ ਹਰ ਜੀਉ ਘਰ ਆਏ ਹਰ ਗੁਣ ਗਾਵੋ ਨਾਰੀ ਅਨਦਿਨ ਭਗਤ ਕਰੋ ਗੁਰ ਅੱਗੇ ਸਾ ਧਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਘਰ ਸਦ ਹੀ ਸੋਹਿਲਾ

ਮਨ ਦਿਨ ਰਾਵੇ ਹਰ ਪ੍ਰਭ ਆਪਣਾ ਵਿੱਚੋ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਪਿਰ ਰਾਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸਹੋ ਅਤ ਨਿਰਮਲ ਦਾਤਾ ਜਿਨ ਵਿੱਚੋ ਆਪ ਗਵਾਇਆ ਰਾਮ ਵਿੱਚੋ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਪਾਣੀ ਆਨ ਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਇੱਕੋ ਵਰਤੇ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ

ਗੁਰਮਤੀ ਮਨ ਨਿਰਮਲ ਹੋਇਆ, ਹਰ ਰੱਖਿਆ ਉਰ ਧਾਰੇ ਰਾਮ, ਹਰ ਰੱਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ, ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਿਆ ਮਨ ਮੇਰਾ, ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਬਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੇ।

ਮਹਾਂ ਦੁੱਖ ਪਾਵੇ ਵਿਨ ਸਤਿਗੁਰ ਮਗਨ ਪਾਇਆ। ਉੱਜੜ ਪੰਥ ਭਰਮੇ ਗਵਾਰੀ ਖਿਨ ਖਿਨ ਧੱਕੇ ਖਾਇਆ। ਆਪੇ ਦਇਆ ਕਰੇ ਪ੍ਰਭਦਾਤਾ ਸਤਿਗੁਰ ਪੁਰਖ ਮਿਲਾਏ। ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸਵਾਏ। ਆਇਆ ਲਗਨ ਗਣਾਏ ਹਿਰਦੇ ਧਨ ਉਮਾਈਆ ਵੱਲ ਰਾਮ ਜੀਓ। ਪੰਡਿਤ ਪਾਂਧੇ ਅਣਪਤੀ ਵਹਿ ਬਚਾਈਆ ਵੱਲ।

ਵਰ ਪਾਇਆ ਪੁਰਖ ਅਗਮੇ ਅਗੋਚਰ ਸਦ ਨਵ ਧਨ ਵਾਲ ਸਿਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਿਰੜਾ।

ਹਰ ਸਵਾਸੇ, ਬਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ। ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ, ਕਾਰੇ ਆਵੋ ਚਿਰੀ ਵੇ ਸ਼ੁਨਿਆ ਮਿਲ ਸ਼ਬਦ ਗੁਰੂ ਪ੍ਰਵਨਾਹਾ। ਹੋ ਤੁਜ ਵਾਜੋ ਖਰੀ ਉਡੀਣੀਆਂ ਜਿਉ ਜਲ ਵਿਨ ਮੀਲ ਮੀਨ ਮਰਾਹਾ, ਬਡ ਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ। ਮਨ ਦੇ ਦਿਸ ਚੱਲ ਚੱਲ ਭਰਮਿਆ ਮਨ ਮੁਖ ਭਰਮ ਭੁਲਾਇਆ, ਨਿਤ ਆਸਾ ਮਨ ਚਿਤ ਵੇ ਮਨ ਤ੍ਰਿਸ਼ਨਾ ਭੁੱਖ ਲਗਾਇਆ। ਅਨਤਾ ਧਨ ਧਰ ਦਵਿਆ ਫਿਰ ਬਿਖ ਪਾਲਣ ਗਿਆ, ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੇ ਪਚ ਪਚ ਮੂਆ। ਗੁਰ ਸੁੰਦਰ ਮੋਹਨ ਪਾਏ ਕਰ ਹਰ ਪ੍ਰੇਮ ਬਾਣੀ ਬਨ ਮਾਰਿਆ, ਮੇਰੇ ਹਿਰਦੇ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵੀ ਸਾਰਿਆ। ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਧਾਰਿਆ, ਬਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ। ਸੂਹੀ ਸ਼ੰਤ ਮਹੱਲਾ ਚੌਥਾ ਮਾਰੇ ਹਿਸਵੇ ਜਨ ਹੋਮੇ ਵਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ, ਦੇ ਕੰਚਨ ਵੇ ਬੰਨੀਆਂ ਇਨ ਹੋਮੇ ਵਾਰ ਵਿਗੁੱਤੀਆ। ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨ ਮੁਖ ਮੂੜ ਸਜੁੱਤੀਆ, ਜਨ ਨਾਨਕ ਗੁਰਮੁਖ ਉਬਰੇ ਗੁਰ ਸਬਦੀ ਹੋਮੇ ਛੁੱਟੀਆ। ਬਸ ਆਣੇ ਵੇ ਜਨ ਇਸ ਮਨ ਕੋ ਮਨ ਵਸ ਜਿਉ ਨਿਤ ਪਾਉਂਦਿਆ, ਦੁੱਖ ਰਹਿਣ ਵੇ ਵਿਹਾਣਿਆ ਨਿਤ ਆਸਾ ਆਸ ਕਰਿੰਦਿਆ। ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦਿਆ, ਜਨ ਨਾਨਕ ਪ੍ਰਭ ਦੇ ਮਤੀ ਛੱਡ ਆਸਾ ਨਿਤ ਸੁਖ ਸੌਦਿਆ। ਸਾ ਤਨ ਆਸਾ ਚਿੱਤ ਕਰੇ ਰਾਮ ਰਾਜਿਆ, ਹਰ ਪ੍ਰਭ ਸੇ ਜੜੀਏ ਆਈ, ਮੇਰਾ ਠਾਕਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਲਾਈ। ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ, ਹਰ ਸਰਦਾ ਸੇਜ ਵਿਛਾਈ, ਜਨ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ। ਇਕਤ ਸੇਜੇ ਹਰ ਪ੍ਰਭੂ ਰੱਬ ਰਾਮ ਰਾਜਿਆ ਗੁਰਦੱਸੇ ਹਰ ਮੇਲਾਈ, ਮੈਂ ਮਨ ਤਨ ਪ੍ਰੇਮ ਵਿਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇ ਹੀ। ਹੋ ਗੁਰ ਬਿੱਟੋ ਘੋਲ ਕਮਾਇਆ ਰਾਮ ਰਾਜਿਆ ਜਿਉ ਸਤਿਗੁਰ ਅੱਗੇ ਦੇਈ, ਗੁਰ ਤੁੱਠਾ ਜਿਉ ਰਾਮ ਰਾਜਿਆ ਜਨ ਨਾਨਕ ਹਰਮਲੇ ਹੀ। ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ। ਸੁਣ ਬਾਵਰੇ ਤੂੰ ਕਾਹੇ ਦੇਖ ਭੁਲਾਨਾ, ਸੁਣ ਬਾਵਰੇ ਨੇਹੂ ਕੂੜਾ ਲਾਇਓ

ਮੁਕਤ ਗੁਲਾਲਾ ਸ਼ਬਦ ਚੀਨ ਗੁਰ ਮਿੱਠਾ ਮਿੱਥਿਆ ਮੋਹ ਮਗੰਥੀ ਰਿਹਾ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਵਰੇ ਸੇਵ ਠਾਕਰ ਨਾਥ ਪੁਰਾਣਾ ਸੁਣ ਬਾਵਰੇ ਜੋ ਆਇਆ ਤਿਸ ਜਾਣਾ ਨਿਹਚਲ ਹਬ ਵੈਸੀ ਸੁਣ ਪਰਦੇਸੀ ਸਤਸੰਗ ਮਿਲ ਰਹੀਏ ਹਰ ਪਾਈਏ ਭਾਗੀ ਸੁਣ ਵੈਰਾਗੀ ਚਰਨ ਪ੍ਰਭੂ ਗਹਿ ਰਹੀਏ ਏਹੋ ਮਨ ਦੀਜੇ ਸੰਕ ਨਾ ਕੀਜੇ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਭਵ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਚੇ ਕੂੜਾ ਮਾਨੋ ਸੁਣ ਬਾਵਰੇ ਹਵੈਸੀ ਗਰਭ ਗੁਮਾਨੋ ਨਿਹਚਲ ਹਵ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਏ ਭਉ ਜਲ ਤਰੀਏ ਜੇ ਥੀਵੇ ਕਰਮ ਲਿਖਿਆਸਾ ਗੁਰ ਸੇਵੀਏ ਅੰਮ੍ਰਿਤ ਪੀਜੇ ਜਿਸ ਲਾਵੇ ਸਹਿਜ ਧਿਆਨੋ ਨਾਨਕ ਸਰਣ ਪਇਆ ਹਰ ਦੁਆਰੇ ਹੋ ਵੱਲ ਵੱਲ ਸਤਿਗੁਰਬਾਨੋ ਸੁਣ ਬਾਵਰੇ ਮਤ ਜਾਣੇ ਪ੍ਰਭੂ ਮੈਂ ਪਾਇਆ ਸੁਣ ਬਾਵਰੇ ਥੀਓ ਰਹਿਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵਡਭਾਗੀ ਦਰਸ਼ਨ ਪਾਈਏ ਥੀਓ ਨਿਮਾਣਾ ਸਤਿਗੁਰਬਾਣਾ ਸਗਲਾ ਆਪ ਮੇਟਾਈਏ ਓ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵਿਚਾਇਆ ਨਾਨਕ ਦੀਨ ਸਰਣ ਸੁਖ ਸਾਗਰ ਰਾਖ ਲਾਜ ਅਪਨਾਇਆ ਸੂਹੀ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੇਵਲ ਰਾਮ ਜੀਓ ਹਰਿ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕੇਵਲ ਰਾਮ ਜੀਓ ਬਾਬਲ ਮੀਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਥ ਦੁੱਖ ਕੋਈ ਨਾ ਲਾਗੇ ਭਵ ਜਲ ਪਾਰੇ ਉਤਾਰਾ ਆਦਿ ਜੁਗਾਦ ਭਗਤ ਨਕਾਰ ਆਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅਨ ਦਨ ਮਨ ਤਨ ਪੀਵਾ ਹਰਿ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵੇਈ ਵੱਲ ਰਾਮ ਜੀਓ ਜਿਸਨੂੰ ਤੇਰੀ ਟੇਕ ਸੋ ਸਦਾ ਸਦਾ ਜੀਵੀ ਵੱਲ ਰਾਮ ਜੀਓ ਤੇਰੀ ਟੇਕ ਤੁਜੇ ਤੇ ਪਾਈ ਸੱਚੇ ਸਿਰਜਣ ਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ਼ਨ ਭੇਟਿਆ ਗੁਰਪੂਰਾ ਨਾਨਕ ਸਦਵਲਿਹਾਰੀ ਸੰਭਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆਲ ਗੁਣ ਅਵਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸਭ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੇ ਵਾਜੇ ਅਨਹਦਾ ਚੁਣਕਾਰੇ ਸੁਣ ਪੈ ਵਿਨਾਸੇ ਸਗਲ ਨਾਨਕ ਪੁਰਖ ਪੁਰਖ ਕਰਨ ਕਰਨੇ ਹਾਰੇ ਉਪਜਿਆ ਤਤ

ਸਾਰ ਮਨ ਰੱਤਾ ਲਾਲ ਹੁਆ ਰਸਨਾਰਤੀ ਗੁਣੀ ਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰ ਧਾਰ ਮਹੱਲਾ ਤੀਜਾ ਮੁੰਦੇ ਸੁਹਾ ਪਰ ਹਰ ਲਾਲ ਕਰੋ ਸਿਗਾਰ ਆਵਣ ਜਾਣਾ ਵਿਸਰੇ ਗੁਰਸਬਦੀ ਵਿਚਾਰ ਮੰਦ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਤਾਰ ਨਾਨਕ ਸਾ ਧਨ ਰਾਵੀਏ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਗਧ ਰਤਾ ਹਉਮੈ ਮੇਰਾ ਕਰ ਮੁਗੇ ਕਿਛ ਸਾਥ ਨਾ ਲਿਤਾ ਸਿਰ ਉੱਪਰ ਜਮ ਕਾਲ ਨ ਸੁੱਜੀ ਦੂਜੇ ਪਰਮਿਤਾ ਫਿਰ ਵੇਲਾ ਹੱਥ ਨਾ ਆਵੀ ਜਮ ਕਾਲ ਵਸ ਕੀਤਾ ਜਿਹਾ ਧੁਰ ਲਿਖ ਪਾਇਨ ਸੇ ਕਰਮ ਕਮਿਤਾ ਸਲੋਕ ਮਹੱਲਾ ਤੀਜਾ ਸਤੀਆ ਇਹ ਨਾ ਆਖੀਅਨ ਜੋ ਮੜਿਆ ਲੰਘ ਜਲਨ ਨਾਨਕ ਸਤੀਆ ਜਾਣੀਅਨ ਜੇ ਵਿਹਰੇ ਚੋਟ ਮਰਨ ਮਹੱਲਾ ਤੀਜਾ ਪੀਸੋ ਸਤੀਆ ਜਾਣੀਐ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸਮਾਲਨ ਮਹੱਲਾ ਤੀਜਾ ਕੰਤਾ ਨਾਲ ਮਹੇਲੀਆ ਸੇਤੀ ਅੱਗ ਜਲਾਹੇ ਜੇ ਜਾਣੇ ਫਿਰ ਆਪਣਾ ਤਨ ਦੁੱਖ ਸਹਾਹੇ ਨਾਨਕ ਕੰਤ ਨ ਜਾਣੀ ਕਿਉ ਅੱਗੇ ਜਲਾਹੇ ਭਾਵੇ ਜੀਵੋ ਕੇ ਮਰੂ ਦੂਰੇ ਪੀ ਭੱਜ ਜਾਹੇ ਪੌੜੀ ਤੁਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੇ ਲਿਖਿਆ ਨਾਵੇ ਜੀਵ ਡਹੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ ਨਾਮ ਅਕੁੱਠ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨ ਚੱਲਣ ਜਾਣਿਆ ਸੇ ਕਿਉ ਕਰੇ ਵਿਥਾਰ ਚਾਲਣ ਸਾਰ ਨ ਜਾਣਨੀ ਕਾਜ ਸਵਾਰਣ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਏ ਭਲਕੇ ਚੱਲਣ ਹਾਰ ਹੋਏ ਨਾਨਕ ਚਾਲ ਨਾ ਚੱਲੀ ਫਿਰ ਪੁਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹੱਟ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੇ ਸਤ ਭਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਈ ਆਪੇ ਸ੍ਰਿਸ਼ਟ ਉਪਾਈਅਨ ਆਪੇ ਫੁਨ ਗੋਈ ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ ਸਤਿਗੁਰੇ ਕਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨ ਭਉ ਤਿਨ ਨਾਹੀ ਭਉ ਮੁੱਚ ਭਉ ਨਿਭਾਵੈ ਨਾਨਕਿਹੋ ਪਟੰਤਰਾ ਤਿਤ ਦੀਵਾਨ ਗਿਆ ਹੈ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੱਡਤੇ ਕੋ ਉੱਡਤਾ ਜੀਵਤ ਕੋ ਜੀਵਤਾ ਮਿਲੇ ਮੂਹੇ ਕੋ ਮੂਆ ਨਾਨਕ ਸੋ ਸਲਾਹੀਏ ਜਿਨ ਕਾਰਨ ਕੀਆ ਪੌੜੀ ਸੱਚ ਧਿਆਨ ਸੇ ਸੱਚੇ ਗੁਰਸ਼ਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਠੇ ਮੰਡਪ ਮਾੜੀਆ ਲੱਗ ਪਏ ਗਵਾਰੀ ਜਿਨ ਕੀਏ ਤਿਸੇ ਨ ਜਾਣਨੀ ਮਨ ਮੁੱਖ ਗੁਵਾਰੀ ਜਿਸੇ ਬੁਝਾਏ ਸੋ ਬੁੱਝ ਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋਂ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇਜੇ ਕੰਤ ਨਾ ਆਵੀ ਏਵਾ ਵਿਰਥੇ ਜਾ ਬਿਰਥਾ ਜਾਏ ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸਿਗਾਰ ਕਿਆ ਤੋ ਪ੍ਰਵਾਨ ਹੈ ਜਾ ਸੋ ਤਰੇ ਪਿਆਰ ਭਉ ਸਿਗਾਰ ਤਬੂਲ ਰਸ ਭੋਜਨ ਭਾਉ ਕਰੇ ਮਨ ਤਨ ਸੌਪੇ ਕੰਤ ਕੋ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਧਨ ਕੀਆ ਸਿਗਾਰ ਸੇਜੇ ਕੰਤ ਨਾ ਆਇਓ ਏ ਵੇ ਭਇਆ ਵਿਕਾਰ ਮਹੱਲਾ ਤੀਜਾ ਧਨ ਪਿਰੇ ਨਾਖੀਏ ਬਹਿਨ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ ਧਨ ਪਿਰ ਪਿੰਕੀ ਧਨ ਪਿਰ ਕਹੀਏ ਸੋਏ ਪੌੜੀ ਪੈ ਵਿਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ ਸਤਿਗੁਰ ਮਿਲੀਏ ਭਉ ਉਪਜੇ ਪੈ ਪਏ ਰੰਗ ਸਵਾਰ।

ਜੀਓ। ਅਮਲ ਸਿਰਾਨੋ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈ ਖੱਟਿਆ ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਚਲ ਦਰ ਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰ ਗਹਿਕਾਇਆ ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਵੀ ਖਰਚ ਤੁਮਾਰਾ ਸਾਰੋ ਸੁਬਹਿ ਨਵਾਜ ਸਰਾਈ ਗੁਜਾਰੋ ਸਾਧ ਸੰਗ ਜਾ ਕਉ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਿਸਾਰ ਮਾਟੀ ਸੰਗਰੂਲੇ ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ ਸਰਬਨ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਸਹਾਕ ਕੀ ਸਭ ਮਤ ਥਾਕੀ ਏਕ ਨ ਥਕ ਸਮਾਇਆ ਬਾਬਰੇ ਤੈ ਗਿਆਨ ਵਿਚਾਰ ਨ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬਲਗ ਪ੍ਰਾਣੀ ਤਿਸੈ ਸਰੇਵੋ ਜਬਲਗ ਘਟ ਮੈਂ ਸਾਸਾ ਜੇ ਘਟ ਜਾਏ ਤਾਂ ਭਾਉ ਨ ਜਾਸੀ ਹਰਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਵੈ ਅੰਤਰ ਚੁੱਕੈ ਤਿਸੈ ਪਿਆਸਾ ਹੁਕਮੈ ਬੂਝੈ ਚੌਪੜ ਕੇ ਲੈ ਮਨ ਜਨ ਢਾਲੇ ਪਾਸਾ ਜੋ ਜਨ ਜਾਨ ਭਜੈ ਅਭਗਤ ਕਹੋ ਤਨਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬੋ ਨਾ ਹਾਰੈ ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਲਾ ਜਿਮੀ ਨਾਹੀ ਮੈਂ ਕਿਸੀ ਕਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨ ਹੋ ਲਿਆ ਉਹ ਬਾਰੀ ਰਹਾਉ ਨੌ ਡਾਡੀ ਦਸ ਮੁਨਸਫ ਧਾਵੈ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੈ ਨਾਹੀ ਬਹੁ ਬਿਸ਼ਟਾ ਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਾ ਕਾਈ ਸੰਤਾਂ ਕਉ ਮਤ ਕੋਈ ਨਿੰਦ ਹੋ ਸੰਤ ਰਾਮ ਹੈ ਇੱਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਬੇਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਏਕੋ ਓ ਅੰਕਾਰ ਸਤਿਗੁਰ ਪ੍ਰਸਾਦ ਸਹਿਕੀ ਸਾਰ ਸੁਹਾਗਨ ਜਾਣੈ ਤਜ ਅਭਮਾਨ ਸੁਖਰ ਲਿਆ ਮਾਨੈ ਤਨ ਮਨ ਦੇਹ ਨੰਤਰ ਰੱਖੈ ਅਵਰਾ ਦੇਖ ਨ ਸੁਣੈ ਅਭਾਖੈ ਸੂਕਤ ਜਾਣੈ ਪੀਰ ਪਰਾਈ ਜਾ ਕੈ ਅੰਤਰ ਦਰਦ ਨ ਪਾਈ ਰਹਾਉ ਦੁਖੀ ਦੁਹਾਗਨ ਦੋਏ ਪੱਖ ਹੀਨੀ ਜਹਿਨ ਜਿਨ ਨਾ ਨਿਰੰਤਰ ਭਗਤ ਨ ਕੀਨੀ ਪੁਰ ਸਲਾਤ ਕਾ ਪੰਥ ਦੁਹੇਲਾ ਸੰਗ ਨ ਸਾਥੀ ਗਵਨ ਅਕੇਲਾ ਦੁਖੀਆ ਦਰਦ ਬੰਦ ਦਰ ਆਇਆ ਬਹੁਤ ਪਿਆਸ ਜੋ ਬਾਬ ਨ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜੋ ਜਾਨੋ ਤਿਉ ਕਰਗਤ ਮੇਰੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਤਿਰਨਾਈ ਸੰਗ ਚਲਤ ਹੈ ਹੰਪੀ ਚਲਨਾ ਦੂਰ ਗਬਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਐਨਾ ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਉ ਜਿਨ ਜੀਓ ਦੀਆ ਸੋ ਰਿਚਕ ਅੰਬਰਾਵੈ ਸਭ ਘੱਟ ਭੀਤਰ ਹੱਟ ਚਲਾਵੈ ਕਰ ਬੰਦਗੀ ਚਾੜ ਮੈਂ ਮੇਰਾ ਹਿਰਦੈ ਨਾਮ ਸੁਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੇਵਾਨੇ ਚੇਤਸ ਨਾਹੀ ਦੁਨੀਆ ਫਨਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਨ ਰਹਿਣ ਨਾ ਹੋਈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਏ ਘਾਸ ਰਲ ਗਏ ਮਾਟੀ ਰਹਾਉ ਭਾਈ ਬੰਧ ਕੁਟੰਬ ਸਿਹਰਾ ਓਏ ਪੀ ਲਾਗੇ ਕਾਢ ਸਵੇਰਾ ਘਰ ਕੀ ਨਾਰ ਉਹ ਰਹਿ ਤਨ ਲਾਗੀ ਉਹ ਤੋ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੈ ਜਗ ਲੂਟਿਆ ਹਮ ਤੋ ਏਕ ਰਾਮ ਕਹਿ ਛੂਟਿਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਹਾਥ ਮਰੋਰੋ ਬਾਬਲ ਹੋਈ ਸੋ ਸੋ ਲੋਰੋ ਤੈ ਸਹਿ ਮਨ ਮਹਿ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋਬਨ ਖੋਏ ਕਾ ਪਾਛੈ ਪੁੱਛਤਾਨੀ ਰਹਾਉ ਕਾਲੀ ਕੋਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ ਪਿਰਹਿ ਬਿਹੁਣ ਕਤੇ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਦਣ ਕੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅਲੋਹੋ ਬੇਲੀ ਵਾਟ ਹਮਾਰੀ ਖਰੀ ਉਡੀਣੀ ਕੰਨਿਓ ਤਿੱਖੀ ਬਹੁਤ ਪੇਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਸੇਖ ਫਰੀਦਾ ਪੰਥ ਸੁਮਾਰ ਸਵੇਰਾ ਸੂਹੀ ਲਲਿਤ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਭਰ ਸਰਬਰ ਜਬ ਉਛਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕੁਸੰਭੜੈ ਜਸ ਜਾਸੀ ਢੋਲਾ ਰਹਾਉ ਇੱਕ ਅਪੀਨੈ ਪਤਲੀ ਸਹਿ ਕੇਰੇ ਬੋਲਾ ਦੁੱਧਾ ਤਣੀ ਨਾ ਆਵਈ ਪਰ ਹੋਏ ਨਾ ਮੇਲਾ ਕਹੇ ਫਰੀਦ ਸਹੇਲੀਓ ਸਹੋ ਅਲਾਈ ਸੀ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋਮੀਆ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਉ ਜੋ ਕਿਛੁ ਹੋਆ ਸਭ ਕਿਛ ਤੁਜਤੇ ਤੇਰੀ ਸਭ ਅਸਨ ਆਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚੁਤਰਾਈ ਕਿਆ ਹੋ ਕਥੀ ਕਤੇ ਕਥ ਦੇਖਾਂ ਮੈਂ ਅਕਥ ਨਕਥ ਨ ਜਾਈ ਜੋ ਤੁਦ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਇਤੇ ਕੁੱਕਰ ਹੋ ਬੇਗਾਨਾ ਭੋਕਾ ਸਤੰਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨੌ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਾਟੀ ਤੀਰਥ ਨਾ ਆਵਾ ਇੱਕ ਸ਼ਬਦ ਮੇਰਾ ਪ੍ਰਾਨ ਬਸਤਾ ਹੈ ਬਹੁੜ ਜਨਮ ਨਾ ਆਵਾ ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀ ਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਚਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਮਹੱਲਾ ਬਿਲਾਵਲ ਮਹੱਲਾ ਪਹਿਲਾ ਆਪੇ ਸਬਦ ਆਪੇ ਨਿਸ਼ਾਨ ਆਪੇ ਸੁਰਤ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪਰਵਾਣ ਐਸਾ ਨਾਮ ਨਿਰੰਜਨ ਦਿਓ ਹੋ ਜਾਚਕ ਤੂੰ ਅਲੱਖ ਅਪਿਓ ਰਹਾਓ ਮਾਇਆ ਮੋਹ ਤਰਕਟੀ ਨਾਰ ਭੂੰਡੀ ਕਾਮਣ ਕਾਮਣਿਆਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੈ ਚਾਨਣ ਅੰਧਿਆਰ ਚੱਖ ਛੋਟੀ ਸਹਿਸਾ ਨੇ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਏਕੇ ਕਹੋ ਨਾ ਹੀ ਪੋ ਕੋਏ ਕਰਤਾ ਕਰੇ ਖਰਾਵੈ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਠਾਕਰ ਹੇ ਮਨ ਸੱਚੈ ਧਾਰਿਆ ਅਵਰ ਨਾ ਸੂਝੈ ਗੁਰ ਕਉ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮਹੱਲਾ ਪਹਿਲਾ ਗੁਰ ਵਚਨੀ ਮਨ ਤਾਂ ਸਹਿਜ ਧਿਆਨੇ ਹਰ ਕੈ ਰੰਗ ਰੱਤਾ ਮਨ ਮਾਨੇ ਮਨ ਮੁਖ ਭਰਮ ਭੁੱਲੇ ਬੌਰਾਨੇ ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੈ ਖਿਨ ਸਤਿਗੁਰ ਬੂਝ ਬੁਝਾਈ ਹਰ ਬਿਨ ਜੀਅਰਾ ਰਹਿ ਨਾ ਸਕੈ ਖਿਨ ਸਤਿਗੁਰ ਬੂਝ ਬਜਾਈ ਰਹੋ ਮੇਰਾ ਪ੍ਰਭ ਵਿਸਰੈ ਹੋ ਮਰੋ ਦੁਖਾਲੀ ਸਾਸ ਗਰਾਸ ਜਪੋ ਆਪਣੇ ਹਰ ਪਾਲੀ ਸਦ ਬੈਰਾਗਨ ਹਰ ਨਾਮ ਨਿਹਾਲੀ ਅਬ ਜਾਨੇ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਐ ਗੁਰ ਪਾਏ ਪ੍ਰਭ ਅਗਮ ਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹੋਮੈ ਮੇਟ ਚੱਲੈ ਗੁਰ ਸ਼ਬਦ ਸਮਾਏ ਮਨਮੁਖ ਵਿਛੜੈ ਕੋਟੀ ਰਾਸ ਗੁਰਮੁਖ ਨਾ ਮਿਲੈ ਸਾਬਾਸ ਹਰ ਕਿਰਪਾ ਧਾਰੀ ਦਾ ਸੰਦਾਸ ਜਾਂ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਧ੍ਰਿਗ ਧ੍ਰਿਗ ਖਾਇਆ ਧ੍ਰਿਗ ਧ੍ਰਿਗ ਸੋਇਆ ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ ਧ੍ਰਿਗ ਸਰੀਰ ਕੋ ਟੰਬ ਸਹਿਤ ਸਿਉ ਜਿੱਤ ਹੁਣ ਕਸਮ ਨ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੈ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਹਾ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੁੱਖ ਨਿਵਾਰੇ ਰਹਾਉ ਤੂੰ ਦਇਆਲ ਦਇਆ ਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਧ ਸੁਭ ਤੁਜਤੇ ਹੋਏ ਐਸਾ ਅੱਖ ਵਖਾਣੇ ਗੁਰਮੁਖ ਹੋਵੈ ਸੋ ਮੁਕਤ ਕਹੀਐ ਮਨਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹਿ ਹਰਨਾਲੇ ਤਿਨ ਕੀ ਗਹਿਣ ਗਤ ਕਹੀ ਨਾ ਜਾਈ ਸੱਚਾ ਅਪਸਵਾਰੇ ਭਰਮ ਭੁਲਾਣੇ ਸੇ ਮਨ ਮੁਖ ਕਹੀਐ ਨਾ ਉਰਵਾਰ ਨਾ ਪਾਰੇ ਜਿਸਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਾਲੈ ਮਾਰ ਬਿਦਾਰੇ ਬਿਲਾਵਲ ਮਹੱਲਾ ਤੀਜਾ ਅਤੁੱਲ ਕਿਉ ਤੋਲਿਆ ਜਾਏ ਦੂਜਾ ਹੋਏ ਤਾਂ ਸੋਝੀ ਪਾਏ ਤਿਸ ਤੇ ਦੂਜਾ ਨਾ ਹੀ ਕੋਏ ਤਿਸ ਦੀ ਕੀਮਤ ਕੀ ਕੁ ਹੋਏ ਗੁਰਪ੍ਰਸਾਦ ਵਸੈ ਮਾਨੇ ਆਏ ਤਾਂ ਕੋ ਜਾਣੇ ਦੁਬਦਾ ਜਾਏ ਰਹਾਓ ਆਪ ਸਰਾਪ ਕਸਵੱਟੀ ਲਾਏ ਆਪੇ ਪਰਕੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣਾ ਇੱਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸਨੂੰ ਮਿਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲੱਗੈ ਤਿਸਾਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ ਐਸਾ ਇੱਕ ਤੇਰਾ ਕੇਲ ਬਣਿਆ ਹੈ ਸਭ ਮੈਂ ਇੱਕ ਸਮਾਨਾ ਸਤਿਗੁਰ ਪਰਚੈ ਹਰਨਾਮ ਸਮਾਨਾ ਜਿਸ ਕਰਮ ਹੋਵੈ ਸੋ ਸਤਿਗੁਰ ਪਾਏ ਆਂਦਿਨ ਲਾਗੈ ਸਹਿ ਧਿਆਨਾ ਰਹਾਉ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਮਾਨਾ ਜਬ ਆਪਣੀ ਜੋਤ ਕਿੰਚੇ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਕਿਆਨਾ
ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਦਾਨਾ ਜਿਉ ਆਪ ਚਲਾਏ ਤਵੈ ਕੋਈ ਚਾਲੈ ਜਿਉ ਹਰ ਪਾਵੈ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕੰਮਾਂ ਇੱਕ ਨਾ ਕਰ ਮਹਿ ਦੇ ਵਡਿਆਈ ਇੱਕ ਭਰਮ ਪਵੈ ਅਬਮਾਨਾ ਬਿਲਾਵਲ ਮਹੱਲਾ ਤੀਜਾ ਪੂਰਾ ਤਟ ਬਣਾਇਆ ਪੂਰਾ ਵੇਖੋ ਏਕ ਸਮਾਨਾ ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰ ਮਹਿ ਸਮਾਨਾ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ ਰਹਾਓ ਚੌਹ ਜੁਗਾ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮਹਿ ਕੀਰਤ ਹਰਨਾਮਾ ਯੁਗ ਯੁਗ ਆਪੋ ਆਪਣਾ ਧਰਮ ਹੈ ਦੇ ਸੋਧ ਦੇਖੋ ਵੇਦ ਪੁਰਾਣਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੁੱਕੈ ਮਨ ਅਭਮਾਨਾ ਕਹਿਤ ਸੁਣਤ ਸਭੇ ਸੁਖ ਪਾਵ ਹੈ ਮਾਨਤ ਪਾਹੇ ਨਿਧਾਨਾ ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲਗਾਰੀ ਨਾ ਮੰਗਲ ਨਾਰੀ ਗਾਵੈ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲਿਹਾਰੈ ਜਿਨ ਹਰ ਮਨ ਵਸਾਏ ਹਰ ਜਨ ਕਉ ਮਿਲਿਆ ਸੁਖ ਪਾਈਐ ਹਰ ਗੁਣ ਗਾਵੈ ਸਹਿਜ ਸੁਭਾਈ ਰਹਾਉ ਸਦਾ ਸੰਗ ਰਾਤੇ ਤੇਰੈ ਚਾਏ ਹਰ ਜੀਉ ਆਪ ਵਸੈ ਮਨ ਆਏ ਆਪੇ ਸੋਭਾ ਸਦ ਹੀ ਪਾਏ ਗੁਰਮੁਖ ਮੇਲੈ ਮੇਲ ਮਿਲਾਏ ਗੁਰਮੁਖ ਰਾਤੇ ਸਬਦ ਰੰਗਾਏ ਨਿਜ ਘਰ ਵਸਾ ਹਰ ਗੁਣ ਗਾਏ ਰੰਗ ਚਲੂਲੈ ਹਰ ਰਸ ਪਾਏ ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ ਨਾਨਕ ਨਾਮ ਦਿਰੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਭਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨਿਆਈ ਹਉਮੈ ਮਾਇਆ ਸ਼ਬਦ ਜਲਾਈ ਦਰ ਸੱਚੈ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ ਅੰਦਿਨ ਅਨੰਦ ਹੋਵੈ ਮਨ ਮੇਰਾ ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਓ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਬਜਾਈ ਜੀਵਨ ਮਰਨ ਕੋ ਸੰਸਰ ਵੇਖੈ ਬਹੁੜ ਨਾ ਮਰੈ ਨਾ ਜਮ ਪੇਖੈ ਕਰ ਹੀ ਮੈਂ ਸਭ ਕੋਟ ਨਿਦਾਨ ਸਤਿਗੁਰ ਦਿਖਾਏ ਗਇਆ ਅਭਿਮਾਨ ਸਦ ਹੀ ਲਾਗਾ ਸਹਿ ਧਿਆਨ ਅੰਦਨ ਗਾਵੈ ਇੱਕੋ ਨਾਮ ਇਸ ਯੁਗ ਮਹਿ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਤੇ ਆਈ ਜੈ ਦੇਖਾ ਤੈ ਰਹਿਆ ਸਮਾਈ ਸਦਾ ਸੁਖਦਾਤਾ ਕੀਮਤ ਨਹੀਂ ਪਾਈ ਪੂਰੇ ਭਾਗ ਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਅਤਿ ਮੀਠਾ ਲਾਇਆ ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ ਜਿਉ ਨਟੂਆ ਤੰਤ ਵਜਾਏ ਤਾਂਤੀ ਤਿਉ ਵਾਜੈ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ ਰੱਖ ਲੇਵੋ ਜਨ ਆਪਣਾ ਜਿਉ ਪ੍ਰਹਿਲਾਦ ਹਣਾਕਸ ਗ੍ਰਸਿਓ ਹਰ ਰਾਖਿਓ ਹਰ ਸਰਨਾ ਕਵਨ ਕਵਨ ਕੀ ਗਤ ਮਿਤ ਕਹੀਐ ਹਰ ਕੀਏ ਪਤਤ ਪਵਨਾ ਉਹ ਢੋਵੈ ਢੋਰ ਹੱਥ ਚਮ ਚਮਰੇ ਹਰ ਉਦਰਿਓ ਪਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਭਵ ਤਾਰਨ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਕਰਿਯਹੋ ਜਨ ਨਾਨਕ ਦਾਸ ਦਾਸਨਾ ਬਿਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤ ਪੁਰਖ ਅਜਨਮਾ ਕਰ ਕਿਰਪਾ ਰੱਖ ਲੇਵ ਹੋ ਮੇਰੇ ਠਾਕੁਰ ਹਮ ਪਾਥਰਹੀਨ ਅਕਰਮਾ ਮੇਰੇ ਮਨ ਭਜ ਰਾਮ ਨਾਮੈ ਰਾਮਾ ਗੁਰਮਤਿ ਹਰ ਰਸ ਪਾਈਐ ਹੁਰ ਤਿਆਗੋ ਨਿਫਲ ਕੰਮ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮਰੇ ਰਗੁਨ ਰਾਖ ਉਪਮਾ ਤੁਜ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਹਰ ਜਪੀਐ ਵੱਡੇ ਕਰਮਾ ਨਾਮਹੀਨ ਤ੍ਰਿਗ ਜੀਵ ਤੇ ਤਿਨ ਵੱਡ ਦੁਖ ਸਹਮਾ ਓਏ ਫਿਰ ਫਿਰ ਜੋਨ ਪਵਾਈਐ ਮੰਦ ਭਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦਰੜਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚਿੱਤ ਲੁਭਤ ਮੋਹਿ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕੈ ਪ੍ਰਭ ਹਮ ਕਿਉ ਕਰ ਮੁਗਧ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਿਗੁਰ ਪਾਰ ਭਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦੇਹੋ ਮਤੀ ਜਸ ਕਰਾ
तुमरै संग लगे से उदरे ज्यो संग काष्ट लोहतरा साकत नर होची मत मध्यम जिन हर हर सेव ना करा ते नर भागहीन दोहचारी ओए जन्म मोए फिर मरा जिन को तुम हर मेलो हो स्वामी ते नाए संतोख गुरसरा गुरमत मैल गई हर भजया जन नानक पार परा बिलावल महला चौथा आवो संत मिलो मेरे पाई मिल हर हर कथा करो हर हर नाम बहुत है कल युग खेवट गुर शब्द तरो मेरे मन हर गुण हर उच्च रहो मस्तक लिखत लिखे गुण गाए मिल संगत पार पर हो रहाओ काया नगर मह राम रस उत्तम क्यों पाईया उपदेश जान करो सतगुर सेव सफल हर दर्शन मिल अमृत हर रस पियो हर हर नाम अमृत हर मीठा हर संतो चाख देखो गुरमत हर रस मीठा लागा तिन बिसरे सब बेख रसो राम नाम रस राम रसायण हर सेवो संत जनो चार पदार्थ चारे पाए गुरमत नानक हर भजहो बिलावल महला चौथा खत्री ब्राह्मण सूद वैसको जपै हर मंत्र जपैनी गुर सतगुर पार ब्रह्म कर पूजो नित सेवो दिन सब रैनी हर जन देखो सतगुर नैनी जो इच्छो सोई पल पावो हर बोलो गुरमत बैनी रहाओ अनक उपाव चित व्यह बहुतेरे सा होवै जे बात होवैनी अपना पला सब कोई बच्छे सो करे जे मेरा चित ना चितैनी मन की मत त्यागो हर जन एहा बात कठैनी अंदन हर हर नाम ते आवो गुर सतगुर की मत लैनी मत समत तेरा बस स्वामी हम जंत तू पुरख जनतैनी जन नानक के प्रभ करते स्वामी ज्यो पावै ते वह बुलैनी बिलावल महला चौथा अनद मूल त्यायो पुरखोत्तम अंदन अनद अनंदे धर्मराई की कान चुकाई सब चूके जमके छंदे जप मन हर हर नाम गोबिंदे बिड़पागी गुरदर सतगुर पाया गुण गाए परमानंदे रहाओ साकत मूढ़ माया के बदक बिच माया फिरे फिरंदे त्रिसना जलत किरत के बाधे ज्यो तेली बल्द पवंदे गुरमुख सेव लगे से उदरे बड़भागी सेव करंदे जिन हर जपया तिन फल पाया सब टूटे माया फंदे आपे ठाकुर आपे सेवक सब आपे आप गोविंदे जन नानक आपे आप सब वरतै ज्यो राखै ते वैर हंदे एक ओ अंकार सतगुर प्रसाद राग बिलावल महला चौथा पड़ताल घर तेरवा बोलो भैया राम नाम पतत पावनो हर संत भगत तारनो हर भर पुरे रहया जल थले राम नाम नित गाइया हर दुख बिसारनो रहाओ हर किया है सफल जन्म हमारा हर जपया हर दुख बिसारन हारा गुर भेटिया है मुक्त दाता हर की हमारी सफल जाता मिल संगति गुण गावनो मन राम नाम कर आसा पाओ दूजा बिनस बिनासा बिच आसा होए निरासी सो जन मिलिया हर पासी कोई राम नाम गुण गावनो जन नानक तिस पग लावनो राग बिलावल महला पंजवा चौप दे कर पहला एक ओ अंकार सतगुर प्रसाद नदरी आवै तिस स्यो मोह क्यों मिलिया प्रभ अबनासी तोहे कर कृपा मुहि मार्ग पावो साध संगत कै अंचल लावो क्यों तरिया बिखिया संसार सतगुर बोहित पावै पार रहाओ पवन चुलारे माया दे हर के भक्त सदा तिरसे हर खसोग ते रह निरारा सिर ऊपर आप गुरु रखवारा पाया वेड़ माया सर्ब पयंगा होमै पचे दीपक देख पतंगा सगल सीगार करे नहीं पावै जो होए कृपाल तं गुरु मलावै हो फिरो उदासी मैं एक रतन दसाया निर्मोलक हीरा मिलै ना उपाया हर का मंदिर तिसमै लाल गुर खोलिया पड़दा देख पई निहाल जिन चाख्या तिस आया साध ज्यों गूंगा मन मह बिस्माद आनंद रूप सब नदरी आया जन नानक हर गुण आख समाया बिलावल महला पंजवा सर्ब कल्याण किए गुरदेव सेवक अपनी लायो सेव बिघन न लागे जप अलख अपेव धरत पुनीत पई गुण गाए
दुरत गया हर नाम ते आए रहाओ सबनी थाई रव्या आप आद जुगाद जाका बड़ प्रताप गुर प्रसाद ना होए संताप गुर के चरण लगे मन मीठे निर्विघन होए सब थाई बूठे सब सुख पाए सतगुर तूठे पार ब्रह्म प्रभ रखवाले जिथै किथै दिसै नाले नानक सा खा दास खसम प्रत पाले बिलावल महला पंजवा सुख निदान प्रीतम प्रा मेरे अग...

Vaheguru.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਥੋੜ੍ਹੀ ਘੱਟ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ, ਤੁਸੀਂ ਫਤਿਹ ਦਾ ਜਵਾਬ ਫਤਿਹ ਵਿੱਚ ਦਿੱਤਾ ਹੈ। ਇੱਕ ਬੇਨਤੀ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਆ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਸ਼ਾਇਦ ਇਹ ਗੱਲ ਭੁੱਲ ਜਾਂਦੇ ਹਾਂ ਕਿ ਅਸੀਂ ਬੈਠ ਕੇ ਸਿਰਫ ਸੁਣਨਾ ਹੈ। ਅਸੀਂ ਘਰਾਂ ਦੀਆਂ ਗੱਲਾਂ ਜਾਂ ਹੋਰ ਗੱਲਾਂ ਕਰਕੇ ਇੱਥੇ ਜਿਹੜਾ ਧਿਆਨ ਦੇ ਨਾਲ ਬਾਣੀ ਸੁਣ ਰਿਹਾ ਉਹਨੂੰ ਡਿਸਟਰਬ ਨਹੀਂ ਕਰ ਸਕਦੇ। ਜੇ ਬਹੁਤ ਜ਼ਰੂਰੀ ਗੱਲਾਂ ਆ ਤਾਂ ਉਹ ਅਸੀਂ ਲੰਗਰ ਹਾਲ 'ਚ ਜਾ ਕੇ ਉੱਥੇ ਕਰ ਸਕਦੇ ਹਾਂ। ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਜਿੰਨੀ ਦੇਰ ਵੀ ਅਸੀਂ ਬਹਿਣਾ, ਚੁੱਪ ਦਾ ਦਾਨ ਬਖਸ਼ਿਓ। ਉਹਦੇ ਵਿੱਚ ਤੁਹਾਡਾ ਵੀ ਭਲਾ ਹੈ ਅਤੇ ਸਾਡਾ ਵੀ, ਸਾਰਿਆਂ ਦਾ। ਉਮੀਦ ਹੈ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਹੋਵੋਗੇ ਅਤੇ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕਰਕੇ ਲਾਹੇ ਪ੍ਰਾਪਤ ਕਰਕੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰੋਗੇ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਵਾਨ ਜਾਗਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਅੱਜ ਇਸ ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ 'ਤੇ ਦਾਸ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰ ਨੇੜੇ ਆਏ ਸਾਰੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜੀ ਉਹ ਆਇਆ ਕਰ ਰਿਹਾ ਹੈ। ਔਨ ਬਿਹਾਫ ਆਫ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here today. It's a really special day for the couple and your presence makes it even more special. Today, it's not just a ceremony, but it's a blessing. When two souls come forward to merge into one in the presence of our eternal Guru, So Sadh Sangat Ji, as we are sitting in this darbar with Guru Sahib as the supreme power, so it becomes a collective responsibility to maintain the integrity and decorum of this darbar, which means absolutely no talking, listening to the kirtan and paying attention. For your convenience and help, and to help you more connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Sadh Sangat Ji, sab to pehla zaruri beti hai, apne jinne ji vichar ne, galla baatan de, kirpa karke unna nu sankochan di kirpalta karo, chup da daan bakshish karo. Apni surat, apna tyag, assi shabd vich jodan da jatan karna hai. Jithe assi ਸੁਭਾਗ ਜੋੜੀ ਦੇ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਉੱਥੇ ਹੀ ਅਸੀਂ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁਖਾਂ ਨੂੰ ਬਾਣੀ ਕੰਠ ਹੈ ਜਾਂ ਬਾਣੀ ਪੜ੍ਹ ਸਕਦੇ ਹਨ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ ਉਹ ਵੀ ਫੋਲੋ ਕਰ ਸਕਦੇ ਨੇ ਜੀ। ਆਓ ਹੁਣ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁਖ ਰੱਖ ਰਿਹਾ। ਕਾਕਾ ਜੀ ਹਰਵਿੰਦਰ ਸਿੰਘ ਮਾਹਲ, ਸਪੁੱਤਰ ਸਰਦਾਰ ਨਰਿੰਦਰਜੀਤ ਸਿੰਘ ਮਾਹਲ ਅਤੇ ਮਾਤਾ ਜੀ ਕੁਲਦੀਪ ਕੌਰ ਮਾਹਲ, ਪਰਿਵਾਰ ਦੇ ਪਿਛਲੇਰਾ ਪਿੰਡ

ਇਸ ਵਕਤ ਇਹ ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ। ਅਨਮੋਲ ਕੌਰ ਦੇ ਦਾਦਾ ਜੀ ਦਾ ਨਾਂ ਸਰਦਾਰ ਚੈਨ ਸਿੰਘ ਜੀ ਨਿੱਜਰ ਅਤੇ ਦਾਦੀ ਜੀ ਦਾ ਨਾਂ ਮਾਤਾ ਰਘਵੀਰ ਕੌਰ ਨਿੱਜਰ ਹੈ। ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਜਗੀਰ ਸਿੰਘ ਜੀ ਗਿੱਲ ਅਤੇ ਨਾਨੀ ਜੀ ਮਾਤਾ ਬਲਵਿੰਦਰ ਕੌਰ ਗਿੱਲ ਹਨ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਪ੍ਰੇਮ ਸਹਿਤ ਸਜੇ ਰਹੋ। ਸਮਗ੍ਰਾਸਤ ਕਪੋ ਹਰਵਿੰਦਰ ਸਿੰਘ, ਅਨਮੋਲ ਕੌਰ ਐਂਡ ਦੇਅਰ ਪੇਰੈਂਟਸ, ਵੇਅਰਐਵਰ ਦੇ ਸਿਟਿੰਗ, ਪਲੀਜ਼ ਸਟੈਂਡ ਅਪ ਫੋਰ ਦੀ ਅਰਦਾਸ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ ਹੈੱਡ ਗ੍ਰੰਥੀ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਆਓ ਪ੍ਰੇਮ ਸਹਿਤ ਹਾਜ਼ਰੀ ਲਵਾਈਏ, ਇਕਾਗਰਤਾ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ।

शरण तुहारी आ। सिखाओ सदा हजूर।

ਤਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ

मन विलास पहे साहिब के अचरज देख बड़ाई हर सिमर

0: ਹਰ ਸਿਮਰਾ ਸਿਮਰਾ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਹਰਵਿੰਦਰ ਸਿੰਘ ਐਂਡ ਅਨਮੋਲ ਕੌਰ, ਸੋ ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਇਸ। ਦਿਸ ਮੂਮੈਂਟ ਇਜ਼ ਗੋਇੰਗ ਟੂ ਚੇਂਜ ਯੂਰ ਲਾਈਫ ਫੋਰ ਐਵਰ। ਫਰੋਮ ਟੂਡੇ ਆਨਵਰਡਸ ਯੂ ਆਰ ਨੋ ਲੋਂਗਰ ਟੂ ਸੈਪਰੇਟ ਇੰਡੀਵਿਜੁਅਲਸ ਬਟ ਲਾਈਫ ਲੌਂਗ ਪਾਰਟਨਰਸ। Always remember the definition of an ideal couple. Maharaj ji says, tan phir eh na aakhiyan behan ikatthe hoye ek jot de murti tan phir kahiye soye. Maharaj ji says that I do not regard two people just sitting together as a couple, but that is a criteria, which is ek jot de murti, two bodies but one soul, which means your actions, your thoughts, your decisions, they all should resonate. And today you both are holding the palla in front of Guru Sahib, in front of your loved ones. So this is a promise that you guys are making today, that we're going to stay together for the rest of our lives. We're going to put our best efforts to make things work. You guys are promising today that I will become the best version of myself for my partner. This is also a commitment that I'm going to stay loyal to my partner for the rest of my life, and I'm willing to take Ravinder Singh or Anmol Kaur as my lifelong partner. So that's the meaning of the palla. So hun main binti karunga Sardar Iqbal Singh ji Nijjar agge aunge ate palle di jo rasm hai ada karnge. Palle da shabd aap ji nu sarvan karwa rahe ne ati satkar jo bhai sahab bhai Harpal Singh ji ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਆਓ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: So now, you both have made your promises, so there's no looking back now. Only moving forward together as a couple. So remember to hold on to the pala for the rest of the ceremony and to hold on to the promises for the rest of your lives. ਸਾਹੁਰ ਸਾਧ ਸੰਗਤ ਜੀ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੁੜੇ ਨਾਲ ਮੱਥਾ ਟੇਕ ਕੇ ਖੜ੍ਹੇ ਹੋ ਜਾਣ। ਜਿਨ੍ਹਾਂ ਮਾਵਾਂ ਕੋਲ ਛੋਟੇ ਬੱਚੇ ਹਨ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰਨ ਤੁਹਾਡੇ ਬੱਚੇ ਡਿਸਿਪਲਿਨ ਵਿੱਚ ਹੋਣ। ਹਰਵਿੰਦਰ ਸਿੰਘ ਐਂਡ ਅਨਮੋਲ ਕੌਰ ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਲਾਮ ਦਾ ਪਾਠ ਸਰਵਣ ਕਰਨਾ। ਸਰਵਣ ਕਰਨ ਤੋਂ ਬਾਅਦ ਮੱਥਾ ਟੇਕਣਾ ਇਹਨਾਂ ਨੇ ਸੰਤ ਪਰ ਕਰਨਾ। ਹਰਵਿੰਦਰ ਸਿੰਘ ਯੂ ਵਿਲ ਬੀ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ। ਚਾਰੇ ਲਾਵਾਂ ਇਸੇ ਆਰਡਰ ਵਿੱਚ ਹੋਣਗੀਆਂ। ਐਂਡ ਵੈਨ ਯੂ ਕਮ ਟੂ ਦ ਫਰੰਟ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਐਂਡ ਵੈਨ ਯੂ ਵਾਕਿੰਗ ਟੇਕ ਯੂ ਟਾਈਮ ਇੰਜੋਏ ਦਿਸ ਮੋਮੈਂਟ। ਐਂਡ ਵੈਨ ਯੂ ਡੂ ਦ ਮੱਥਾ ਟੇਕ ਐਂਡ ਯੂ ਸਟੈਂਡ ਅਪ ਅਗੇਨ, ਗਿਆਨੀ ਜੀ ਵਿਲ ਬੀ ਦ ਸੈਕਿੰਡ ਲਾਵ। ਆਫਟਰ ਲਿਸਨਿੰਗ ਮੱਥਾ ਟੇਕ ਕੇ ਫਿਰ ਪਰਿਕਰਮਾ ਸ਼ੁਰੂ ਕਰਨੀ ਹੈ। ਐਂਡ ਦੈਨ ਫਿਰ ਮੱਥਾ ਟੇਕ ਕੇ ਫਿਰ ਖੜ੍ਹੇ ਹੋ ਜਾਣਾ। ਸਿਮਿਲਰਲੀ ਥਰਡ ਲਾਵ ਐਂਡ ਫੋਰਥ ਲਾਵ, ਆਫਟਰ ਦ ਫੋਰਥ ਵਾਰ ਟੂ ਦ ਮੱਥਾ ਟੇਕ ਐਂਡ ਦੈਨ ਯੂ ਬੋਥ ਕੈਨ ਸੈਟ। ਐਂਡ ਭਾਈ ਸਾਹਿਬ ਜੀ ਵਿਲ ਸਿੰਗ ਅਨੰਦ ਸਾਹਿਬ ਫੋਲੋਡ ਬਾਈ ਦੀ ਅਰਦਾਸ ਐਂਡ ਦੀ ਹੁਕਮਨਾਮਾ ਸਾਹਿਬ। ਸੋ ਬੜੇ ਪ੍ਰੇਮ ਦੇ ਨਾਲ, ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ। ਸੋ ਸਾਧ ਸੰਗਤ ਜੀ ਲਾਵਾਂ ਦਾ ਪਾਠ ਸਰਵਣ ਕਰੀਏ। ਪਾਠ ਦੀ ਸੇਵਾ ਨਿਭਾ ਰਹੇ ਨੇ ਅਤਿ ਸਤਿਕਾਰਯੋਗ ਗਿਆਨੀ ਸੁਰਿੰਦਰ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਾਲੇ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਵਾਉਣਗੇ। ਇਕਾਗਰਤਾ ਬਖਸ਼ਿਸ਼ ਕਰੋ ਜੀ। ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰਨ ਕਿ ਸੁਭਾਗ ਜੋੜੀ ਨੂੰ ਬਹੁਤਾ ਡਿਸਟਰੈਕਟ ਨਹੀਂ ਕਰਨਾ ਅਤੇ ਸਤਿਪੁਰਾਂ ਵੱਲ ਪਿੱਠ ਨਹੀਂ ਕਰਨੀ, ਚਾਹੇ ਅਰਦਾਸ ਹੋਵੇ ਚਾਹੇ ਲਾਵਾਂ ਹੋਣ। ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਪਲੀਜ਼ ਕੋਪਰੇਟ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਇਕਾਗਰਤਾ ਬਖਸ਼ਿਸ਼ ਕਰੋ, ਪ੍ਰੇਮ ਸਾਹਿਬ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੈ ਸੋਹੀ ਮੰਡੀ ਬਿਛੜਿਆ ਮਿਲੇ ਪ੍ਰਭੂ, ਹਰ ਦਰਗਹਿ ਕਾ ਬਸੀ ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਪਿਆ ਸੰਜੋ, ਸਤਨਾਮ

हर तुजड़ी ला सतगुर पुरख मिलाया बलराम जिया निरभउ पै

ਹਰ ਨਾਮ ਵਜੀ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਹਰ ਪਾਇਆ ਪ੍ਰਭ ਅਵਿਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ।

Oh, man, it's

कोई न जाने मेरा वाहेगुरु बोलो जी वाहेगुरु अरदास एक ओंकार वाहे श्री भगत जी साहे वार श्री भगवती जी की पातशाही दसवीं प्रेथाम भगवती समरकार गुरु नानक लई त्याय ਫਿਰ ਅੰਗਦ ਗੁਰੂ ਦੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦ ਰਾਮ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਹ ਡਿਠੇ ਸਾਖ ਜਾਏ ਏਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਤਾਈ ਹੋਏ ਸਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਏ

ਦੇ ਬਲ ਬਖਸ਼ਣੇ ਪੜੀ ਸੁਣੀ ਬਾਣੀ ਦਾ ਭਾਗ ਸੁਭਾਗ ਜੋੜੀ ਦੇ ਸਿਰ ਤੇ ਅਪਣਾ ਮਿਹਰ ਭਰਿਆ ਤਰਕਣਾ ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ ਸੁਭਾਗ ਜੋੜੀ ਦੇ ਸਿਰ ਤੇ ਸਦਾ ਰਹਿਮਤਾ ਭਰੇ ਅੱਥ ਰੱਖਣੇ

ਕਲਾ ਪ੍ਰਧਾਨ ਕਰਨੀ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਕਿਰਪਾ ਕਰਨੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਦੇ ਹੋਏ ਕਾਰਜ ਰਾਸ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਬ ਤਿਲ ਫੁਲ ਭੀਟਾ ਦਰ ਪ੍ਰਵਾਨ ਕਰਨਾ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

ਨਹੀਂ ਹੋਏ ਮੁੱਖ ਭਾ ਬਖਸ਼ ਕੇ ਕਿਰਤਾਰਥ ਕਰੋ ਜੀ ਸੁਭਾਗ ਜੋੜੀ ਨੂੰ ਦਰੋਂ ਕਰੋਂ ਆਸੀਸਾਂ ਬਖਸ਼ਣੀਆਂ ਸੇਰੀ ਪਿਆਰੇ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ

ਖਾਲਸਾ ਵਾਹ ਵਾਹਿਗੁਰੂ ਸਾਹਿਬ ਜੀਓ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਉ ਪੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਹਰ ਜੀਓ ਨਿਮਾਣਿਆ ਤੁਮਾਂ ਨਚਿਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ

प्रभु की शरण सकल पहला थे। दुख बिन से सुख पा

पूरा सतगुर ध्याया प्रभु जीओ तू मेरो साहिब दाता कर कृपा

कर कृपा।

चरण कमल बसेर दें।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪ੍ਰਯਾਤ ਰੱਖਣ, ਆਉਣ ਵਾਲੇ ਜੀਵਨ ਦੇ ਵਿੱਚ ਸਤਿਗੁਰੂ ਜੀ ਇਹਨਾਂ ਦੇ ਅੰਗ ਸੰਗ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਸੋ ਦੋਨਾਂ ਹੀ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਬੇਅੰਤ ਮਾਇਆ ਹਾਜ਼ਰ ਹੋਈ ਹੈ। ਸੋ ਸਮੂਹ ਸੇਵਾਦਾਰਾਂ ਵੱਲੋਂ, ਪ੍ਰਬੰਧਕਾਂ ਵੱਲੋਂ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ, ਇਹਨਾਂ ਦੇ ਖਜ਼ਾਨੇ ਭਰਪੂਰ ਕਰਨ। ਸੋ ਆਓ ਹੁਣ ਸਾਧ ਸੰਗਤ ਜੀ, ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕਰਨਗੇ। ਆਓ ਤਿੰਨਾਂ ਪਾਸੋਂ ਆਪਾਂ ਢਾਡੀ ਵਾਰ ਸਰਵਣ ਕਰੀਏ ਅਤੇ ਉਹਨਾਂ ਦਾ ਮਾਣ ਸਨਮਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨਸੀ ਸੁਖ ਪਾਇਆ, ਦਿਆਲ ਹੁਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਜਿਸ ਕਾ ਕਾਰਜ ਤਨੀ ਹੀ ਕੀਆ, ਮਾਨਸ ਕਿਆ ਵਿਚਾਰਾ, ਰਾਮ ਸੰਤਾਂ ਕੇ ਕਾਰਜ ਆਪ ਖਲੋਵਾ, ਹਰ ਕੰਮ ਕਰਾ ਬਣਾਇਆ ਰਾਮ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕੋ ਕਵਿਤਾ 4-5 ਮਿੰਟ ਦੀ ਕਹਿ ਜਾਣੀ ਆ ਬੱਚਿਆਂ ਨੂੰ, ਦੋਹਾਂ ਪਰਿਵਾਰਾਂ ਨੂੰ, ਆਈ ਸੰਗਤ ਨੂੰ ਵਿਆਹ ਦੀ ਵਧਾਈ ਦੇਣ ਵਾਸਤੇ। ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਜੀਓ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਿਓ, ਆਪਸ ਵਿੱਚ ਮੇਲ ਜੋਲ, ਪ੍ਰੇਮ ਪਿਆਰ, ਏਕਤਾ, ਸਵਾਗ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ। ਧੀ ਦੇ ਕਿਹਾ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੂੰਹ ਲੈ ਆਉਣੀ, ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਜੋੜੀ ਦੇ ਸਿਰ ਤੋਂ ਪੀਵੇ ਮਾਂ ਬਾਰ ਬਾਰ ਕੇ ਪਾਣੀ, ਲਿਆਵੇਂ ਥੋੜੀਆਂ ਮਿਰਚਾਂ ਬਾਰਾਂ, ਨਜ਼ਰ ਨਾ ਲੱਗੇ ਕਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਪਰਵਾਹੀ, ਸੁਰੰਗੀ ਮਾਸਟਰ ਭਾਈ ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਤੋਂ ਹੀ,

0: ਵਿਆਹ ਤੇਰੇ ਦੀਆਂ ਹੁਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ ਤੇਰੀ ਸੋਹਣੀ ਜੋੜੀ ਉੱਤੋਂ ਸਤਿਕਾਰ ਮੰਨੇ ਜਾਵਾਂ। ਤੁਸੀਂ ਫੁੱਲਾਂ ਵਾਂਗੂ ਰਹੋ ਹਮੇਸ਼ਾ, ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਮਾਲੀ। ਅਜੀਤ ਬਾਲ ਦੇ ਪਾਰਸ ਨੇ ਵੀ ਖੁਸ਼ੀਆਂ ਖੂਬ ਮਨਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ, ਮੇਰੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਬਾਬਾ ਜੀ ਵੱਲੋਂ, ਗੁਰੂ ਕੇ ਰਾਗੀ ਸਾਹਿਬਾਨਾਂ ਵੱਲੋਂ, ਸਮੁੱਚੇ ਸਟਾਫ ਵੱਲੋਂ ਵਧਾਈਆਂ ਦੇਣਗੇ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਜੀਆਂ, ਕਹਿਣਗੇ ਸਾਰੀ ਸੰਗਤ ਨੂੰ ਜੀ ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ ਪ੍ਰਾਪਤ ਕਰੋ, ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਢਾਡੀ ਜਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਸਾਥੀਆਂ ਦਾ, ਜਿਨ੍ਹਾਂ ਨੇ ਬਹੁਤ ਹੀ ਰਸ ਭਿੰਨੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੋ ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਦਾ ਅਤੇ ਸਮੁੱਚੀ ਸਾਧ ਸੰਗਤ ਦਾ ਧੰਨਵਾਦ, ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ। ਸੋ ਸਾਧ ਸੰਗਤ ਜੀ ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਸੋ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਸੋ ਆਓ ਹੁਣ ਬਜ਼ੁਰਗਾਂ ਪਾਸੋਂ ਵੀ ਆਪਾਂ 2 ਮਿੰਟ ਸਰਵਣ ਕਰ ਲਈਏ, ਇਹਨਾਂ ਦੇ ਵੱਡੇ ਵੱਲੇ ਵਿਚਾਰ ਨੇ। ਸੋ ਆਓ ਅਤੇ ਇਹਨਾਂ ਪਾਸੋਂ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜੈਸਾ ਸਤਿਗੁਰ ਸੁਣੀਦਾ ਤਸੋ ਹੀ ਮੈਂ ਗੀਤ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਤਾਬੇ ਸੀਠ, ਹਰਨਾਮੋ ਮਤਰ ਜੜਾਈਂਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿੰਨਾ ਮਨਾਇਆ ਜਿਹਨਾਂ ਤੁਰੇ ਪਿਆ ਸੰਜੋਗ। ਗੁਰੂ ਪਿਆਰੀ ਸਾਧ ਸੰਗਤ ਜੀ, ਟਾਈਮ ਤਾਂ ਬਹੁਤ ਹੋ ਗਿਆ, ਪਰ ਇਹ ਖੁਸ਼ੀਆਂ ਦੇ ਮੁਕਦੇ ਜਿਹੜੇ ਖੁਸ਼ੀਆਂ ਦੇ ਪ੍ਰੋਗਰਾਮ ਆ ਗਏ, ਇਹਨਾਂ ਵਿੱਚ ਟਾਈਮ ਅੱਗੇ ਪਿੱਛੇ ਵੀ ਲੱਗ ਜਾਏ ਤਾਂ ਕੋਈ ਐਡਾ ਪਰਵਾਹ ਨਹੀਂ। ਦੋ ਕੰਮ ਹੋ ਰਹੇ ਹਨ, ਇੱਕ ਪਾਸੇ ਆਨੰਦ ਕਾਰਜ ਹੋ ਰਿਹਾ ਹੈ, ਦੂਸਰੇ ਪਾਸੇ ਅਸੀਂ ਸੰਗਤ ਕਰ ਰਹੇ ਹਾਂ, ਜੋ ਕਿ ਕੱਲ੍ਹ ਰੋਜ਼ 8ਵੇਂ ਪਾਤਸ਼ਾਹੀ ਦਾ ਜਨਮ ਦਿਹਾੜਾ ਸੀ। ਸੰਗਤਾਂ ਨੇ ਆਪਣੇ ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਦਿਹਾੜੇ ਨੂੰ ਬਹੁਤ ਖੁਸ਼ੀਆਂ ਨਾਲ ਮਨਾਇਆ। ਆਓ ਲੰਮਾ ਪ੍ਰੋਗਰਾਮ ਨਾ ਕਰਾਂ, ਮੈਂ ਜ਼ਿਆਦਾ ਨਹੀਂ ਕਹਿਣਾ, ਕਰਮਾਂ ਨਾਲ ਵਿਆਹ ਦੀਆਂ ਖੁਸ਼ੀਆਂ ਜਗ ਪਾਈਆਂ, ਵੱਡਿਆਂ ਭਾਗਾਂ ਵਾਲਿਆਂ ਨੂੰ ਰੱਬ ਨੇ ਦਿਖਲਾਈਆਂ, ਰੂਹਾਂ ਚਿਰੀ ਬਛੁਨੀਆਂ ਅੱਜ ਆਣ ਮਲਾਈਆਂ, ਰਲ ਮਲ ਖੁਸ਼ੀਆਂ ਹੋ ਗਈਆਂ ਅੱਜ ਦੂਣ ਸਵਾਈਆਂ, ਰਲ ਮਲ ਸਖੀਆਂ ਮੰਗਲ ਸੁਹਾਗ ਦੇ ਰਲ ਘੋੜੀਆਂ ਗਾਈਆਂ, ਸ਼ੌਕੀ ਹਰ ਜਸ ਗਾਉਂਦੇ ਕਰਦੇ ਵਡਿਆਈਆਂ। ਆਓ ਇੱਕ ਕਵਿਤਾ ਸੰਗਤ ਦੇ ਹਿਸਾਬ ਦੇ ਨਾਲ, ਕਿਉਂਕਿ ਦੂਰੋਂ ਦੂਰੋਂ ਇੰਗਲੈਂਡ ਤੋਂ, ਅਮਰੀਕਾ ਤੋਂ, ਐਡਮਿੰਟਨ ਤੋਂ, ਟੋਰਾਂਟੋ ਤੋਂ, ਇਟਲੀ ਤੋਂ ਸੰਗਤ ਪਹੁੰਚੀ ਇਸ ਆਨੰਦ ਕਾਰਜ ਦੀ ਖੁਸ਼ੀ ਦੇ ਵਿੱਚ, ਬੜੇ ਭਾਗੇ ਹਾਂ ਇਹਨਾਂ ਰੂਹਾਂ ਨੇ ਆ ਕੇ ਇਹਨਾਂ ਖੁਸ਼ੀਆਂ ਦੇ ਵਿੱਚ ਇਹਨਾਂ ਪੰਡਾਲਾਂ ਨੂੰ 4 ਚੰਨ ਲਾਏ ਹਨ। ਆਓ ਸੁਣੋ ਪਿਆਰ ਦੇ ਨਾਲ ਸਾਰੀ ਧੰਨਵਾਦ ਦਾ, ਸਾਰੀ ਸੰਗਤ ਦਾ ਪਹਿਲਾਂ ਮੈਂ ਧੰਨਵਾਦ ਕਰਦਿਆਂ, ਕਿਉਂਕਿ ਅਸੀਂ ਬੁਲਾਰੇ ਤਾਂ ਹੈ ਪਰ ਕਈ ਵਾਰੀ ਇੱਦਾਂ ਹੀ ਰਹਿੰਦਾ, ਉਹ ਬਾਬਿਆਂ ਨੂੰ ਵੀ ਟਾਈਮ ਦੇ ਦਿਓ, ਬਾਬੇ ਪਤਾ ਨਹੀਂ, ਅਸੀਂ ਤੁਸੀਂ ਵੀ ਬਾਬੇ ਬਣੇ ਹਾਂ, ਪਹਿਲਾਂ ਵੀ ਬਣੇ ਹੋਏ, ਹੁਣ ਵੀ ਬਣਨਾ ਆ। ਆਓ ਸੁਣੋ ਪਿਆਰ ਦੇ ਨਾਲ ਕਵਿਤਾ ਦੇ ਆ ਰਸ, ਸੁਣੋ ਇਸ ਤਰ੍ਹਾਂ। ਅੱਜ ਦਿਨ ਵੱਡ ਭਾਗੀ ਆਜ ਦਿਨ ਦਿਨ ਵੱਡ ਭਾਗੀ ਆਇਆ, ਖੁਸ਼ੀਆਂ ਮਨਾਉਣ ਸੰਗਤਾਂ, ਜਿਹੜੇ ਰੋਜ਼ ਸੀ ਅੜੀਕਾਂ ਕਰਦੇ ਅੱਖੀਆਂ ਦੇ ਆਇਆ ਸਾਹਮਣੇ, ਬੜੀ ਦੇਰ ਤੋਂ ਸੀ ਸਦਰਾਂ ਲੱਗੀਆਂ, ਅਸ ਅੱਜ ਹੋਈਆਂ ਪੂਰੀਆਂ, ਕੀਤੇ ਮਨਾਂ ਦੇ ਮਨੋਰਥ ਪੂਰੇ, ਸਤਿਗੁਰ ਨਾਨਕ ਨੇ ਦਿਨ ਆਣ ਕੇ ਕਰਾਏ ਮੇਲੇ, ਦੋਹਾਂ ਪਾਸੇ ਮਿਲਣ ਦੇ ਸੱਜਦੇ ਉਹ ਕਰਮਾਂ ਵਾਲਿਆਂ ਦੇ ਮਾਜੇ ਬਾਜਨੇ ਅੱਜ ਆਣ ਕੇ ਕਰਾਏ ਮੇਲੇ ਦੀ ਅੱਜ ਆਣ ਕੇ ਕਰਾਏ ਮੇਲੇ ਦੋਹਾਂ ਪਾਸੇ ਮਿਲਣੀ ਦੇ ਬਾਜੇ ਬਾਜਦੇ ਤਾਂ ਮਿਲਣਾ ਬੋਲਾ ਹਿਆ ਧਨ ਹੈ ਉਹ ਚੰਨ ਲੋਹੜ ਦਾ ਜਿਹਦੇ ਕਾਰਨੇ ਰੂਹਾਂ ਅੱਜ ਜੁੜੀਆਂ ਮਾਤਾ ਪਿਤਾ ਧਨ ਉਸਦੇ ਲਾਲ ਦਿਨਾਂ ਦਾ ਜਿਨ੍ਹਾਂ ਦਾ ਇੰਦਰ ਅਵਤਾਰੀ ਸਾਰਾ ਜਗ ਦੇਖਣ ਨੂੰ ਖੜਿਆ ਉਹ ਜਿਵੇਂ ਟਿੱਕਾ ਭਾਈ ਦੂਈ ਦਾ ਤੇ ਚੰਨ ਚੜਿਆ ਮਾਤਾ ਪਿਤਾ ਨੇ ਅਗਮੀ ਫੁੱਲ ਤਾਰੇ ਜੀ ਮਾਤਾ ਪਿਤਾ ਨੇ ਅਗਮੀ ਫੁੱਲ ਤਾਰੇ ਸਾਰਿਆਂ ਦੇ ਭਾਗ ਭਾਗ ਨੇ ਜਿਹਨਾਂ ਕੰਨਿਆਂ ਦਾ ਕਾਜ ਰਚਾਇਆ ਖੁਸ਼ੀਆਂ ਦੇ ਗੀਤ ਗਾਉਂਦੇ ਉਹ ਸ਼ੌਂਕੀਆਂ ਦੀ ਢੱਡ ਬਾਜੀ ਤੇ ਤਾਂ ਲੋਕੀ ਆਉਂਦੇ ਲਾਲ ਦਿਨਾਂ ਦਾ ਇੰਦਰ ਅਵਤਾਰੀ ਜੀ ਲਾਲ ਦਿਨਾਂ ਦਾ ਜਿਨ੍ਹਾਂ ਦਾ ਇੰਦਰ ਅਵਤਾਰੀ ਜੱਗ ਦਾ ਸ਼ਿਕਾਰ ਬਣਿਆ ਕੰਨ ਕੰਨਿਆਂ ਜੋ ਕਲਮਾ ਪਾਣੀ ਅੱਜ ਹੈ ਵਿਆਹ ਜਿਸ ਦਾ ਮਾਤਾ ਪਿਤਾ ਨੇ ਗਣਿਤ ਮਾਤਾ ਪਿਤਾ ਨੇ ਅਗਮੀ ਫੁੱਲ ਤਾਰੇ ਸਾਰਿਆਂ ਦੇ ਧਨ ਭਾਗ ਨੇ ਦੇਣਾ ਕੰਨਿਆਂ ਦਾ ਕਾਜ ਚਾਹਿਆ ਖੁਸ਼ੀਆਂ ਦੇ ਗੀਤ ਗਾਉਂਦੇ ਅੱਜ ਫਰਜੋ ਸਰੂਕਰੂ ਹੋਣ ਸ਼ੁਕਰ ਮਨਾਉਣ ਸ਼ੌਂਕੀ ਜੀ ਰੱਬ ਦਾ ਉਹ ਕਲੀਆਂ ਦੇ ਬਾਗ ਕਿੜਿਆ ਦਿਲ ਸਭ ਦਾ ਹਾਂ ਦਿਲ ਸਭ ਦਾ ਪਿਤਾ ਜੀ ਜਿਸ ਵੇਲੇ ਲੜਕੀ ਨੂੰ ਪੱਲਾ ਫੜਾਉਂਦੇ ਹਨ ਉਸ ਵੇਲੇ ਕੀ ਕਹਿੰਦੇ ਹਨ ਪਿੱਛੋਂ ਰਸਮ ਰਿਵਾਜ ਚੱਲੀ ਆਈ ਹੁਣ ਕੁਛ ਕਲਪਨਾ ਬਦਲ ਗਈ ਹੁਣ ਉਹ ਚੀਜ਼ ਨੂੰ ਕਹਿੰਦੇ ਆ ਮੁੰਡਾ ਕੁੜੀ ਤਾਂ ਆਪੇ ਸਿਆਣੇ ਆ ਬਾਲਾ ਸਿੱਖਿਆ ਦੋਵੇਂ ਦੀ ਲੋੜ ਨਹੀਂ ਮਾਂ ਪਿਤਾ ਕੀ ਕਹਿੰਦਾ ਲੜਕੀ ਦਾ ਕਾਰਜ ਜਿਹੜਾ ਅਖੀਰਲੇ ਦਮ ਤੱਕ ਕਿ ਮਾਪਿਆਂ ਦੇ ਨਾਲ ਸਹਿਯੋਗ ਆ ਸੁਣੋ ਲੜ ਫੜ ਮੇਰੀ ਲੜ ਲਈਏ ਤੇਰਾ ਬਾਬਲ ਪੱਲਾ ਫੜਾਵੇ ਲੜ ਫੜ ਮੇਰੀ ਲੜ ਲਈਏ ਤੇਰਾ ਬਾਬਲ ਪੱਲਾ ਫੜਾਵੇ ਮਾਪਿਆਂ ਨੂੰ ਬੱਚੀਏ ਨੀ ਡਾਡਾ ਫਿਕਰ ਧੀਆਂ ਦਾ ਰਹਿੰਦਾ ਜਦੋਂ ਤੀਕ ਵਿਆਉਂਦੇ ਨਹੀਂ ਤਦ ਤੱਕ ਭਾਰ ਸਿਰੋਂ ਨਹੀਂ ਲੈਂਦਾ ਉਹ ਧੀ ਨੂੰ ਵਿਆਹ ਕੇ ਤੇ ਮਾਂ ਪੇ ਦਿਲ ਵਿੱਚ ਖੁਸ਼ੀ ਮਨਾਵੇ ਲੜ ਫੜ ਮੇਰੀ ਲੜ ਲਈਏ ਤੇਰਾ ਬਾਬਲ ਪੱਲਾ ਫੜਾਵੇ ਅਜੇ ਪ੍ਰਸੰਗ ਤਾਂ ਬਹੁਤ ਲੰਮੇ ਆ ਕਦੇ ਮੁੱਕਦੇ ਨਹੀਂ ਤੇ ਨਾ ਮੁੱਕਣ ਵਾਲਾ ਕੰਮ ਹੀ ਆ ਆਓ ਮੇਰੇ ਹਰਮਨ ਪਿਆਰਾ ਚਾਚਾ ਜੀ ਜਿਹਨਾਂ ਨੇ ਪਿਆਰ ਬਖਸ਼ਿਆ ਉਹਨਾਂ ਦਾ ਮੈਂ ਧੰਨਵਾਦੀ ਹਾਂ ਸਾਡੇ ਪੇਂਡੂਆਂ ਨੂੰ ਸਾਡਾ ਬਹੁਤ ਆਪਸ ਵਿੱਚ ਪਿਆਰ ਹੈ ਆਓ ਇੱਥੇ ਹੀ ਸਮਾਪਤੀ ਆ ਆਈ ਤਾਂ ਸੰਗਤ ਦਾ ਮੈਂ ਤਹਿ ਦਿਲ ਤੋਂ ਦੋਹਾਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਕਿ ਖੁਸ਼ੀਆਂ ਦੇ ਮੌਕੇ ਆ ਕੇ ਗੁਰਦੁਆਰੇ ਵਿੱਚ ਲੰਗਰ ਛੱਕ ਕੇ ਔਰ ਸੰਗਤ ਕਰਕੇ ਮਾਣ ਪ੍ਰਾਪਤ ਕੀਤੇ ਹਨ ਅਸੀਂ ਇਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਹੁਣ ਸਾਰੇ ਖੁਸ਼ੀ ਵਿੱਚ ਇੱਕ ਵਾਰੀ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਤਾਂ ਬੁੱਢਾ ਹੀ ਆਈਆਂ ਪਰ ਉਹਦਾ ਕਦੇ ਕਦੇ ਰਾਤ ਆ ਜਾਂਦੀ ਗੱਲ ਬੁੱਢੇ ਜਿਹੇ ਨੂੰ ਵੀ ਟਾਈਮ ਦੇ ਦਿਓ ਕਹਿੰਦੇ ਮੈਨੂੰ ਫਿਰ
1: ਸੋ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬਜ਼ੁਰਗਾਂ ਦਾ ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੋ ਸਾਧ ਸੰਗਤ ਜੀ ਇੱਥੇ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਸੋ ਸਮੁੱਚੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸਤਿਗੁਰਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸ਼ਗਨ ਕੇਵਲ ਮਾਤਾ ਪਿਤਾ ਹੀ ਮਹਾਰਾਜ ਦੀ ਹਜ਼ੂਰੀ 'ਚ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ। ਸੋ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਹਨ, ਆਪ ਜੀ ਨੇ ਜ਼ਰੂਰ ਛੱਕ ਕੇ ਜਾਣਾ ਜੀ। ਸਾਧ ਸੰਗਤ ਜੀ ਇੱਕ ਹੱਥ ਜੋੜ ਕੇ ਬੇਨਤੀ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ ਇਸ ਕਰਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਾਵਨ ਦਰਬਾਰ ਦੇ ਵਿੱਚ ਗੱਲਾਂ ਬਾਤਾਂ ਮਾਰਨ ਤੋਂ, ਇੱਕ ਦੂਜੇ ਦੇ ਨਾਲ ਵਧਾਈਆਂ ਸਾਂਝੀਆਂ ਕਰਨ ਤੋਂ, ਮਿਲ ਗਿਲ ਤੋਂ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਮਿਲ ਸਕਦੇ ਹਾਂ ਪਰ ਮਹਾਰਾਜ ਦੀ ਹਜ਼ੂਰੀ ਵਿੱਚ ਨਹੀਂ। ਜਿਵੇਂ ਡਿਸਿਪਲਿਨ ਦੇ ਵਿੱਚ ਆਏ ਸੀ, ਪ੍ਰੇਮ ਦੇ ਨਾਲ ਮੱਥਾ ਟੇਕ ਕੇ ਅਸੀਂ ਸਜੇ ਸੀ, ਉਸੇ ਤਰੀਕੇ ਦੇ ਨਾਲ ਮੱਥਾ ਟੇਕ ਕੇ ਬਾਹਰ ਚੱਲ ਕਰਕੇ ਆਪਾਂ ਵਧਾਈਆਂ ਸਾਂਝੇ ਕਰ ਸਕਦੇ ਹਾਂ, ਗੱਲਾਂ ਬਾਤਾਂ ਕਰ ਸਕਦੇ ਹਾਂ। ਮਹਾਰਾਜ ਦਾ ਪ੍ਰਕਾਸ਼ ਹੈ ਇਸ ਕਰਕੇ ਮਹਾਰਾਜ ਦੇ ਭੈ ਭਾਵਨਾ ਨੂੰ ਮੁੱਖ ਰੱਖਦੇ ਹੋਏ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਮੱਥਾ ਟੇਕ ਕੇ ਚੁੱਪ ਚਾਪ ਅਸੀਂ ਵਾਕਆਊਟ ਕਰਨਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਤੋਂ ਇੱਕ ਨੇ ਅਨੇਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ ਕਿਰਪਾ ਕਰਕੇ ਬਖਸ਼ ਦੇਣਾ। ਸੋ ਥੈਂਕ ਯੂ ਸੋ ਮਚ ਐਵਰੀਬਾਡੀ ਫੋਰ ਬੀਇੰਗ ਹੇਅਰ ਟੁਡੇ ਐਂਡ ਇਟ ਵਾਜ਼ ਅ ਪਲੇਜ਼ਰ ਡੂਇੰਗ ਦਿਸ ਸੇਵਾ ਐਂਡ ਦਸ ਵਿਸ਼ਿਸ ਟੂ ਦ ਬਿਊਟੀਫੁਲ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਹੈਡ ਟੁਗੇਦਰ ਐਂਡ ਵੀ ਆਰ ਓਵਰਜੋਇਡ ਟੂ ਅਨਾਊਂਸ ਯੂ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ। ਬਲਾਵ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਓ ਸੰਤ ਜਿਨ ਐਸੀ ਜਾਣੀ, ਤਿੰਨ ਕੋ ਮਿਲੇ ਬੇ ਤਿੰਨ ਕੋ ਮਿਲਵੋ ਸਾਰੰਗ ਪਾਣੀ, ਆਦਿ ਪੁਰਖ ਤੇ

ਆਸ ਜਪਤ ਪੈ ਅਪਦਾ ਟਰੀ ਗੌਂਡ ਪੈਰ ਪੂਤ ਸੀਤਲਾ ਤਾਵੇ ਖਰ ਬਹਾਨ ਉਹ ਸ਼ਾਰ ਉਡਾਵੇ ਹੋਂ ਤੋਂ ਏਕ ਰਮਈਆ ਲੈ ਹੋ ਆਨ ਦੇਵ ਬਦਲਾ ਬਨ ਦਹੋ ਰਾਵ ਸਿਬ ਸਿਬ ਕਰਤੇ ਜੋ ਨਰ ਧਿਆਵੇ ਬਰਦ ਚੜ੍ਹੇ।

ਕਹੋ ਰਵਿਦਾਸ ਅਬ ਤ੍ਰਿਸ਼ਨਾ ਚੁਕੀ ਜਪ ਮੁਕੰਦ ਸੇਵਾ ਤਾਹੂੰ ਕੀ ਗੌੜ ਜੇ ਉਹ 68 ਤੀਰਥ

ਪਹਿਲਾਂ ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤਾਂ ਨਰ ਹਰੀ, ਜੀਵਨ ਤਲਬ ਨਿਵਾਰ ਸਵਾਮੀ, ਅੰਧ ਕੂਪ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋ ਪਾਰ ਸਵਾਮੀ, ਰਹੋ ਜੈ ਪੀਤਰ ਕਟ ਪੀਤਰ ਵਸਿਆ, ਬਾਰ ਕਾਹੇ ਨਾਹੀਂ ਤਿਨ ਕੀ ਸਾਰ।

ਦੁੱਖ ਦਰਵਾਜ਼ਾ ਰੋਹ ਰਖਵਾਲਾ, ਆਸਾਂ ਦੇ ਸਾਧੋਏ ਪਟ ਜੜੇ, ਮਾਇਆ ਜਲ ਖਾਈ ਪਾਣੀ ਕਰ ਬਾਂਧਿਆ, ਸਤਕੇ ਆਸਨ ਪੁਰਖ ਰਹੇ, ਕਿਤੇ ਨਾ ਨਾਮਾ ਅੰਤ ਨ ਜਾਣਿਆ, ਤੁਮ ਸਰ ਨਾਹੀ ਅਬਰ ਅਬਰ ਕਹ ਹਰੇ, ਤੁਮ ਸਰ ਨਾਹੀ ਅਬਰ ਹਰੇ, ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ, ਆਪੇ ਜਾਣੇ ਆਪ ਖਰੇ,

ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੇ ਲੋਕ ਸੁਣੇ ਪਤ ਝੋਲੀ ਮੰਗਣ ਕੇ ਤਾਈਂ ਭਿਖਿਆ ਨਾਮ ਪੜੇ ਬਾਬਾ ਗੋਰਖ ਜਾਗੇ ਗੋਰਖ ਸੋਜਨ।

0: ਤੇ ਜਾਏ ਸਨਮੁਖ ਸਿੱਧ ਭੇਟਣ ਸਨਮੁਖ ਸਿੱਧ ਭੇਟਣ ਕੋ ਆਏ ਨਿਹਚੋ ਦੇ ਬੜਿਆਈ ਗੁਰ ਤਾਰ ਤਾਰਨ ਹਾਰਿਆ ਦੇ ਭਗਤ ਪੂਰਨ ਅਬਨਾਸੀ ਤੁਝ ਕੋ ਤੋ ਹੋ ਤੁਝ ਕੋ ਬਲੇ ਹਾਰਿਆ ਰਹੋ ਸਿੱਧ ਸਾਧਕ ਜੋਗੀ ਔਰ ਜੰਗਮ ਏਕ ਸਿੱਧੀ ਜਿਨ ਧਿਆਇਆ ਪਰ ਸਤ ਪੈਰ ਸੀਜ ਤੇ ਸਵਾਮੀ ਅੱਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸਬਦ ਨਵੇੜਾ ਰਾਮ ਕਲੀ ਮਹੱਲਾ ਪਹਿਲਾ
1: ਸੁਰਤੀ ਸੁਰਤ ਰਲਾਈਏ ਏਤ ਕੰਨ ਕਰ ਤੁਲ ਹਾਲ ਲੰਘੇ ਜੇਤ ਅੰਤਰ ਪਾਏ ਤਿਸੇ ਤੂੰ ਔਰ ਰੱਖ ਅਹਨਸ ਦੀਵਾ ਬਲੇ ਥਕ ਐਸਾ ਦੀਵਾ ਨੀਰਤ ਰਾਏ ਜਿਤ ਦੀਵੇ ਸਭ ਸੋ ਜੀ ਪਾਏ ਰਹਾਓ ਅਸੀਂ ਮਿੱਟੀ ਸੋ ਜੀ ਹੋਏ ਤਾਂ ਕਾਕੀਆ ਮਾਨੇ ਸੋਏ ਕਰਨੀ ਤੇ ਕਰ ਚੱਕੋ ਟਾਲਿਆ ਤੇ ਨਿੱਬੇ ਨਾਲ ਆਪੇ ਨਜ਼ਰ ਕਰੇ ਜਾਂ ਸੋਏ ਗੁਰਮੁਖ ਵੇਲਾ ਬੁੱਝੇ ਕੋਏ ਤੇਤ ਕੱਟ ਦੀਵਾ ਨੀਚਲ ਹੋਏ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੀਵਾ ਨੀਰਤ ਰਾਏ ਡੋਲੇ ਵਾਹੂ ਨਾ ਵੱਡਾ ਹੋਏ ਜਾਪੇ ਜਿਉਂ ਸਿੰਘਾਸਨ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵਿਆਸ ਨਿਰਤ ਨਾ ਪਾਈਏ ਗਣੀ ਨਿਰਤ ਨਾ ਪਾਇਆ ਗਣੀ ਸਹੰਸ ਨਿਰਤ ਨਾ ਪਾਈਏ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਜੋ ਪ੍ਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੋਂ ਨਿਵਣ ਮਨ ਤੇਰਾ ਨਾਉ ਸਾਚ ਭੇਟ ਬੈਸਣ ਕਉ ਥਾਉ ਸਾਸਨ ਤੋਗ ਹੋਵੇ ਅਰਦਾਸ ਤਾਂ ਤੁਣ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਈ ਨਾ ਹੋਏ ਐਸੀ ਦਰਗਾਹ ਸਾਚਾ ਸੋਏ ਰਹਾਉ ਪ੍ਰਾਪਤ ਪੋਤਾ ਕਰਮ ਸਾਹ ਤੂੰ ਦੇਵੇ ਮੰਗਤ ਜਨ ਚਾਉ ਭਾਂਡੇ ਪਾਉ ਪਵੇ ਤੇ ਤਿਆਏ ਧੁਰ ਤੈ ਛੋੜੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੇ ਆਪਣੀ ਕੀਮਤ ਆਪੇ ਤਰੇ ਗੁਰਮੁਖ ਪ੍ਰਗਟ ਹੋਵਾ ਹਰ ਰਾਏ ਨਾ ਕੋ ਆਵੇ ਨਾ ਕੋ ਜਾਏ ਲੋਕ ਤੇ ਘਰ ਕਹੇ ਮੰਗਤ ਜਨ ਮੰਗਤ ਮਾਣ ਨਾ ਪਾਇਆ ਸਹਿ ਕੀਆ ਗੱਲਾਂ ਦਰ ਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ ਰਾਮ ਕਲੀ ਮਹੱਲਾ ਬਹਿਲਾ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਵਣ ਬੁਝੇ ਬੇਦ ਜਾਣੇ ਉਤ ਪੁਜ ਚਲਤ ਆਪ ਕਰ ਚੀਨੇ ਆਪੇ ਤਤ ਪਛਾਣੇ ਐਸਾ ਗਿਆਨ ਵਿਚਾਰੇ ਕੋਈ ਤੀਸ ਤੇ ਮੁਕਤ ਪਰਮਗਤ ਹੋਈ ਰਹਾਉ ਦੇਣ ਮਹਿ ਰਹਿਣ ਰਹਿਣ ਮਹਿ ਦਿਨੇਰ ਉਸਨ ਸੀਤ ਬੇਦ ਸੋਈ ਤਾਂ ਕੀ ਗਤਮੇ ਤਾ ਨਾ ਜਾਣੇ ਗੁਰਬਣ ਸਮਝ ਨਾ ਹੋਈ ਪੁਰਖ ਮਹਿ ਨਾਰੀ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ ਬੁੱਝ ਬ੍ਰਹਮ ਗਿਆਨੀ ਧੁੰਦ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਕਤ ਕਹਾਣੀ ਮਨ ਮਹਿ ਜੋਤ ਜੋਤ ਮਹਿ ਮਨਮਾ ਪੰਚ ਮਿਲੇ ਗੁਰ ਪਾਈ ਨਾਨਕ ਤਿਨਕੇ ਸਤਿਬਲਹਾਰੀ ਜਿਨ ਏਕ ਸ਼ਬਦ ਲਿਬਲਾਈ ਰਾਮ ਕਲੀ ਮਹੱਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਧਾਰੀ ਤਾਂ ਹੋਮੇ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸ਼ਬਦੀ ਵਿਚਾਰੀ ਸੋ ਹਰ ਜਨ ਹਰ ਪਾਵੇ ਜੋ ਸੋ ਹਰ ਜਨ ਹਰ ਪ੍ਰਭ ਪਾਵੇ ਅਨਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਾਰ ਕੇ ਗੁਣ ਗਾਵੇ ਰਹਾਉ ਧੁਨ ਵਾਜੇ ਅਨਹਦ ਕੋਰਾ ਮਨ ਮਾਨਿਆ ਹਰ ਰਸ ਮੋਰਾ ਗੁਰ ਪੂਰੇ ਸੱਚ ਸਮਾਇਆ ਗੁਰ ਆਦਿ ਪੁਰਖ ਹਰ ਪਾਇਆ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਤੈ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸ ਤਾਰੇ ਜੈ ਆਪ ਗਿਆ ਭੋ ਭਾਗਾ ਗੁਰ ਚਾਨੀ ਸੇਵਕ ਲਾਗਾ ਗੁਰ ਸਤਿਗੁਰ ਭਰਮ ਚੁਕਾਇਆ ਕਹੁ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸਾਧਨ ਭੋਜਨ ਮਾਂਗਤ ਭਾਗੇ ਖੁੰਦਿਆ ਦੁਸ਼ਟ ਜਲੇ ਦੁੱਖ ਆਗੇ ਗੁਰਮਤ ਨਹੀਂ ਲੀਨੇ ਦੁਰਮਤ ਪਾਤ ਕੋਈ ਗੁਰਮਤ ਭਗਤ ਪਾਵੇ ਜਨ ਕੋਈ ਜੋਗੀ ਜੁਗਤ ਸਹਿਜ ਘਰ ਵਾਸੇ ਏਕ ਦਿਸ਼ ਏਕੋ ਕਾਰ ਦੇਖਿਆ ਭੇਖਿਆ ਪਾਏ ਸ਼ਬਦ ਤ੍ਰਿਪਤਾ ਸਿਰ ਹਾਉ ਪੰਚ ਬੈਲ ਗੱਡੀਆ ਦੇ ਧਾਰੀ ਰਾਮ ਕਲਾ ਨਿਭੇ ਪਤ ਸਾਰੀ ਧਰ ਤੂਟੀ ਗਾਡੋ ਸਿਰ ਭਾਰ ਲਕਰੀ ਬਿਖਰ ਜਰੀ ਮੰਝ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁਖ ਸਮ ਕਰਣਾ ਸੋ ਗਵਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਰ ਕੰਧ ਜਪੇ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦ ਦੀ ਲੂਟਾ ਮਨ ਮਹਿ ਮੁੰਦਰਾ ਹਰ ਗੁਰ ਸਰਣਾ ਨਾਨਕ ਰਾਮ ਭਗਤ ਜਨ ਤਰਨਾ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਸਤਿਯੁਗ ਸੱਚ

ਕਹੇ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੇ ਕੋ ਵਿਚਾਰ ਯੁਗ ਚਾਰੇ ਨਾਮ ਵਡਿਆਈ ਹੋਏ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰੇਤੇ ਏਕ ਕਾਲ ਕੀ ਨੀ ਦੂਰ ਪਖੰਡ ਵਰਤਿਆ ਹਰ ਜਾਨਣ ਦੂਰ ਗੁਰਮੁਖ ਬੁਝੇ ਸੋ ਜੀ ਹੋਏ ਅੰਤਰ ਨਾਮ ਵਸੇ ਸੁਖ ਹੋਏ ਦੁਆਪਰ ਦੂਜੇ ਦੁਬਦਾ ਹੋਏ ਭਰਮ ਪਲਾਨੇ ਜਾਣੇ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚੱਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਤਿਗੁਰ ਭੇਟੇ ਨਾਮ ਉਦਾਰ ਸਭਯੁਗ ਮੈਂ ਸਾਚਾ ਏਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਬਖਾਣੇ ਕੋਈ ਸਭਯੁਗ ਮੈਂ ਨਾਮ ਉੱਤਮ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਰ ਨਾਮ ਧਿਆਏ ਭਗਤ ਜਨ ਸੋਏ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਾ ਨਾਮ ਧਿਆਵੇ ਨਾਮ ਜਪਤ ਨਾਮੇ ਸੁਖ ਪਾਵੇ ਹਰ ਨਾਮੇ ਨਾਮ ਸਮਾਵੇ ਗੁਰਮੁਖ ਭਗਤ ਕਰੋ ਸਦ ਪੁਰਾਣੀ ਹਿਰਦੇ ਪ੍ਰਗਾਸ ਹੋਵੇ ਲਾਗੇ ਗੁਰਮਤ ਹਰ ਹਾ ਨਾਮ ਸਮਾਣੀ ਰਹਾਓ ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰ ਗਿਆ ਜਿਸ ਵਡ ਭਾਗ ਹੋਵੇ ਵਡ ਮਸਤਕ ਤਿੰਨ ਗੁਰਮਤਿ ਕੱਢ ਕੱਢ ਲਿਆ ਰਤਨ ਜਵੇਹਰ ਲਾਲ ਹਰਨਾਮਾ ਗੁਰ ਕਾਢ ਤਲੀ ਦਿਖਲਾਇਆ ਭਾਗਹੀਣ ਮਨਮੁਖ ਨਹੀਂ ਲਿਆ ਤ੍ਰਿਣ ਓਲੇ ਲੱਖ ਛੁਪਾਇਆ ਮਸਤਕ ਭਾਗ ਹੋਵੇ ਤੁਰਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੇ ਧਨ ਧਨ ਗੁਰਮਤਿ ਹਰ ਪਾਏ ਰਾਮ ਕਲੀ ਮਹੱਲਾ ਚੌਥਾ ਰਾਮ ਜਣਾ ਮੇਲ ਭਇਆ ਆਨੰਦਾ ਹਰ ਨੇਕੀ ਕਥਾ ਸੁਣਾਏ ਦੁਰਮਤ ਮੈਲ ਗਈ ਸਭ ਨਿਕਲ ਸਤਸੰਗ ਮਿਲ ਬੁੱਧ ਪਾਈ ਸਤਸੰਗ ਮਿਲ ਬੁੱਧ ਪਾਏ ਰਾਮ ਜਨ ਗੁਰਮਤ ਰਾਮ ਬੁਲਾਏ ਜੋ ਜੋ ਸੁਣੇ ਕਹੇ ਸੋ ਮੁਕਤਾ ਰਾਮ ਜਪਤ ਸੁਹਾਏ ਰਹਾਉ ਜੇ ਵਡ ਭਾਉ ਹੋਵੇ ਮੁਖ ਮਸਤਕ ਹਰ ਰਾਮ ਜਣਾ ਭੇਟਾਏ ਦਰਸ਼ਨ ਸੰਤ ਦੇਹ ਕਰ ਕਿਰਪਾ ਸਾਬਦ ਦਲ ਦੁੱਖ ਲਹਿ ਜਾਏ ਹਰ ਕੇ ਲੋਕ ਰਾਮ ਜਾਨੀ ਕੇ ਭਾਗਹੀਣ ਨਾ ਸੁਖਾਏ ਜਿਉਂ ਜਿਉਂ ਰਾਮ ਕਹੇ ਜਨ ਉੱਚੇ ਨਾਰ ਨਿੰਦਕ ਡਾਸ ਲਗਾਏ ਤ੍ਰਿਗ ਤ੍ਰਿਗ ਨਾਰ ਨਿੰਦਕ ਜਿਨ ਜਨ ਨਹੀਂ ਪਾਏ ਹਰ ਕਹੇ ਸੁਖਾ ਸੁਖਾਏ ਸੇ ਹਰ ਕੇ ਚੋਰ ਵਿਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਪਾਏ ਦਇਆ ਦਇਆ ਕਰ ਰੱਖੋ ਹਰਿ ਜੀਉ ਹਮ ਦੀਨ ਤੇਰੀ ਸਰਨਾਏ ਹਮ ਬਾਰਕ ਤੂੰ ਪਿਤਾ ਪ੍ਰਭ ਮੇਰੇ ਜਾਂ ਨਾਨਕ ਬਖਸ਼ ਮਲਾਏ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਗਾ ਸਾਧ ਜਾਨੀ ਕੇ ਤਿੰਨ ਉੱਪਰ ਹਾਥ ਬਤਾਏ ਗੁਰਮੁਖ ਸਾਧ ਸਹੀ ਪ੍ਰਭ ਪਾਏ ਹੰਕਾਰ ਕਿਰਪਾ ਆਪ ਮਲਾਏ ਰਾਮ ਮੋਹ ਕੋ ਹਰ ਜਨ ਮੇਲ ਮਨ ਭਾਵੇ ਅਮਿਓ ਅਮਿਓ ਹਰ ਰਸ ਮੀਠਾ ਮਿਲ ਸੰਤ ਜਨਾ ਮੁਖ ਪਾਵੇ ਰਹਾਉ ਹਰ ਕੇ ਲੋਕ ਰਾਮ ਜਨ ਉੱਤਮ ਮਿਲ ਉੱਤਮ ਪਦਵੀ ਪਾਵੇ ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ ਸੇਵਕ ਜਨ ਸੇਵੇ ਸੇਵਟ ਭਾਗੀ ਰਿੱਧ ਮਨ ਮੈਂ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰੇ ਬਹੁ ਬਾਤਾਂ ਕੂੜ ਬੋਲ ਕੂੜ ਫਲ ਪਾਵੇ ਮੋਹ ਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪੱਗੀ ਲੈ ਪਾਵੇ ਹਉ ਕਾਟੋ ਕਾਟ ਬਾੜ ਸਿਰ ਰੱਖੋ ਜਿਤ ਨਾਨਕ ਸੰਤ ਚੜਿਆਵੇ ਰਾਮ ਕਲੀ ਮਹੱਲਾ ਚੌਥਾ ਜੇ ਵਡ ਭਾਗ ਹੋਵੇ ਵਡ ਮੇਰੇ ਜਨ ਮਿਲਦਿਆਂ ਢਿੱਲਣਾ ਲਾਈਏ ਹਰ ਜਨ ਅੰਮ੍ਰਿਤ ਕੁੰਟ ਸਰਨੀ ਕੇ ਵਡ ਭਾਗੀ ਤੇ ਤਨਵਾਈਏ ਰਾਮ ਮੋਕੋ ਹਰ ਜਨ ਕਾਰੇ ਲਾਏ ਹਉ ਪਾਣੀ ਪੱਖਾ ਪੀਸੋ ਸੰਤ ਆਗੇ ਪੱਗ ਮਲ ਮਲ ਧੂਰ ਮੁਖ ਲਾਏ ਰਹਾਉ ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਲ ਮਲਾਈਏ ਸਤਿਗੁਰ ਜਿਵੜ ਅਵਰ ਨਾ ਕੋਈ ਮਿਲ ਸਤਿਗੁਰ ਪੁਰਖ ਧਿਆਈਏ ਸਤਿਗੁਰ ਸਰਨ ਪਰੇ ਤਿੰਨ ਪਾਇਆ ਮੇਰੇ ਠਾਕੁਰ ਲਾਜ ਰਖਾਈਏ ਇਹ ਆਪਣੇ ਸਵਾਏ ਆਪ ਬਹਿ ਗੁਰ ਆਗੇ ਜੋ ਬਗਲ ਸਮਾਦ ਲਗਾਈਏ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਏ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਏ ਰਾਮ ਕਲੀ ਮਹੱਲਾ ਚੌਥਾ ਸਤ ਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤ ਪ੍ਰਾਣ ਹਰ ਰਾਇਆ ਹਮ ਚੇਰੀ ਹੋਏ ਲਗ ਹਾ ਗੁਰਚਾਨੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਹਰ ਬਿਨ ਅਵਨਾ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ ਮੇਰੇ ਇੱਕ ਖਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ ਬਿਨ ਦੇਖੇ ਮਰੇ ਮੇਰੀ ਮਾਇਆ ਧਨ ਧਨ ਵਡਭਾਗ ਗੁਰਸ਼ਰਨੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਨਾ ਕੋਈ ਸੂਜੇ ਪੂਜੇ ਮਨ ਹਰ ਜਪ ਜਪੋ ਜਪਾਇਆ ਨਾਮਹੀਣ ਫਿਰੇ ਸੇ ਨਿਕਟੇ ਤਿੰਨ ਘਸ ਘਸ ਨਕ ਵਢਾਇਆ ਮੋਹ
ਕੋ ਜਗ ਜੀਵਨ ਜਿਵਲ ਲੇ ਸਵਾ ਮੇਰਿਦ ਅੰਤਰ ਨਾਮ ਸਮਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਧਿਆਇਆ ਰਾਮ ਕਲੀ ਮਹਲਾ ਚੌਥਾ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਰ ਧਾਰੇ ਜੀ ਦਾਨ ਗੁਰਪੂਰੇ ਦੀਆ ਹਰ ਅੰਮ੍ਰਿਤ ਨਾਮ ਸਮਾਰੇ ਰਾਮ ਗੁਰੂ ਹਰ ਹਰ ਨਾਮ ਕੰਠ ਤਾਰੇ ਗੁਰਮੁਖ ਕਥਾ ਸੁਣੀ ਮਨ ਪਾਈ ਧਨ ਧਨ ਵੱਡ ਭਾਗ ਹਮਾਰੇ ਰਹਾਉ ਕੋਟ ਕੋਟ ਤੇ ਤਿਸ ਤਿਆਵੇ ਤਾਂ ਕਾ ਅੰਤ ਨਾ ਪਾਵੇ ਪਾਰੇ ਹਿਰਦੇ ਕਾਮ ਕਾਮਣੀ ਮਾਂਗੇ ਰਿੱਧ ਮਾਂਗੇ ਹੱਥ ਪਸਾਰੇ ਹਰ ਜਸ ਜਪ ਜਪ ਵੱਡਾ ਵਡੇਰਾ ਗੁਰਮੁਖ ਰੱਖੋ ਔਰ ਤਾਰੇ ਸੇ ਵੱਡ ਭਾਗ ਹੋਵੇ ਤਾਂ ਜਪੇ ਹਰ ਭਵਜਲ ਪਾਰ ਉਤਾਰੇ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੇ ਕੰਠ ਜਨ ਧਾਰੇ ਦਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਿਤ ਪਾਰੇ ਰਾਗ ਰਾਮ ਕਲੀ ਮਹੱਲਾ ਪੰਜਵਾਂ ਕਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਬੇਚਾਰੋ ਕੋਈ ਮਾਟੀ ਕਾ ਕਹਿ ਧੋਪੇ ਸਵਾਮੀ ਮਾਨਸ ਕੀ ਗਤ ਏ ਮੇਰੇ ਮਾਨਕ ਸਤਿਗੁਰ ਸੇਵ ਸੁਖ ਹੋਈ ਜੋ ਇਸ ਸੋਈ ਫਲ ਪਾਓ ਫਿਰ ਦੁੱਖ ਨਾ ਵਿਆਪੇ ਕੋਈ ਰਹਾਓ ਕਾਚੇ ਭਾਂਡੇ ਸਾਜਨ ਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦੀਆ ਸੋ ਚੇਤਨ ਆਵੇ ਮੋਹ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੇ ਹਰ ਕਾ ਮੈਲ ਉਪਾਰਾ ਭਗਤ ਕਰੀ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਰਾਮ ਕਲੀ ਮਹੱਲਾ ਪੰਜਵਾਂ ਪਵੋ ਚਰਨਾਂ ਤਲ ਉੱਪਰ ਆਵੋ ਐਸੀ ਸੇਵਕ ਮਾਵੋ ਆਪਸ ਦੇ ਉੱਪਰ ਸਭ ਜਾਣੋ ਤੋ ਦਰਗਾਹ ਸੁਖ ਪਾਵੋ ਸੰਤੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰ ਦੇਵ ਪਵਿੱਤਰਾ ਬਿਨ ਬੋਲੋ ਗੋ ਸੁਰ ਪਵਿੱਤਰਾ ਨਰ ਦੇਵ ਪਵਿੱਤਰਾ ਖਿੰਨ ਬੋਲੋ ਗੁਰਮੁਖ ਬਾਣੀ ਰਹਾਓ ਪਰਪੰਚ ਛੋੜ ਸਹਿਜ ਕਰ ਬੈਸੋ ਝੂਠਾ ਕਹੋ ਨਾ ਕੋਈ ਸਤਿਗੁਰੂ ਮਿਲੋ ਨਵੇਂ ਨਿਧ ਪਾਵੋ ਇਹਨਾਂ ਬੇਦ ਤਤ ਬਲੋਈ ਭਰਮ ਚੁਕਾਵੋ ਗੁਰਮੁਖ ਲਿਵ ਲਾਵੋ ਆਤਮ ਚਿੰਨੋ ਭਾਏ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ ਕਿਸ ਸੋ ਕਰੋ ਬੁਰਾਈ ਸਤਿਗੁਰ ਮਿਲਿਆ ਮਾਰਗ ਮੁਕਤਾ ਸਹਿਜੇ ਮਿਲੇ ਸੁਮਾਮੀ ਧਨ ਧਨ ਸੇ ਜਨ ਜਿਨੀ ਕੱਲ ਮੈਂ ਹਰ ਪਾਇਆ ਜਨ ਨਾਨਕ ਸਤਿਗੁਰ ਬਾਣੀ ਰਾਮ ਕਲੀ ਮਹੱਲਾ ਪੰਜਵਾਂ ਆਵੋ ਹਰਖ ਨਾ ਜਾਵਤ ਦੁਖਾ ਨਾ ਬੈਪੇ ਮਨ ਰੋਗਨੀ ਸਦਾ ਆਨੰਦ ਗੁਰਪੂਰਾ ਪਾਇਆ ਤੋਂ ਉਤਰੀ ਸਗਲ ਬਯੋਗਣੀ ਇਹ ਬਿਦਹਾ ਮਨ ਜੋਗਣੀ ਮੋਹ ਸੋਗ ਰੋਗ ਲੋਕ ਨਾ ਬੈਪੇ ਤੈ ਹਰ ਹਰ ਹਰ ਰਸ ਭੋਗਣੀ ਰਹਾਉ ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਿਆਲ ਪਵਿੱਤਰ ਅਲੋਗਣੀ ਆਗਿਆ ਕਰੀ ਸਦਾ ਸੁਖ ਪੁੰਚੇ ਜਾਤ ਕਤ ਪੇਖੋ ਹਰ ਗਣੀ ਨਹ ਸ਼ਿਵ ਸ਼ਕਤੀ ਜਲ ਨਹੀਂ ਪਵਣਾ ਤੈ ਆਕਾਰ ਨਹੀਂ ਮੇਦਨੀ ਸਤਿਗੁਰ ਯੋਗ ਕਾ ਤਹਾਂ ਨਿਵਾਸਾ ਤੈ ਅਵਗਤ ਨਾਥ ਅਗਮ ਤਣੀ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹੋ ਕਿਆ ਗਣੀ ਕਹੋ ਨਾਨਕ ਹਮ ਗੋ ਤੁਮ ਗੁਰ ਕੋਈ ਹੈ ਅਵੇ ਅਬ ਮਲੋਗਣੀ ਰਾਮ ਕਲੀ ਮਹੱਲਾ ਪੰਜਵਾਂ ਤ੍ਰੈ ਗੁਣ ਰਹਿਤ ਰਹੇ ਨਰਾਰੀ ਸਾਧਕ ਸਿਧਨਾ ਜਾਣੇ ਰਤਨ ਕੋਠੜੀ ਅੰਮ੍ਰਿਤ ਪੂਰਨ ਸਤਿਗੁਰ ਕੇ ਘਰ ਜਾਣੇ ਚਰਜ ਕਿਛ ਕਹਿ ਨਾ ਜਾਈ ਬਸਤ ਗੋਚਰ ਪਾਈ ਰਹਾਓ ਮੋਲ ਨਹੀਂ ਕੁਛ ਕਰਨੇ ਜੋਗਾ ਕਿਆ ਕੋ ਕਹੇ ਸੁਣਾਵੇ ਕਥਨ ਕਹਿਣ ਕੋ ਸੋਜੀ ਨਾਹੀਂ ਜੋ ਪੇਖੇ ਤਿਸ ਬਣ ਆਵੇ ਸੋਈ ਜਾਣੇ ਕਰਨੇ ਹਾਰਾ ਕੀਤਾ ਕਿਆ ਵਿਚਾਰਾ ਆਪਣੀ ਗਦਮੇ ਦੇ ਆਪੇ ਜਾਣੇ ਹਰ ਆਪੇ ਪੂਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਕਾਹੀ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਨਾਈ ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਾਂਧੇ ਸਤਿਗੁਰ ਪਰਮੇਸ਼ਰ ਮੇਰਾ ਅਨੇਕ ਰਾਜ ਭੋਗ ਰਸ ਮਾਣੀ ਨਾਉ ਜਪੀ ਪ੍ਰਵਾਸਾ ਤੇਰਾ ਰਹਾਉ ਚੀਤਨ ਆਪਸ ਦੂਜੀ ਪਾਤਾ ਸਿਰ ਪਰਖਵਾਰਾ ਬੇਪਰਵਾਹ ਰਹਿ ਤਸਾਮੀ ਇੱਕ ਨਾਮ ਕਹਿ ਅਧਾਰਾ ਪੂਰਨ ਹੋਏ ਮਿਲੇ ਸੁਖਦਾਈ ਉਣ ਨਾ ਕਾਈ ਬਾਤਾ ਤਤ ਸਰ ਪਰਮ ਪਦ ਪਾਇਆ ਛੋੜਨਾ ਕਤੋਂ ਜਾਤਾ ਬਰਨਾ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਪਾਰਾ ਅਤੁਲ ਅਥਾ ਅਡੋਲ ਸਵਾਮੀ ਨਾਨਕ ਖੁਸ਼ ਹਮਾਰਾ ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਅਵਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੇ ਨਾਹੀਂ ਤਾਂ ਹਮ ਕੈਸੀ ਤਾਤੀ ਏਕੇ ਏਕੇ ਏਕ ਤੂੰ ਏਕੇ ਏਕੇ ਤੂੰ ਰਾਇਆ ਤਾਂ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮ ਹੰਸਤ ਮਾਰੇ ਤੁਮ ਮਹਿਮਾਨ ਕਲਾਲਾ ਤੁਮ ਦੇਵੋ ਤਿਲ ਸੰਕਣਾ ਮਨ ਹਮ ਪੂੰਚੋ ਸਦਾ ਨਿਹਾਲਾ ਹਮ ਬਰਗ ਤੂੰ ਪਿਤਾ ਹਮਾਰੇ ਤੁਮ ਮੁਖ ਦੇਵੋ ਖੀਰਾ ਹਮ ਖੇਲੇ ਸਭ ਲਾਡਲ ਡਾਵੋ ਤੁਮ ਸਦ ਗੁਣੀ ਗਹੀਰਾ ਤੂੰ ਪੂਰਨ ਪੂਰ ਰਹੇ ਸੰਪੂਰਨ ਹਮ ਵੀ ਸੰਗ ਅਕਾਏ ਮਿਲਤ ਮਿਲਤ ਮਿਲਤ ਮਿਲ ਰਹਿਆ ਨਾਨਕ ਵਹਿ ਨਾ ਜਾਏ ਰਾਮ ਕਲੀ ਮਹੱਲਾ ਪੰਜਵਾਂ ਘਰ ਘਰ ਤਾਲ ਖਮਾਜੋ ਨੈਣੋ ਮਾਤੇ ਵਜੇ ਰਬਾਬਾ
ਕਰਨਾ ਮਧੂ ਬਾਸਰੀ ਵਾਜੇ ਜੀਵਾ ਤੁਨ ਅਗਾ ਜਾ ਨਿਰਤ ਕਰੇ ਕਰ ਮਨੁਆਨਾ ਚੇ ਆਣੇ ਘੁੰਗਰ ਸਾਜਾ ਰਾਮ ਕੋ ਨਿਰਤਕਾਰੀ ਪੇਖੇ ਪੇਕਨ ਹਾਰ ਦਿਆਲਾ ਜੇਤਾ ਸਾ ਸ਼ਿੰਗਾਰੀ ਆਖਾਰ ਮੰਡਲੀ ਧਨ ਸਬਾਈ ਉੱਪਰ ਗਗਨ ਚੰਦਵਾ ਪਵਨ ਵਿਚੋਲਾ ਕਰਤ ਅਕੇਲਾ ਜਲ ਤੇ ਉਪਤ ਹੋਵਾ ਪੰਚ ਤਤ ਕਰ ਪੁੱਤਰਾ ਕੀਨਾ ਕਿਰਤ ਮਲਾਵਾ ਹੋਵਾ ਚੰਦ ਸੂਰਜ ਦੁਏ ਜਰੇ ਚਰਾਂ ਗਾ ਚੌਂ ਕੁਟ ਭੀਤਰ ਰਾਖੇ ਦਸ ਪਾਤੋ ਪੰਚ ਸੰਗੀਤਾ ਏਕੇ ਭੀਤਰ ਸਾਤੇ ਭਿੰਨ ਭਿੰਨ ਹੋਏ ਭਾਵ ਦਿਖਾਵੇ ਸਭੋ ਨਰਾਰੀ ਪਾਖੇ ਘਰ ਘਰ ਨਿਰਤ ਹੋਵੇ ਦਿਨ ਰਾਤੀ ਘੜ ਘੜ ਵਾਜੇ ਤੂਰਾ ਏਕ ਨਚਾਵੇ ਏਕ ਪਾਵੇ ਏਕ ਆਏ ਜਾਏ ਹੋਏ ਤੂਰਾ ਕਉ ਨਾਨਕ ਸੋ ਬਾਹਰ ਨਾ ਨਾਚੇ ਜਿਸ ਗੁਰ ਭੇਟੇ ਪੂਰਾ ਰਾਮ ਕਲੀ ਮਹੱਲਾ ਪੰਜਵਾਂ ਓਂਕਾਰ ਏਕ ਧੁਨ ਏਕੇ ਏਕੇ ਰਾਗ ਲਾਪੇ ਏਕਾਦਸ਼ੀ ਏਕ ਦਿਖਾਵੇ ਏਕੋ ਰਹਿ ਵਿਆਪੇ ਏਕਾ ਸੂਰਤ ਏਕ ਹੈ ਏਕਾ ਹੀ ਸੇਵਾ ਏਕੋ ਗੁਰਤੇ ਜਾਪੇ ਪਲੋ ਪਲੋ ਰੇ ਕੀਰਤਨੀਆ ਰਾਮ ਰਾਮਾ ਰਾਮਾ ਗੁਣ ਗਾਓ ਛੋਟ ਮਾਇਆ ਕੇ ਧੰਦ ਸੁਭਾਵ ਰਹਾ ਪੰਚ ਵਿਚਿੱਤਰ ਕਰੇ ਸੰਤੋਖਾ ਸਾਤ ਸੁਰਾਂ ਲੈ ਚਾਲੇ ਬਾਜਾ ਮਾਣ ਤਨ ਤਾਨਾ ਪਾਉ ਨਾ ਬੀਕਾ ਕਾਲੇ ਫੇਰੀ ਫੇਰ ਨ ਹੋਵੇ ਕਾਵੀ ਏਕ ਸ਼ਬਦ ਬੰਦ ਪਾਲੇ ਬਾਜਾ ਮਾਣ ਤਾਣ ਤਜ ਤਾਨਾ ਪਾਉ ਨਾ ਬੀਗਾ ਕਾਲੇ ਫੇਰੀ ਫੇਰ ਨ ਹੋਵੇ ਕਾਵੀ ਏਕ ਸ਼ਬਦ ਬੰਦ ਪਾਲੇ ਨਾਰਦੀ ਨਰਹਰ ਜਾਣ ਹਦੂਰੇ ਓਂਕਾਰ ਖੜਕ ਤਿਆਗ ਵਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਇਹ ਨਿਰਤਕਾਰੀ ਜਨਮਨ ਆਵੇ ਜੇ ਕੋ ਆਪਣੇ ਠਾਕੁਰ ਪਾਵੇ ਕੋਟ ਮਦ ਇਹ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋ ਟੇਕ ਕਹੋ ਨਾਨਕ ਤਿਸ ਕੀਰਤਨ ਏਕ ਰਾਮ ਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਕੁਸਾਈਆਂ ਕੋਈ ਆਲਾਏ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਾਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜੇ ਵੇਦ ਕੋਈ ਕਤੇਵ ਕੋਈ ਓੜੇ ਨੀਲ ਕੋਈ ਸਫੇਦ ਕੋਈ ਕਹੇ ਤੁਰਕ ਕੋਈ ਕਹੇ ਹਿੰਦੂ ਕੋਈ ਬਾਛੇ ਪਿਸ਼ਤ ਹੋਏ ਕੋਈ ਸੁਰ ਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਣੇ ਮੈਂ ਪਵਣ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਬਣ ਹਾਰੇ ਕੀ ਕਵਣ ਟੇਕ ਕੌਣ ਮੁਵਾਰੇ ਕੌਣ ਮੁਵਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਿਆ ਰਹਾ ਅਗਲੀ ਕਿਸ ਖਬਰ ਨਾ ਪਾਈ ਰੋਬਣ ਹਾਰ ਵੀ ਉੱਠ ਸਦਾਈ ਭਰਮੋ ਕਹੇ ਬਾਂਧੇ ਬੰਦ ਸੁਪਣ ਪਿਆ ਪਖਲਾਏ ਆਂਦ ਇਹ ਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਪਾਰ ਨਾ ਕਮੁਆ ਨਾ ਮਰਨੇ ਯੋਗ ਨਾ ਹੈ ਬਿਨਸੇ ਅਬਨਾਸੀ ਹੋ ਜੋ ਇਹ ਜਾਣ ਸੋ ਇਹ ਨਾਹੇ ਜਾਣਨ ਹਾਰੇ ਕਉ ਬਲ ਜਾਓ ਕਉ ਨਾਨਕ ਗੁਰ ਭਰਮ ਜਗਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਰਾਮ ਕਲੀ ਮਹੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੇ ਫਿਰ ਨਾ ਖਾਈ ਮਹਾਂਕਾਲ ਰਹਾਉ ਕੋਟ ਜਨਮ ਭਰਮ ਭਰਮ ਭਰਮ ਆਇਓ ਵੜੇ ਭਾਗ ਸਾਧ ਸੰਗ ਪਾਇਓ ਬੇਨ ਗੁਰ ਪੂਰੇ ਨਾਹੀਂ ਉਧਾਰ ਬਾਬਾ ਨਾਨਕ ਆਕੇ ਇਹ ਵਿਚਾਰ ਰਾਵ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਵੇ ਕਿਉਂ ਕਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਾਨੇ ਖੱਟ ਵੇ ਕਾ ਬਾਦ ਬਖਾਨੇ ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦਨ ਲਾਇਆ ਕਿਉਂ ਕਰੀ ਅਨੂਪ ਬਾਜੇ ਜੋਗੀ ਆ ਮਤ ਵਾਰੋ ਰੇ ਰਹਾਓ ਪ੍ਰਥਮੇ ਵਸਿਆ ਸਤਿਕਾ ਖੇੜਾ ਤਿਤਿਆ ਮੈਂ ਕਿਸ ਭਇਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਿਹਾ ਤਾਂ ਏਕ ਦਿਖਾਇਆ ਏਕੇ ਸੂਤ ਪੁਰੋਹੇ ਮਣੀਆਂ ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਣੀਆਂ ਫਿਰਤੀ ਮਾਲਾ ਬਹੁ ਬੇਦ ਪਾਏ ਖਿੰਚਿਆ ਸੂਤ ਤਾਂ ਆਈ ਥਾਏ ਚੋ ਮੈਂ ਏਕੇ ਮਠ ਹੈ ਗਿਆ ਤਹਿ ਬਿਖੜੇ ਥਾਣ ਅਨੇਕ ਖਿੜਕਿਆ ਖੋਜਤ ਖੋਜਤ ਦੁਆਰਿਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਇਉਂ ਕਿਉਂਕਿ ਅਨੂਪ ਬਾਜੇ ਸੁਣ ਜੋਗੀ ਕੇ ਮਨ ਮਿੱਠੀ ਲਾਗੇ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਸਾਗਾ ਕਰ ਕਹਿ ਲਾਈ ਤੇ ਗਲੇ ਲਓ ਨਾੜੇ ਸੂਹ ਹਸਤੀ ਅਵੇ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬੇ ਭਰਿਆ ਜਪ ਨਾਥ ਦਿਨ ਰਨਾਈ ਤੇਰੀ ਕਿੰਤਾ ਦੋ ਤਿਆਈ ਰਹਾ ਗਹਿਰੀ ਭੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਧਾਰੀ ਮੰਗੇ ਟੂਕਾ ਤ੍ਰਿਪਤ ਨਾ ਪਾਵੇ ਨਾਤ ਛੋੜ ਜਾਂ ਚਾਹੇ ਲਾਜਨ ਆਵੇ ਚੱਲ ਚਿਤ ਜੋਗੀ ਆਸਨ ਤੇਰਾ ਸਿੰਘੀ ਵਾਜੇ ਨੀਤੋ ਦਾ ਸੇਰਾ ਗੁਰ ਗੁਰ ਕੀਤਾ ਬੂਝਣਾ ਪਾਈ ਫਿਰ ਜੋਗੀ ਆਵੇ ਜਾਏ ਜਿਸਨੂੰ ਹਵਾ ਨਾਥ ਕਿਰਪਾਲਾ ਰਹਿ ਰਸਮ ਮਾਰੀ ਗੁਰ ਕਿਰਪਾਲਾ ਨਾਮੇ ਕਿੰਤਾ ਨਾਮੇ ਬਸ ਜਨ ਨਾਨਕ ਜੋਗੀ ਹੋਵਾ ਅਸਥਿਰ ਇਉਂ ਜਪਿਆ ਨਾਥ ਦਿਨ ਰਾਏ ਹੁਣ ਪਾਇਆ ਗੁਰ ਗੁਸਾਈ ਰਹਾਉ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾਵਣ ਸੋਏ ਆਨਾ ਦਿਸੇ ਕੋਏ ਠਾਕੁਰ ਮੇਰਾ ਸੋ
ਸੁਗੜ ਸਜਾਣਾ ਗੁਰਮੁਖ ਮਿਲਿਆ ਰੰਗ ਮਾਨਾ ਐਸੋਰੇ ਹਰ ਰਸ ਮੀਠਾ ਗੁਰਮੁਖ ਕਿੰਨੇ ਵੇਲੇ ਡੇਠਾ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀ ਵਹਤ ਅਮਰ ਪਏ ਨਿਹਕਾਮ ਤਨਮਾ ਸ਼ੀਤਲ ਅਗਨ ਵਾਰੇ ਆਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕੁਛ ਤੇਰਾ ਸਾਧ ਬਲ ਹਾਰ ਜਾਉ ਲੱਖ ਬੇਰਾ ਤਨ ਮਨ ਜੀਉ ਪਿੰਡ ਦੇ ਸਾਜਾ ਕਰ ਕਿਰਪਾ ਤੇ ਨੀਚ ਨਵਾਜਾ ਖੋਲ ਇੱਕ ਵਾਰਾ ਮਹਿਲ ਬੁਲਾਇਆ ਐਸਾ ਸਾਥ ਐਸਾ ਦਿਖਲਾਇਆ ਕਹੋ ਨਾਨਕ ਸਭ ਪੜਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਬੂਠਾ ਰਾਮ ਕਲੀ ਮਹੱਲਾ ਪੈਮਾ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਆਪ ਨਵਾਰੀ ਤਿਸ ਗੁਰ ਕਉ ਹਉ ਸਦ ਬਲਹਾਰੀ ਕਾਜ ਹਮਾਰੇ ਪੂਰੇ ਸਾਤ ਗੁਰ ਬਾਜੇ ਅਨੰਦ ਤੂਰੇ ਸਤਿਗੁਰ ਹਉ ਮਹਿਮਾ ਜਾਂ ਕੀ ਗਹਿਰ ਗੰਭੀਰ ਹੋਏ ਨਿਹਾਲ ਦੇਹ ਜਿਸ ਤੀਰ ਜਾਂ ਕੇ ਬੰਧਨ ਕਾਟੇ ਰਾਏ ਸੋ ਨਰ ਬੋਰ ਨਾ ਜੋਨੀ ਪਾਏ ਜਾਂ ਕੇ ਅੰਤਰ ਪ੍ਰਗਟ ਆਪ ਤਾਂ ਕੋ ਨਾਹੀ ਦੂਸਨ ਤਾਪ ਲਾਲ ਰਤਨ ਤਿਸ ਪਾਲੇ ਭਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ ਨਾ ਕਿਛ ਪਰਮਣਾ ਦੂਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਾਤ ਕਾ ਦੇਖੋ ਆਪ ਦਿਆਲ ਕਹੋ ਨਾਨਕ ਪ੍ਰਭ ਮਿਲੇ ਰਸਾਲ ਰਾਮ ਕਲੀ ਮਹੱਲਾ ਪੈਮਾ ਤਨ ਤੇ ਛੁਟਕੀ ਆਪਣੀ ਧਾਰੀ ਪਪਕੀ ਆਗਿਆ ਲੱਗੀ ਪਿਆਰੀ ਜੋ ਕੁਛ ਕਰੇ ਸੋ ਮਨ ਮੇਰੇ ਮੀਠਾ ਤਾਂ ਇਹ ਚੱਜ ਨੈਣੋ ਡੀਠਾ ਅਬ ਮੁਹ ਜਾਨੀ ਰੇ ਮੇਰੀ ਗਈ ਬਲਾਏ ਬੁਝ ਗੀਤ ਸ਼ਨਵਾਰੀ ਮਮਤਾ ਗੁਰ ਪੂਰੇ ਲਿਓ ਸਮਝਾਏ ਰਹਾਓ ਕਰਕੇ ਪਾ ਰੱਖਿਓ ਗੁਰਸਰਨਾ ਗੁਰ ਪਕਰਾਏ ਹਰ ਕੇ ਚਾਨਾ ਬੀਸ ਬਿਸੇ ਜਾਂ ਮਨ ਠਹਿਰਾਨੇ ਗੁਰ ਪਾਰ ਬ੍ਰਹਮ ਏਕੇ ਹੀ ਜਾਣੇ ਜੋ ਜੋ ਕੀਨੋ ਹਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬਹਿਰਾਈ ਗੱਲ ਮਿਲ ਚਾਲੇ ਏਕੇ ਪਾਈ ਜਾਂ ਕੋ ਗੁਰ ਹਰ ਦੀਏ ਸੁਖਾ ਤਾਂ ਕੋ ਬਹੁ ਨਾ ਲਾਗੇ ਦੁਖਾ ਆਪੇ ਆਪ ਸਰਬਪ੍ਰਿਤ ਪਾਲ ਨਾਨਕ ਰਾਤੋ ਰੰਗ ਗੋਪਾਲ ਰਾਮ ਕਲੀ ਮਹੱਲਾ ਪੈਮਾ ਮੁਖਤੇ ਪੜਦਾ ਟੀਕਾ ਸਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦੜਾਵੇ ਆਪਣਾ ਕਹਿਆ ਆਪ ਨਾ ਕਮਾਵੇ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧਨ ਵਾਰ ਪੰਡਿਤ ਰਹਾਉ ਆਗੇ ਰਾਖਿਓ ਸਗਲ ਗ੍ਰਾਮ ਮਨ ਕੀਨੋ ਦਾਸ ਦਹਿ ਦਿਸ ਬਿਸ਼ਰਾਮ ਤਿਲਕ ਚਰਾਵੇ ਪਾਈ ਪਾਏ ਲੋਕ ਵਿਚਾਰਾ ਅੰਤ ਕਮਾਏ ਖਾਟ ਕਰਮਾ ਔਰ ਆਸਨ ਧੋਤੀ ਭਾਖਟ ਗ੍ਰਹਿ ਪੜੇ ਨਿਤ ਪੋਥੀ ਮਾਲਾ ਫੇਰੇ ਮੰਗੇ ਭੂਤ ਇਹ ਬਿਦ ਕੋਈ ਨਾ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਓਸ ਉਤਰੀ ਮਾਏ ਚਤੁਰ ਵੇਦ ਪੂਰਨ ਹਰ ਨਾਏ ਨਾਨਕ ਤਿਸਕੀ ਸਰਨੀ ਪਾਏ ਰਾਮ ਕਲੀ ਮਹੱਲਾ ਪੰਜਵਾਂ ਕੋਟ ਬਿਘਨ ਨਹੀਂ ਆਵੇ ਨੇਰ ਅਨੇਕ ਮਾਇਆ ਹੈ ਤਾਂ ਕਿ ਚੇਰ ਅਨੇਕ ਪਾਪ ਤਾਂ ਕਿ ਪਾਣੀ ਹਾਰ ਜਾਂ ਕੋ ਮਾਇਆ ਭਈ ਕਰਤਾਰ ਜਿਸ ਸਹਾਈ ਹੋਏ ਭਗਵਾਨ ਅਨੇਕ ਜਤਨ ਓਆ ਕਹਿ ਸਰਮਜਾਮ ਰਹਾਓ ਕਰਤਾ ਰਾਖੇ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾਂ ਕਿ ਕੇਤਕ ਵਰਣ ਬਲ ਬਲ ਜਾਈਏ ਤਾਂ ਕਿ ਚੰਨ ਤਿੰਨ ਹੀ ਗਿਆ ਜਪ ਤਪ ਧਿਆਨ ਅਨੇਕ ਪ੍ਰਕਾਰ ਗਿਆ ਤਿੰਨ ਦਾਨ ਭਗਤ ਸੋਈ ਕਲ ਮਹਿ ਪ੍ਰਵਾਨ ਜਾਂ ਕੋਠਾ ਕਰ ਦੀਆ ਮਾਨ ਸਾਧ ਸੰਗ ਮਿਲ ਭੇ ਪ੍ਰਗਾਸ ਸਹਿਜ ਸੁਖ ਆਸ ਨਿਵਾਸ ਪੂਰੇ ਸਤਿਗੁਰ ਦੀਆ ਵਿਸਾਸ ਨਾਨਕ ਹੋਏ ਦਾਸਨ ਦਾਸ ਰਾਮ ਕਲੀ ਮਹੱਲਾ ਪੈਮਾ ਦੋਸਨਾ ਦੀਜੇ ਕਾਹੂ ਲੋਕ ਜੋ ਕਮਾਵਣ ਸੋਈ ਭੋਗ ਆਪਣ ਕਰਮ ਆਪੇ ਹੀ ਬੰਦ ਆਵਣ ਜਾਵਣ ਮਾਇਆ ਧੰਦ ਐਸੀ ਜਾਨੀ ਸੰਤ ਜਨੀ ਪ੍ਰਗਾਸ ਪਿਆ ਪੂਰੇ ਗੁਰਬਚਨੀ ਰਹਾਉ ਤਨ ਧਨ ਕਲਤ ਮਿਥਿਆ ਵਿਸਤਾਰ ਹੈਵਰ ਗਿਆਵਰ ਚਾਲਨ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਤੂਰ ਭਰਮ ਭੂਲੇ ਬਾਦ ਹੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋਗ ਹਰਖ ਮਹਿ ਦੇਹ ਬਿਰ ਧਾਨੀ ਸਾਗਤ ਇਹ ਵੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੇ ਇਹ ਨਿਧਾਨਾ ਸਾਧੂ ਪਾਏ ਨਾਨਕ ਗੁਰ ਗੋਬਿੰਦ ਜਿਸ ਤੂਠਾ ਘਾਟ ਕਰਮਈਆ ਤਿੰਨੀ ਡੀਠਾ ਰਾਮ ਕਲੀ ਮਹੱਲਾ ਪੰਜਵਾਂ ਪੰਜ ਸ਼ਬਦ ਹੈ ਪੂਰਨ ਨਾਦ ਅਨਹਦ ਵਾਜੇ ਚਰਜ ਬਿਸ਼ਮਾਦ ਕੇਲ ਕਰੇ ਸੰਤ ਹਰ ਲੋਕ ਪਾਰ ਬ੍ਰਹਮ ਪੂਰਨ ਨਿਰਯੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੇ ਤਹਿ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਉਹਾਂ ਸਿਮਰੇ ਕੇਵਲ ਨਾਮ ਬਿਰਲੇ ਪਾਵੇ ਉਹ ਬਿਸ਼ਰਾਮ ਭੋਜਨ ਪਾਓ ਕੀਰਤਨ ਆਧਾਰ ਨਿਚਲ ਆਸਣ ਬੇਸ਼ੁਮਾਰ ਡਿਗ ਨਾ ਡੋਲੇ ਕਤੂ ਨਾ ਧਾਵੇ ਗੁਰਪ੍ਰਸ਼ਾਦ ਕੋ ਇਹ ਮਹਿਲ ਪਾਵੇ
ਭਰਮ ਪੈ ਮੋਹਨਾ ਮਾਇਆ ਜਾਲ ਸੁਨ ਸਮਾਦ ਪ੍ਰਭੂ ਕਿਰਪਾਲ ਤਾਂ ਕਾ ਅੰਤ ਨ ਪਾਰਾ ਵਾਰ ਆਪੇ ਗੁਪਤ ਆਪੇ ਪਸਾਰ ਜਾਂ ਕੇ ਅੰਤਰ ਹਰ ਹਰ ਸਵਾਦ ਕਹਿਣ ਨ ਜਾਏ ਨਾਨਕ ਬਿਸ਼ਮਾਦ ਰਾਮ ਕਲੀ ਮਹੱਲਾ ਪੰਜਵਾਂ ਭੇਟ ਸੰਗ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤੋ ਚਰਨ ਮਾਤਾ ਮੇਰੋ ਪਉਤ ਅਨਿਕ ਬਾਰ ਸੰਤੋ ਡੰਡੋਤ ਅਨੇਕ ਵਾਰ ਸੰਤ ਹੈ ਡੰਡੋਤ ਇਹ ਮਨ ਸੰਤਨ ਕੇ ਬਲਹਾਰੀ ਤਾਂ ਕੀ ਓਟ ਗਹੀ ਸੁਖ ਪਾਇਆ ਰਾਖੇ ਕਿਰਪਾ ਤਾਰੀ ਰਹਾ ਸੰਤੇ ਚੰਨ ਤੋਏ ਤੇ ਪੀਵਾਂ ਸੰਤੇ ਦਰਸ਼ ਪੇਖ ਪੇਖ ਜੀਵਾਂ ਸੰਤੇ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸ਼ਾਦ ਮੋਹ ਕਬਹੂ ਨਾ ਕੜਦਾ ਸੰਤ ਸੰਗ ਦੀਆ ਕਿਰਪਾਲ ਸੰਤ ਸਹਾਈ ਭੈ ਦਿਆਲ ਸੁਰਤ ਮਤ ਬੁੱਧ ਪ੍ਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਜੀ ਜੰਦ ਸਗਲੇ ਪ੍ਰਿਤਪਾਲ ਨਾਨਕ ਸੰਤੇ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ ਤੇਰੇ ਕਾਜ ਨਾ ਵਿਖੇ ਜੰਜਾਲ ਇਸ਼ਟ ਮੀਤ ਜਾਣ ਸਭ ਛਲੇ ਹਰ ਹਰ ਨਾਮ ਸੰਗ ਤੇਰੇ ਚੱਲੇ ਰਾਮ ਨਾਮ ਗੁਣ ਗਾਏ ਲਿਮਿਤਾ ਹਰ ਸਿਮਰਤ ਤੇਰੀ ਲਾਜ ਰਹੇ ਹਰ ਸਿਮਰਤ ਜਮ ਕਛੂ ਨਾ ਕਹੇ ਰਹਾਉ ਬੇਨ ਹਰ ਸਗਲ ਨਿਰਾਰਥ ਕਾਮ ਸੋਇਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਈਹਾਂ ਊਹਾਂ ਤੇਰੋ ਉਜਲ ਮੁਖਾ ਕਰ ਕਰ ਥਾਕੇ ਵੱਡੇ ਵਡੇਰੇ ਕਿਨ ਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੇ ਜਨ ਕੋਏ ਤਾਂ ਕਿ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾਂ ਕਹੇ ਕੁਰਬਾਨ ਰਾਮ ਕਲੀ ਮਹੱਲਾ ਪੰਜਵਾਂ ਸਿੰਚੇ ਦਰਬ ਦੇਹ ਦੁੱਖ ਲੋਗ ਤੇਰੇ ਕਾਜ ਨ ਅਵਰਾ ਜੋਗ ਕਰ ਹੰਕਾਰ ਹੋਏ ਵਰਤੇ ਆਂਦ ਜਮ ਕੀ ਜੇਵੜੀ ਤੂੰ ਆਗੇ ਬੰਦ ਛਾੜ ਵਡਾਣੀ ਤਾਤ ਮੂੜੇ ਈਹਾਂ ਵਸਣਾ ਰਾਤ ਮੂੜੇ ਮਾਇਆ ਕੇ ਮਾਤੇ ਤੈ ਉੱਠ ਚਲਣਾ ਰਾਹ ਚਰਿਓ ਤੂੰ ਸੰਗ ਸੁਪਨਾ ਰਹਾਉ ਬਾਲ ਬਵਸਥਾ ਬਾਰਕ ਅੰਧ ਭਾਰ ਜੋਬਣ ਲਾਗਾ ਦੁਰਗੰਧ ਤ੍ਰਿਤਿਆ ਅਵਸਥਾ ਸਿੰਚੇ ਮਾਏ ਬਿਰਧ ਪਿਆ ਛੋੜ ਚੱਲਿਆ ਪਛੁ ਤਾਏ ਚਿਰੰਕਾਲ ਪਾਈ ਦੁਰਲਭ ਦੇ ਨਾਮ ਵਿਹੋਣੀ ਹੋਈ ਖੇ ਪਸ਼ੂ ਪ੍ਰੇਤ ਮੁਗਦ ਤੇ ਬੁਰੀ ਤਿਸੇ ਨ ਬੁਝੇ ਜਿਨ ਇਹ ਸ੍ਰੀ ਸੁਨ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੇ ਛਡਾਵੋ ਛੁੱਟ ਕੇ ਬੰਦ ਬਖਸ਼ ਮਲਾਵੋ ਨਾਨਕ ਜਗ ਅੰਧ ਰਾਮ ਕਲੀ ਮਹੱਲਾ ਪੰਜਵਾਂ ਕਰ ਸੰਜੋਗ ਬਨਾਈ ਕਾਸ਼ ਤਿਸ ਸੰਗ ਰਹਿਓ ਇਆ ਨਾਰਾਜ ਪ੍ਰਿਤ ਪਾਰੇ ਨਿਤ ਸਾਰ ਸਮਾਰੇ ਅੰਤ ਕੀ ਬਾਰ ਉਠ ਸਦਾਰੇ ਨਾਮ ਬਿਨਾ ਸਭ ਝੂਠ ਪ੍ਰਾਣੀ ਸੰਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਾਇਆ ਮੂਠ ਪ੍ਰਾਣੀ ਰਹਾਉ ਤੀਰਥ ਨਾਇਨਾ ਤੀਰਥ ਨਾਏ ਨਾ ਉਤਰ ਸਮੈਲ ਕਰਮ ਧਰਮ ਸਭ ਹਉਮੈ ਫੈਲ ਲੋਕ ਬਚਾਰੇ ਗਤ ਨਹੀਂ ਹੋਏ ਨਾਮ ਬਿਹੋਣੇ ਚਲ ਸਰੋਏ ਬਿਨ ਹਰ ਨਾਮ ਨ ਟੁੱਟ ਸਪਟਲ ਸੋਦੇ ਸਾਸਤਰ ਸਿਮਰਤ ਸਗਲ ਸੋ ਨਾਮ ਜਪੇ ਜਿਸ ਆਪ ਜਪਾਏ ਸਗਲ ਫਲਾ ਸੇ ਸੁਖ ਸਮਾਏ ਰਾਖਨ ਹਾਰੇ ਰਾਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵੇ ਤਿਤ ਲਾਗਹਿ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਜੋ ਕਿਛੁ ਕਰੇ ਸੋਈ ਸੁਖ ਜਾਣਾ ਮਨ ਅਸਮਝ ਸਾਧ ਸੰਗ ਪਤਿਆਨਾ ਡੋਲ ਤੇ ਚੂਕਾ ਠਹਿਰਾਇਆ ਸਤ ਮਾਹੇ ਲੈ ਸਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆ ਗਿਆ ਮਨ ਮਹਿਮਾਨੀ ਮਹਾਂਪੁਰਖਾ ਸੰਗ ਪਿਆ ਰਹਾ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਪਲਾ ਜਹਿ ਰਾਖੇ ਸੋਈ ਮੁਕਤ ਤਾਣ ਜੋ ਜਪਾਏ ਸੋਈ ਨਾਮ ਆਠ ਸੜ ਤੀਰਥ ਜੈ ਸਾਧ ਪਗ ਤਰੇ ਤੈ ਬਕੁੰਟ ਜਹਿ ਨਾਮ ਉਚਰੇ ਸਰਬ ਆਨੰਦ ਜਬ ਦਰਸ਼ਨ ਪਾਏ ਰਾਮ ਗੁਣਾ ਨਿਤ ਨਿਤ ਹਰ ਗਾਈਏ ਆਪੇ ਘਟ ਘਟ ਰਹਿਆ ਵਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਕੁਲਾਨੇ ਭਰਮ ਨਾਠੇ ਦੂਰੇ ਨਾਨਕ ਗੁਰਪੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪ ਤਾਪ ਵਿਸ਼ਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨੇਕ ਰੂਪ ਰੰਗ ਭੋਗ ਰਸੇ ਗੁਰਮੁਖ ਨਾਮਕ ਨਿਮਖ ਹਿਰਦੇ ਵਸੇ
ਹਰਿ ਕੇ ਨਾਮ ਕੀ ਵਡਿਆਈ, ਕੀਮਤ ਕਹਿਣ ਨ ਜਾਈ ਰਹਾਉ। ਸੂਰ ਬੀਰ ਧੀਰਜ ਮਤ ਪੂਰਾ, ਸਹਿਜ ਸਮਾਧ ਧੁਨ ਗੈਰ ਗੰਭੀਰਾ। ਸਦਾ ਮੁਕਤ ਤਾਂ ਕੇ ਪੂਰੇ ਕਾਮ, ਜਾਂ ਕਿਰਦੇ ਵਸੇ ਹਰ ਨਾਮ। ਸਗਲ ਸੁਖ ਆਨੰਦ ਅਰੋਗ, ਸਮਦਰਸ਼ੀ ਪੁਨਰਯੋਗ। ਆਏ ਨਾ ਜਾਏ ਡੋਲੇ ਕਤ ਨਾਹੀ, ਜਾਂ ਕੇ ਨਾਮ ਬਸੇ ਮਨ ਮਾਹੀ। ਦੀਨ ਦਿਆਲ ਗੋਪਾਲ ਗੋਬਿੰਦ, ਗੁਰਮੁਖ ਜਪੀਏ ਉਤਰੇ ਚਿੰਤ। ਨਾਨਕ ਕੋ ਗੁਰ ਦੀਆ ਨਾਮ, ਸੰਤਨ ਕੀ ਟਹਿਲ ਸੰਤ ਕਾ ਕਾਮ। ਰਾਮ ਕਲੀ ਮਹੱਲਾ ਪੰਜਵਾਂ, ਬੀਜ ਮੰਤਰ ਹਰ ਕੀਰਤਨ ਗਾਓ। ਆਗੇ ਮਿਲੀ ਨਿਥਾਵੇ ਥਾਉ, ਗੁਰਪੁਰ ਕੀ ਚੰਨੀ ਲਾਗ। ਜਨਮ ਜਨਮ ਕਾ ਸੋਇਆ ਜਾਗ, ਹਰ ਹਰ ਜਾਪ ਜਪਲਾ। ਗੁਰ ਕਿਰਪਾ ਤੇ ਹਿਰਦੇ ਵਾਸੇ, ਪਵ ਜਲ ਪਾਰ ਪਰਲਾ ਰਹਾਉ। ਨਾਮ ਨਿਦਾਨ ਧਿਆਏ ਮਨ ਅਟਲ, ਤਾਂ ਛੂਟੇ ਮਾਇਆ ਕੇ ਪਟਲ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ, ਤਾਂ ਤੇਰਾ ਹੋਏ ਨਿਰਮਲ ਜੀਓ। ਸੋਧਤ ਸੋਧਤ ਸੋਧ ਵਿਚਾਰਾ, ਬੇਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭਜਨ ਸਾਧ ਕੇ ਸੰਗ, ਤਾਂ ਮਨ ਤਨ ਰਾਪੇ ਹਰ ਕੇ ਰੰਗ। ਛੋੜ ਸਿਆਣਪ ਬਹੁਚ ਤਰਾਈ, ਮਨ ਬਿਨ ਹਰ ਨਾਵੇਂ ਜਾਏ ਨਾ ਕਾਈ। ਦਇਆ ਤਾਰੀ ਗੋਬਿੰਦ ਗੋਸਾਈ, ਹਰ ਹਰ ਨਾਨਕ ਟੇਕ ਟਕਾਈ। ਰਾਮ ਕਲੀ ਮਹੱਲਾ ਪੰਜਵਾਂ, ਸੰਤ ਕੇ ਸੰਗ ਰਾਮ ਰੰਗ ਕੇਲ। ਆਗੇ ਜਮ ਸਿਉ ਹੋਏ ਨ ਮੇਲ, ਅਹਿਮਦ ਕਾ ਭਇਆ ਬਿਨਾਸ਼। ਦੁਰਮਤ ਹੋਈ ਸਗਲੀ ਨਾਸ, ਰਾਮ ਨਾਮ ਗੁਣ ਗਾਏ ਪੰਡਿਤ। ਕਰਮ ਕਾਂਡ ਹੰਕਾਰ ਨ ਕਾਜੇ, ਕੁਸ਼ਲ ਸੇਤੀ ਕਰ ਜਾਹੇ ਪੰਡਿਤ। ਰਹਾਉ ਹਰਿ ਕਾ ਜਸ ਨਿਧ ਲੀਆ ਲਾਭ, ਪੂਰਨ ਪੇ ਮਨੋਰਥ ਸਾਭ। ਦੁਖ ਨਾਟਾ ਸੁਖ ਘਰ ਮਹਿ ਆਇਆ, ਸੰਤ ਪ੍ਰਸ਼ਾਦ ਕੰਬਲ ਬਿਕਸਾਇਆ। ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਵੇ ਸਗਲ ਨਿਦਾਨ। ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਫਿਰ ਮੰਗਣ ਕਾਏ ਜਾਏ। ਹਰ ਕੀ ਕਥਾ ਸੁਣਤ ਪਵੇਤ, ਜੀਵਾ ਭਗਤ ਪਾਈ ਗਤ ਮੀਤ। ਸੋ ਪ੍ਰਵਾਨਜ ਸਿਰੇ ਦੇ ਵਸਾਈ, ਨਾਨਕ ਤੇ ਜਨ ਉੱਤਮ ਪਾਈ। ਰਾਮ ਕਲੀ ਮਹੱਲਾ ਪੰਜਵਾਂ, ਗਉ ਕਰ ਬੱਕਰੀ ਨਾ ਆਈ ਹਾਥ। ਪ੍ਰੀਤ ਕਰੀ ਚਾਲੀ ਨਹੀਂ ਸਾਧ, ਕਉ ਨਾਨਕ ਜੋ ਤਿਆਗ ਦਈ। ਤਬ ਉਹ ਚੰਨੀ ਆਏ ਪਈ, ਸੁਣ ਸੰਤੋ ਨਿਰਮਲ ਵਿਚਾਰ। ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰਪੂਰਾ ਭੇਟਤ ਉਦਾਰ। ਰਹਾਉ ਜਬ ਉਸ ਕੋ ਕੋਈ ਦੇਵੇ ਮਾਣ, ਤਬ ਆਪ ਸੁਪਰ ਰੱਖੇ ਗੁਮਾਨ। ਜਬ ਉਸ ਕੋ ਕੋਈ ਮਨ ਪਰ ਹਾਰੇ, ਤਬ ਉਹ ਸੇਵਕ ਸੇਵਾ ਕਰੇ। ਮੁਖ ਬਰਾਵੇ ਹੱਥ ਠਗਾਵੇ, ਇੱਕ ਤੂੰ ਠਾਹੁਰ ਇਹ ਕਹੀ ਨਾ ਸਮਾਵੇ। ਉਨ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਨੀ ਕਿੰਨੀ ਖੰਡ ਖੰਡ। ਜੋ ਮੰਗੇ ਸੁ ਭੁੱਖਾ ਰਹੇ, ਇਸ ਸੰਗ ਰਾਚੇ ਸੁ ਕਛੂ ਨ ਲਹੇ। ਇਸੇ ਤਿਆਗ ਸਤ ਸੰਗ ਕਰੇ, ਵਡਭਾਗੀ ਨਾਨਕ ਉਹ ਤਰੇ। ਰਾਮ ਕਲੀ ਮਹੱਲਾ ਪੰਜਵਾਂ, ਆਤਮ ਰਾਮ ਸਰਬ ਮਹਿ ਭੇਖ। ਪੂਰਨ ਪੂਰ ਰਿਹਾ ਪ੍ਰਭ ਏਕ, ਰਤਨ ਅਮੋਲ ਰਿਦੇ ਮਹਿ ਜਾਣ। ਆਪਣੀ ਵਸਤ ਤੂੰ ਆਪ ਪਛਾਣ, ਪੀ ਅੰਮ੍ਰਿਤ ਸੰਤਨ ਪ੍ਰਸ਼ਾਦ। ਵੱਡੇ ਭਾਗ ਹੋਵੇ ਤੋਂ ਪਾਏ, ਬਿਨ ਜਿਹਵਾ ਕਹਿ ਜਾਣੇ ਸਵਾਦ। ਰਹਾਉ ਅੱਠ ਦਸ ਵੇਦ ਸੁਣੇ ਕਹਿ, ਡੋਰਾ ਕੋਟ ਪ੍ਰਗਾਸ ਨਾ ਦਿਸੇ ਅੰਧੇਰਾ। ਪਸ਼ੂ ਪ੍ਰੀਤ ਕਾਸ ਸੰਗ ਰਚੇ, ਜਿਸ ਨਹੀਂ ਬਜਾਵੇ ਸੋ ਕਿਦ ਬਿਦ ਬੁਝੇ। ਜਾਨਣ ਹਰ ਰਿਹਾ ਪ੍ਰਭ ਜਾਣ, ਓਤ ਪੋਤ ਭਗਤਨ ਸਿੰਘਾਨ। ਬਿਕਸ ਬਿਕਸ ਆਪਣਾ ਪ੍ਰਭ ਗਾਵੇ, ਨਾਨਕ ਤਿੰਨ ਜਮ ਨੇੜਨ ਆਵੇ। ਰਾਮ ਕਲੀ ਮਹੱਲਾ ਚਪੰਜਵਾਂ, ਦਿਨ ਨਾਮ ਕੀਓ ਪਵੇਤ, ਹਰ ਤਨ ਰਾਸ ਨਿਰਾਸ ਇਹ ਬੇਤ। ਕਾਟੀ ਬੰਧ ਹਰ ਸੇਵਾ ਲਾਏ, ਹਰ ਹਰ ਭਗਤ ਰਾਮ ਗੁਣ ਗਾਏ। ਬਾਜੇ ਅਨਹਦ ਬਾਜਾ, ਰਸਕ ਰਸਕ ਗੁਣ ਗਾਵੇ। ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾ। ਆਏ ਬਣਿਆ ਪੁਰਬਲਾ ਭਾਗ, ਜਨਮ ਜਨਮ ਕਾ ਸੋਇਆ ਜਾਗ। ਗਈ ਗੈਲਾਣ ਸਾਧ ਕੇ ਸੰਗ, ਮਨ ਤਨ ਰਾਤੋ ਹਰ ਕੇ ਰੰਗ। ਰਾਖੇ ਰਾਖਣ ਹਰਿ ਦਿਆਲ, ਨਾ ਕਿਛੁ ਸੇਵਾ ਨਾ ਕਿਛੁ ਕਾਲ। ਕਰ ਕਿਰਪਾ ਪ੍ਰਭ ਕੀਨੀ ਦਇਆ, ਬੂਢਤ ਦੁਖ ਮਹਿ ਕਾਢ ਲਿਆ।
सुन सुन उपजया मन में चाओ, आठ पैर हर के गुण गाओ, गावत गावत परम गत पाई, गुर प्रसाद नानक लिव लाई, राम कली महला पंजमा। कौडी बदले त्यागे रतन, छोड़ जाए ताहू का जतन, सो संचे जो होशी बात, माया मोया टेडो जात। अभागे तै लाज नाही, सुख सागर पूर्ण परमेश्वर, हर न चेत्यो मन माही, रहो अमृत कौरा बिखया मिठी, साकत की बेदन नो डीठी। कूड़ कपट हंकार रे जाना, नाम सुनत जन बेश्वर डसाना, माया कारण सादि चूरे, मन मुख कबह ना उस्तत करे। निरभउ निरंकार दतार, तिसो प्रीतन करे गवार, सब सह सिर साचा सा, वे मोहताज पूरा पातशाह, मोह मगन लपट्यो भ्रम गिरे, नानक तरिए तेरी मेहर। राम कली महला पैमा, रैण दिन से जपो हर नाव, आगे दरगह पावो थाओ, सदा आनंद न होवी सोग, काबू न व्यापे होमे रोग। खोजो संतो हर ब्रह्म ज्ञानी, बिषमन बिषम पे बिषमादा, परम गत पावे हर सिमर प्राणी, रहाओ। गण बिन देखो सगल विचार, नानक बिना को सके न तार, सगल उपाव न चाले सांग, भव जल तरिए प्रभ के रंग। देही तोय न उतरे मैल, हमें व्यापे दुबदा फैल, हर आरोख दो जो जन काए, ता का रोग सगल मिट जाए। कर कृपा पार ब्रह्म दयाल, मन ते कबुना बिसर गोपाल, तेरे दास की होवा तूर, नानक की प्रभ सरदा पूर, राम कली महला पैमा। तेरी शरण पूरे गुरुदेव, तुद बिन दूजा नाही कोय, तू समरथ पूर्ण पार ब्रह्म, सो त्याए पूरा जिस कर्म। तरन तारण प्रभ तेरो नाव, एका शरण गही मन मेरे, तुद बिन दूजा नाही ठाव रहाओ। जप जप जीवा तेरा नाव, आगे दरगह पावो ठाओ, दुख अंधेरा मन ते जाए, दुर्मत बिनसे राचे हर नाए। चरण कमल सों लागी प्रीत, गुरपुरे की निर्मल रीत, पाओ पागा निरपो मन बसे, अमृत नाम रसना नित जपे। कोट जन्म के काटे फाहे, पाया लाभ सचा तन लाहे, तोट न आवे अखोट भंडार, नानक भगत सोए हर द्वार, राम कली महला पैमा। रतन जवेहर नाम, सा संतोख ज्ञान, सुख सहज दया का पोता, हर भगता हवाले होता। मेरे राम को भंडार, खात खर्च कछ तोट न आवे, अंत नहीं हर पारा वार, रहाओ। कीर्तन निर्मोल के हीरा, आनंद गुणी के हीरा, अनहद बाणी पूजी, संतन हाथ राखी कुंजी। सुन समाध गुफा ताया सन, केवल ब्रह्म पूर्ण तै बसन, भगत संग प्रभ गोष्ट करत, तै हरख न सोगना जन्म न मरत, कर कृपा जिस आप दवाया, साध संग तिन हर धन पाया, दयाल पुरख नानक अरदास, हर मेरी वर्तन हर मेरी रास, राम कली महला पैमा। मेहमाना जाने बेद, ब्रह्मे नहीं जाने भेद, अवतार न जाने अंत, परमेश्वर पार ब्रह्म बेअंत। अपनी गत आप जाने, सुन सुन अवर बखाने रहाओ, संकरा नहीं जाने पेव, खोज तुहारे देव, देविया नहीं जाने मरम, सब पर अलख पार ब्रह्म। अपने रंग करता केल, आप छोरे आपे मेल, एक पर में एक भक्ति लाए, अपना किया आप जनाए, संतन की सुन साची सागी, सो बोले जो पेखे आखी। नहीं लेप तिस पुन्ना पाप, नानक प्रभ आपे आप, राम कली महला पैमा। किशु काज नाह कियो जान, सुरत मत नाही किछ ज्ञान, जाप ताव सील नहीं धर्म, किश ना जानो कैसा कर्म। ठाकुर प्रीतम प्रभ मेरे, तुझ बिन दूजा अव न कोई, भूल है चूके प्रभ तेरे रहाओ, रेद न बुद्ध न सिद्ध प्रगास, बिखे ब्याद के गामै बास। करन हार मेरे पब एक, नाम तेरे की मन मटेक, सुन सुन जीव मन ए विश्राम, पाप खंडन प्रभ तेरो नाम। तू अगंत जी का दाता, जिसे जनावे तिन तू जाता, जो उपज तिस तेरी आस, सगल अरादे प्रभ गुणतास।
ਨਾਨਕ ਦਾਸ ਤੇਰੇ ਕੁਰਬਾਨ, ਬੇਅੰਤ ਸਾਹਿਬ ਮੇਰਾ ਮਿਹਰਬਾਨ, ਰਾਮ ਕਲੀ ਮਹੱਲਾ ਪੰਜਵਾਂ, ਰਾਖਣ ਹਾਰ ਦਿਆਲ, ਕੋਟ ਭਵ ਖੰਡੇ ਨਿਮਖ ਖਿਆਲ, ਸਗਲ ਅਰਾਧੇ ਜੰਤ, ਮਿਲਿਆ ਪ੍ਰਭ ਗੁਰ ਮਿਲ ਮੰਤ, ਜੀਅਨ ਕੁਰਦਾਤਾ ਮੇਰਾ ਪ੍ਰਭ, ਪੂਰਨ ਪਰਮੇਸ਼ਰ ਸਵਾਮੀ ਘਾਟ ਘਰ ਰਾਤਾ ਮੇਰਾ ਪ੍ਰਭ ਰਾਮ। ਤਾਂ ਕਿ ਕਹੀ ਮਨ ਓਟ ਬੰਧਨ ਤ ਹੋਈ, ਛੋਟ ਹਿਰਦੇ ਜਾ ਪਰਮਾਨੰਦ, ਮਨ ਮਹਿ ਪੇ ਆਨੰਦ, ਧਾਰਨ ਤਰਨ ਹਰ ਸਨ, ਜੀਵਨ ਰੂਪ ਹਰ ਚਨ, ਸੰਤਨ ਕੇ ਪਾਣ ਆਧਾਰ, ਉੱਚੇ ਤੇ ਉੱਚ ਉਪਾਰ, ਸੂਮਤ ਸਾਰ ਜੀਤ ਹਰ ਸਿਮਰੀਜੇ, ਕਰ ਕਿਰਪਾ ਜਿਸ ਆਪੇ ਦੀਜੇ, ਸੁਖ ਸਹਿਜ ਆਨੰਦ ਹਰ ਨਾਉ, ਨਾਨਕ ਜਪਿਆ ਗੁਰਮਿਲ ਨਾਉ। ਰਾਮ ਕਲੀ ਮਹੱਲਾ ਪੰਜਵਾਂ, ਸਗਲ ਸਿਆਣ ਬਿਛਾੜ, ਕਰ ਸੇਵਾ ਸੇਵਕ ਸਾਜ, ਆਪਣੇ ਆਪ ਸਗਲ ਮਿਟਾਏ, ਮਨ ਚਿੰਦੇ ਸਹੀ ਫਲ ਪਾਏ, ਹੋ ਸਾਵਧਨ ਆਪਣੇ ਗੁਰ ਸਿਉਂ, ਆਸਾ ਮਨ ਸਭ ਪੂਰਨ ਹੋਏ, ਪਾਵੇ ਸਗਲਨ ਦਾਨ ਗੁਰ ਸਿਉਂ, ਰਹਾਉ ਦੂਜਾ ਨਹੀਂ ਜਾਣੇ ਕੋਏ, ਸਤਿਗੁਰ ਨਿਰੰਜਣ ਸੋਏ, ਮਾਨੁਕ ਕਰ ਰੂਪ ਨਾ ਜਾਣ, ਮਿਲੀ ਨਮਾਨੇ ਮਾਨ, ਗੁਰ ਕੀ ਹਰ ਟੇਕ ਟਕਾਏ, ਅਵਰ ਆਸਾ ਸਭ ਲਾਹੇ, ਹਰ ਕਾ ਨਾਮ ਮਾਗ ਨਿਦਾਨ, ਤਾਂ ਦਰਗਹਿ ਪਾਵੇ ਮਾਨ, ਗੁਰ ਕਾ ਬਚਨ ਜਪ ਮੰਤ, ਇਹ ਭਗਤ ਸਾਰ ਤਤ, ਸਤਿਗੁਰ ਪੇ ਦਿਆਲ, ਨਾਨਕ ਦਾਸ ਨਿਹਾਲ। ਰਾਮ ਕਲੀ ਮਹੱਲਾ ਪੰਜਵਾਂ, ਹੋਵੇ ਸੋਈ ਪਲ ਮਾਣ, ਆਪਣਾ ਤਜ ਅਮਾਣ, ਦਿਨ ਰਣ ਸਦਾ ਗੁਣ ਗਾਓ, ਪੂਰਨ ਇਹ ਸੁਆਓ, ਆਨੰਦ ਕਰ ਸੰਤ ਹਰ ਜਪ, ਛਾੜ ਸਿਆਣ ਬਹੁ ਚਤਰਾਈ, ਗੁਰ ਕਾ ਜਪ ਮੰਤ ਨਿਰਮਲ ਰਾਓ, ਏਕ ਹੀ ਕਰ ਆਸ ਪੀਤਰ ਨਿਰਮਲ ਜਪ, ਨਾਮ ਹਰ ਹਰ ਗੁਰ ਕੇ ਚੰਨ ਨਮਸਕਾਰ, ਪਵਜਲ ਉਤਰ ਸਪਾਰ, ਦੇਵਨ ਹਾਰ ਦਤਾਰ, ਅੰਤਨਾ ਪਾਰਾ ਵਾਰ, ਜਹਾਂ ਕੇ ਕਰ ਸਰਬ ਨਿਦਾਨ, ਰਾਖਣ ਹਰ ਨਿਦਾਨ, ਨਾਨਕ ਪਾਇਆ ਇਹੋ ਨਿਦਾਨ, ਹਰੇ ਹਰ ਨਿਰਮਲ ਨਾਮ, ਜੋ ਜਪੇ ਤਿਸਕੀ ਗਤ ਹੋਏ, ਨਾਨ ਕਰਮ ਪ੍ਰਾਪਤ ਹੋਏ, ਰਾਮ ਕਲੀ ਮਹੱਲਾ ਪੰਜਵਾਂ, ਦੁਲਭ ਦੇਹ ਸਵਾਰ, ਜਾਹ ਨਾ ਦਰਗਹਿ ਹਾਰ, ਹਲਤ ਪਲਤ ਤੁਧ ਹੋਏ ਵਡਿਆਈ, ਅੰਤ ਕੀ ਬੇਲਾ ਲਈ ਛਡਾਈ, ਰਾਮ ਕੇ ਗੁਣ ਗਾਓ, ਹਲਤ ਪਲਤ ਹੋਏ ਦੋਵੇਂ ਸੁਹੇਲੇ, ਅਰਚਾ ਜਪੁਰ ਖਤਿਆਉ ਰਹਾਉ, ਉਠਤ ਬੈਠਤ ਹਰ ਜਾਪ, ਬਿਣਸੇ ਸਗਲ ਸੰਤਾਪ, ਬੈਰੀ ਸਭ ਹੋਵੇ ਮੀਤ, ਨਿਰਮਲ ਤੇਰਾ ਹੋਵੇ ਚੀਤ, ਸਭ ਤੇ ਉੱਤਮ ਇਹ ਕਰਮ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਸਿਮਰਨ ਤੇਰਾ ਹੋਏ ਉਦਾਰ, ਜਨਮ ਜਨਮ ਕਾ ਉਤਰੇ ਪਾਰ, ਪੂਰਨ ਤੇਰੀ ਹੋਵੇ ਆਸ, ਜਮ ਕੀ ਕਟੀਏ ਤੇਰੀ ਪਾਸ, ਗੁਰ ਕਾ ਉਪਦੇਸ਼ ਸੁਨਿਜੇ, ਨਾਨਕ ਸੁਖ ਸਹਿਜ ਸਮਿਜੇ, ਰਾਮ ਕਲੀ ਮਹੱਲਾ ਪੰਜਵਾਂ, ਜਿਸ ਕੀ ਤਿਸ ਕੀ ਕਰ ਮਾਨ, ਆਪਣ ਲਾਹੇ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ, ਤਿਸੇ ਅਰਾਧ ਸਦਾ ਸੁਖ ਹੋਏ, ਕਾਹੇ ਭ੍ਰਮ ਪਰਮੇ ਬੇਗਾਨੇ, ਨਾ ਬਿਨਾ ਕੁਛ ਕੰਮ ਨ ਆਵੇ, ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਉ, ਜੋ ਜੋ ਕਰੇ ਸੋਈ ਮਾਨ ਲੇ, ਬਿਨ ਮਾਨੇ ਗੱਲ ਬਿਨ ਮਾਨੇ ਰਲ ਹੋਵੇ ਖੇ, ਤਿਸਕਾ ਭਾਣਾ ਲਾਗੇ ਮੀਠਾ, ਗੁਰ ਪ੍ਰਸ਼ਾਦ ਵਿਰਲੇ ਮਨ ਬੂਠਾ, ਵੇ ਪ੍ਰਵਾਹ ਅਗੋਚਰ ਆਪ, ਆਠ ਪੈਰ ਮਨ ਤਾਂ ਕੋ ਜਾਪ, ਜਿਸ ਚਿਤ ਆਵੇ ਬਿਣਸੇ ਦੂਖਾ, ਹਲਤ ਪਲ ਤੇਰਾ ਉਜਲ ਮੁਖਾ, ਕੌਣ ਕੌਣ ਉਧਰੇ ਗੁਣ ਗਾਏ, ਗਨ ਨਾ ਜਾਏ ਕੀਮ ਨਾ ਪਾਏ, ਬੁੱਢ ਤਲੋ ਸਾਧ ਸੰਗ ਤਰੇ, ਨਾਨਕ ਜਿਸੇ ਪ੍ਰਾਪਤ ਕਰੇ, ਰਾਮ ਕਲੀ ਮਹੱਲਾ ਪੰਜਵਾਂ, ਮਨ ਮਾਹੇ ਜਾਪ ਭਗਵੰਤ, ਗੁਰਪੁਰ ਇਹ ਦਿਨ ਮੰਤ, ਮਿਟੇ ਸਗਲ ਪ੍ਰੈ ਤ੍ਰਾਸ, ਪੂਰਨ ਹੋਈ ਆਸ, ਸਫਲ ਸੇਵਾ ਗੁਰਦੇਵਾ, ਕੀਮਤ ਕਿਛ ਕਹਿ ਨਾ ਜਾਈ, ਸਚੇ ਸਲ ਅਲਕ ਪੇਵਾ, ਰਹਾਉ ਕਰਨ ਕਰਾਵਨ ਆਪ, ਤਿਸ ਕੋ ਸਦਾ ਮਨ ਜਾਪ, ਤਿਸਕੀ ਸੇਵਾ ਕਰ ਨੀਤ, ਸਚ ਸਹਿਜ ਸੁਖ ਪਾਵੇ ਮੀਤ, ਸਾਹਿਬ ਮੇਰਾ ਅਤ ਪਾਰਾ, ਖਿਨ ਮੈਂ ਥਾਪ ਤਾਪਨਹਾਰਾ, ਤਿਸ ਬਿਨ ਅਵਧ ਨਾ ਕੋਈ, ਜਾਣਕਾਰਾ ਕਾ ਸੋਈ, ਕਾਰ ਕਿਰਪਾ ਅਰਦਾਸ ਨੀਜੇ, ਆਪਣੇ ਸੇਵਕੋ ਦਰਸ਼ਨ ਦੀਜੇ, ਨਾਨਕ ਜਾਪੀ ਜਪ ਜਾਪ, ਸਭ ਤੇ ਊਚ ਜਾਂ ਕਾ ਪ੍ਰਤਾਪ, ਰਾਮ ਕਲੀ ਮਹੱਲਾ ਪੰਜਵਾਂ, ਬਿਰਥਾ ਪ੍ਰਵਾਸਾ ਲੋਕ, ਠਾਕੁਰ ਪ੍ਰਭ ਤੇਰੀ ਟੇਕ, ਅਵਰ ਛੂਟੀ ਸਭ ਆਸ, ਅਚਿੰਤ ਠਾਕੁਰ ਪੇਟੇ ਗੁਣਤਾਸ, ਏਕੋ ਨਾਮ ਧਿਆਹੇ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾ,
तुम ही कारण करण चरण कमल हार शरण मन तन हर ओहि त्याया आनंद हर रूप दिखाया। तिस ही की ओट सदीव जा के कीन है जीव सिमरत हर करत निदान राखन हार निदान। सर्व की रेण विजय आप मिटाए मिल जय अनदिन त्याये नाम सफल नानक ए काम राम कली महला पैमा। कारण करण करीम सर्व प्रतपाल रहीम अलह अलख पार खो दुख दाय वाड बेशमार। ओ नमो भगवंत गुसाई खालक रावर सर्व ठाई रहाओ जगन्नाथ जिग जीवन माधो पौ पंजरिद माहे अरादो रिखी केश गोपाल गोबिंद पूर्ण सर्वतर मुकंद। मेहरबान मौला तू ही एक पीर पैगंबर सेख दिलां का मालक करे हाक कुरान कतेब ते पाक। नारायण नर हर दयाल रमत राम काट काट आधार वासुदेव बस सब ठाए लीला किश लकी न जाए। मेहर दया कर करने हारा भगत बंदगी देह सृजन हारा कहो नानक गुर खोए परम एको अलह पार ब्रह्म। एको अलह पार ब्रह्म राम कली महला पैमा कोट जन्म के बिनसे पाप हर हर जब तनाई संताप। गुर के चरण कमल मान वसे महाविकार तांते सब नसे गोपाल को जस गाओ प्राणी अकत कथा साची प्रपूर्ण ज्योति ज्योत समानी रहाओ। तृष्णा भूख सब नासी संत प्रसाद जपया अबनासी रैन दिन स प्रभ सेव कमानी हर मिलने की ए निशानी। मिटे जंजाल होए प्रभ दयाल गुर का दर्शन देख निहाल परा पुरबला कर्म बण आया हर के गुण नित रसना गाया। हर के संत सदा परवान संत जना मस्तक निशान दास की रेण पाए जे कोए दास की रेण पाए जे कोए नानक तिस की परमगत होए राम कली महला पैमा। दर्शन को जाइए कुर्बान चरण कमल हृदय तर ध्यान धुर संतन की मस्तक लाए जन्म जन्म की दुर्मत मल जाए। जिस भेटत मिटे अमान पार ब्रह्म सब नदरी आवे कर की पापुन भगवान रहाओ। गुर की कीर्त जपिए हरनाओ गुर की भगत सदा गुण गाओ। गुर की सूरत निकट कर जान गुर का शब्द सतकार मान गुर बचनी संसार सुख दुख कदे न वापे तृष्णा भूख मन संतोख शब्द गुर राजे जाप गोबिंद पढ़दे सब काजे। गुर परमेश्वर गुर गोबिंद गुरदाता दयाल बख्शंद गुरचानी जा का मन लागा नानक दास तिस पूरन पागा। राम कली महला पैमा किस प्रवासे विचरे पावन मूड़ मुग तेरा संगी कवन। राम संगी तिस गत नी जाने पंच बटवारे से मीत कर माने सो कर सेव जित उदरस मीत गुण गोबिंद रव्या दिन राति साध संकर मन की पीत। रहाओ जन्म बिहान अहंकार और बाद तृप्त न आवे बिख्या साध परमत परमत महा दुख पाया तरी न जाए दूतर माया काम न आवे सूकार कमावे आप बिज आप ही खावे। राखन को दूसर नहीं कोय तौ निस्तरे जो कृपा होए पतित पनीत प्रभ तेरो नाम अपने दास को कीजे दान। कर कृपा प्रभ गत कर मेरी शरण गही नानक प्रभ तेरी राम कली महला पैमा। एहलोके सुख पाया नहीं भेटत धर्म राया हर दरगह शोभावंत फुन गर्भ नाही बसंत। जानी संत की मृताई कर कृपा दिन हरनामा पूर्व संजोग मलाई रहाओ। गुर के चन चेत लागा धन तन संजोग सुभागा। संत की तुर लागी मेरे माथे किलबख दुख सगले मेरे लाते सादगी साच टहल कमानी ताब होवे मन शुद्ध पुरानी जन का सबल दर्शन डीटा नाम प्रभु का कट कट बूटा। मिटाने सब कल कलेश जिस ते उपजे तिस मह प्रवेश प्रगटे नु भगविंद प्रभ पूरे नानक बखिंद राम कली महला पाया।
ਗਉ ਕੋ ਚਾਰੇ ਸਾਰ ਦੋਲ ਕੌਡੀ ਕਾਲਾ ਕਹੂਆ ਮੋਲ ਬੱਕਰੀ ਕਉ ਹਸਤੀ ਪ੍ਰਿਤ ਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਦਾਨ ਪ੍ਰੀਤਮ ਪਰ ਮੇਰੇ ਵਰਨ ਆਸਾ ਕੋ ਬਹੁ ਗੁਣ ਤੇਰੇ ਰਹਾਉ ਦੀਸ਼ਤ ਮਾਸ ਨਾ ਖਾਏ ਬੇਲਾਈ ਮਹਾਂ ਕਸਾਬ ਛੁਰੀ ਸੱਟ ਪਾਈ ਕਰਨ ਹਾਰ ਪ੍ਰਭ ਹਿਰਦੇ ਬੂਠਾ ਫਾਤੀ ਮਛਲੀ ਕਾ ਜਾਲਾ ਟੂਟਾ ਸੂਕੇ ਕਾਠ ਹਰੇ ਚਲੂਲ ਉੱਚੇ ਥਲ ਫੁੱਲੇ ਕਮਲ ਅਨੂਪ ਅਗਨ ਨਵਾਰੀ ਸਤਿਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਅਕਿਰਤ ਕਣਾ ਕਾ ਕਰੇ ਉਦਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਨਾਈ ਰਾਮ ਕਲੀ ਮਹੱਲਾ ਪੰਜਵਾਂ ਪੰਜ ਸਿੰਘ ਰਾਖੇ ਪ੍ਰਮਾਰ ਦਸ ਬਘਿਆੜੀ ਲਈ ਨਵਾਰ ਤੀਨ ਆਵਰਤ ਕੀ ਚੁਕੀ ਕੇਰ ਸਾਧ ਸੰਗ ਚੁਕੇ ਪੈ ਫੇਰ ਸਿਮਰ ਸਿਮਰ ਜੀਵਾਂ ਗੋਬਿੰਦ ਕਰ ਕਿਰਪਾ ਰੱਖ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਉ ਦਾਜ ਗਏ ਤ੍ਰਿਣ ਪਾਪ ਸੁਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਆਨੰਦ ਰੂਪ ਪ੍ਰਗਟ ਸਭ ਥਾਨ ਪ੍ਰੇਮ ਭਗਤ ਜੋਰੀ ਸੁਖਮਾਨ ਸਾਗਰ ਤਰਿਓ ਬਾਸ਼ਰ ਖੋਜ ਖੇਦ ਨਾ ਪਾਇਓ ਨੈ ਫੁਨ ਰੋਜ ਸਿੱਧ ਸਮਾਇਓ ਘਟ ਕੇ ਮਾਏ ਕਰਨ ਹਾਰ ਕਉ ਕਿਸ ਅਚਜਨਾਏ ਜਉਂ ਛੂਟੋ ਤੋਂ ਜਾਏ ਪਿਆਲ ਜਉਂ ਕਾਢਿਓ ਤੋਂ ਨਦਰ ਨਿਹਾਲ ਪਾਪ ਪੁੰਨ ਹਮਰੇ ਵਸ ਨਾਹੀ ਰਸਕ ਰਸਕ ਨਾਨਕ ਗੁਣ ਗਾਏ ਰਾਮ ਕਲੀ ਮਹਲਾ ਪੈਮਾ ਨਾ ਤਨ ਤੇਰਾ ਨਾ ਮਨ ਹੋਏ ਮਾਇਆ ਮੋਹ ਵਿਆਪਿਆ ਤੋਏ ਕੁਦਮ ਕਰੇ ਗਾਡਰ ਜਿਉਂ ਛੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨਹਾ ਰਾਮ ਨਾਮ ਜਪ ਸੰਗ ਸਾਈ ਗੁਰਮੁਖ ਪਾਵੇ ਸਾਚ ਤਣਾ ਰਹਾਉ ਓਨੇ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਮਦ ਸਦ ਹੀ ਚੂਰੇ ਕਰੇ ਵਿਕਾਰ ਹੀਏ ਜੀਰੇ ਕੇ ਤਾਈ ਗਾ ਫੁਲ ਸੰਗ ਨ ਤਸੂਆ ਜਾਈ ਧਰਤ ਤੋਹ ਅਨੇਕ ਛਲ ਜਾਨੇ ਕੌਡੀ ਕੌਡੀ ਕੋ ਖਾਕੂ ਸਿਰ ਛਾਨੇ ਜਿਨ ਦੀਆ ਤਿਸੇ ਨਾ ਚੇਤੇ ਮੂਲ ਮਿਥਿਆ ਲੋਹ ਬਣਾ ਉਤਰੇ ਸੂਲ ਪਾਰ ਬ੍ਰਹਮ ਜਪੇ ਦਿਆਲ ਹੇ ਮਨ ਹੋਵਾ ਸਾਦਰ ਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੇ ਸਾਜ ਸਮਾਏ ਰਾਮ ਕਲੀ ਮਹਲਾ ਪੰਜਵਾਂ ਰਾਜਾ ਰਾਮ ਕੀ ਸਰਨਾਏ ਨਿਰਭਉ ਭਏ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਇ ਰਹਾਉ ਜਾਂ ਕੇ ਰਾਮ ਵਸੇ ਮਨ ਮਾਹੀ ਸੋ ਜਨ ਦੁਤਰ ਪੇਕਤ ਨਾਹੀ ਸਗਲੇ ਕਾ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਣੇ ਜਿਸਕੇ ਮਸਤਕ ਹਾਥ ਗੁਰ ਧਰੇ ਸੋ ਦਾਸ ਅਦੇਸਾ ਕਾਹੇ ਕਰੇ ਜਨਮ ਮਰਨ ਕੀ ਚੁੱਕੀ ਕਾਣ ਪੂਰੇ ਗੁਰੂ ਉਪਰ ਕੁਰਬਾਨ ਗੁਰ ਪਰਮੇਸ਼ਰ ਪੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਰ ਬ੍ਰਹਮ ਜਿਸ ਕਿਰਪਾ ਕਰੇ ਸਾਧ ਸੰਗ ਸੋ ਭਵ ਜਲ ਤਰੇ ਅੰਮ੍ਰਿਤ ਪੀਓ ਸਾਧ ਪਿਆਰੇ ਮੁਖ ਉਜਲ ਸਾਚੇ ਦਰਬਾਰੇ ਅਣਦ ਕਰੋ ਤਜ ਸਗਲ ਵਿਕਾਰ ਨਾਨਕ ਹਰਿ ਜਾ ਪੁੱਤਰ ਹ ਪਾਰ ਰਾਮ ਕਲੀ ਮਹਲਾ ਪੰਜਵਾਂ ਇੰਦਨ ਤੇ ਬਸੰਤਰ ਪਾਗੇ ਮਾਟੀ ਕੋ ਜਲ ਦਹਿ ਦਿਸ ਤਿਆਗੇ ਉਪਰ ਚਰਨ ਤਲੇ ਆਕਾਸ ਘਟ ਮੈਂ ਸਿੱਧ ਕੀਓ ਪ੍ਰਗਾਸ ਐਸਾ ਸਮਰਤ ਹਰ ਜੀਉ ਆਪ ਨਿਮਕਣ ਬਿਸਰੇ ਜੀ ਭਗਤਨ ਕੇ ਆਠ ਪੈਰ ਮਨ ਤਾਂ ਕੋ ਜਪ ਪ੍ਰਥਮੇ ਮਾਖਣ ਪਾਛੇ ਦੂਧ ਮੈਲੂ ਕਿਨੂੰ ਸਾਬਣ ਸੂਦ ਭੈ ਤੇ ਨਿਰਭਉ ਡਰਤਾ ਫਿਰੇ ਹੋਂਦੀ ਕੋ ਅਣਹੋਦੀ ਹਿਰੇ ਦੇਹੀ ਗੁਪਤ ਵਿਦੇਹੀ ਦਿਸ਼ੇ ਸਗਲੇ ਸਾਜ ਕਰ ਜਗਦੀਸ਼ੇ ਠਗਣ ਹਾਰ ਅਨਠਗ ਦਾ ਠਾਗੇ ਬਿਨ ਵਖਰ ਫਿਰ ਫਿਰ ਉੱਠ ਲਾਗੇ ਸੰਤ ਸਭਾ ਮਿਲ ਕਰੋ ਬਖਿਆਣ ਸਿਮਰਤ ਸਾਤਰ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂਗੀ ਪਰਮਗਤ ਹੋਏ ਰਾਮ ਕਲੀ ਮਹਲਾ ਪੈਮਾ ਜੋ ਤਿਸ ਪਾਵੇ ਸੋ ਥੀਆ ਸਦਾ ਸਦਾ ਹਰ ਕੀ ਸਰਨਾਹੀ ਪ੍ਰਭ ਬਿਨ ਨਾਹੀ ਮਾਂ ਪ੍ਰਭ ਬਿਨ ਨਾਹੀ ਆਣ ਬੀਆ ਰਹਾਉ ਪੁੱਤ ਕੁਲੱਤਰ ਲਕਸ਼ਮੀ ਦਿਸੇ ਇਨ ਮੈਂ ਕਿਸ਼ਨਾ ਸੰਗ ਲਿਆ ਵਿਖੇ ਠਗੋਰੀ ਖਾਏ ਪੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਭਗੂਤਾ ਗਰਭ ਜੁਣ ਮੈਂ ਕਿਰਤ ਪਿਆ ਪੁਰਬ ਕਮਾਣੇ ਛੋਡੇ ਨਾਹੀ ਜਮ ਦੂਤ ਗ੍ਰਸਿਓ ਮਾਂ ਪਿਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸ਼ਨ ਨਾ ਬੂਝੇ ਬਹੁਤ ਹਯਾ ਅਸਾਧ ਰੋਗ ਉਪਜੇ ਸੰਤ ਦੂਖਣ ਦੇ ਬਨਾਸੀ ਮਾਂ ਕਿਆ ਜਿਨੇ ਨਵਾਜੇ ਤਿਨ ਹੀ ਸਾਜੇ ਆਪੇ ਕਿਨੇ ਸੰਤ ਜਿਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਰਾਮ ਕਲੀ ਮਹੱਲਾ ਪੈਮਾ
ऐसा पूरा गुरुदेव सहाय, जहाँ का सिमरन बिरथा न जाई रहाओ। दर्शन पेकत होए निहाल, जहाँ की तूर काटे जम जाल। चरण कमल बसे मेरे मन के, कार्ज सवार सगले तन के। जहाँ के मस्तक राखे हाथ, प्रभु मेरो अनाथ को नाथ। पतित उदारण कृपा निदान, सदा सदा जाइए कुरबान। निर्मल मंत देह जिस दान, तजे विकार बिन से अभमान। एक त्याय साध के संग, पाप बिनासे नाम के रंग। गुर परमेश्वर सगले निवास, घट घट रव रया गुणतास। दर्श दे तारु प्रभ्यास, नित नानक चित वे सच अरदास। राग राम कली महला पैमा कर, दूजा दो पदे के ओंकार। सत गुरु प्रसाद गावो राम के गुण गीत, नाम जपत परम सुख पाये। आवा गुण मिटे मेरे मीत रहाओ, गुण गावत होत परगास। चरण कमल मैं होए नवास, सत संगत मैं होए उदार। नानक पाव जलो तरस पार, राम कली महला पैमा। गुरपुरा मेरा गुरपुरा, राम नाम जप सदा सुहेले। सगल बनासे रोग कूरा रहा, एक आराधो साचा सोए। जहाँ की शरण सदा सुख होए, नींद सुहेली नाम की लागी पूक। हर सिमत बिन से सब दुख, सहज आनंद करो मेरे पाई। गुरपुरे सब चिंत मटाई, आठ पहर प्रभ का जप जाप। नानक राखा होवा आप, राग राम कली महला पैमा। पड़ताल करती जाए के ओंकार, सात गुर प्रसाद। नर नर नमस्कारंग, जलन थलन बसोत गगन। एक एक ओंकार रहाओ, हरण तरण पुन पुन करण। नह गिरे नृहरंग, गंभीर तीर नाम हीर। ऊच मूच अपारंग, करण केल गुण अमोल। नानक बलहारंग, राम कली महला पैमा। रूप रंग सुगंध भोग, त्याग चले माया छले। कणका मणि रहाओ, भंडार दर्भ अरब खरब। पेख लीला मन सदारे, नह संग गामनी। सूत गलतर प्रहत मीत, उर्ज परयो हो का परम मोयो। एह बिरख शामनी, चरण कमल सरण नानक। सुख संत पावनी, एक ए ओंकार। सत गुर प्रसाद, राग राम कली महला। नामा तेप दय रे मन ओट लिहो हर नामा। जाके सिमरन दुर्मत नासे, पावे पद निर्वाणा। रहा बड़पागी ते जन को जानो, जो हर के गुण गावे। जन्म जन्म के पाप खोए गए, पुन बिकुंठ ते आवे। अजामल को हो अंत काल में नारायण सो दयाई। जहाँ गात को जोगी सार बात, सो गात छिन मैं पाई। नाहन गुण नाहन कुछ विद्या, धर्म कौन गाज कीना। नानक बिरद राम का देखो, अबे दान तेह दीना। राम कली महला नामा, साधु कौन जुगत अब कीजे। जहाँ ते दुर्मत सगल बनासे, राम भगत मन भीजे रहा। मन माया मह उर्ज रहै, बूझे नह कछु ज्ञाना। कौन नाम जग जाके सिमरे, पावे पद निर्माना। पय दयाल कृपाल संत जान, तब एह बात बताई। सर्ब धर्म मानो तह किए, जेह प्रभ कीर्त गाई। राम नाम नर निसबासुर, मैं निमख एक उर तारे। जम को त्रास मिटे नानक, ते अपनो जन्म सवारे। राम कली महला नामा, प्राणी नारायण सुध ले। शिन शिन औद कट निसबासुर, बिरथा जात है दे रहा। तरनाप बिखिन स्यो खोय, बालपन अज्ञाना। बिरद पे हो अजू नहीं समझे, कौन को मत उरजाना। मानस जन्म दियो जेह ठाकुर, सो तै क्यों बिसरायो। मुक्त होत नर जाके सिमरे, निमख ना तां को गायो। माया को माद कहाँ करत है, संग न कहूँ जाई। नानक कहत चेत चिंता मन, होए है अंत सहाई। राम कली महला पहलाष्टपदिया। एक ओंकार सतगुर प्रसाद, सोई चांद चढ़े से तारे। सोई दिन से तप्त रहे,
सोई चंद चढ़े से तारे, सोई दिन तपत रहे, सा धरती सो पौन चोलारे, जुग जी खेले थाव कैसे। जीवन तल बिन वार होवे परवाना, करे ध्याना काल लखन विचार रहाओ। किते देश न आया सुनिए, तीर्थ पास न बैठा, दाता दान करे तै नाही, महल उसारी ही महल उसार न बैठा।

ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇਊ ਨਾ ਵੋ ਤਾਂ ਵੋ ਤਿਲਕ ਨਾ ਵੋ ਧੋਵੋ ਤਿਲਕ ਚੜਾਵੋ ਸਚ ਵਿਣ ਸੋਚ ਨਾ ਹੋਈ ਕਾਲ ਪ੍ਰਵਾਨ ਕਤੇਬ ਕੁਰਾਨ ਪੋਥੀ ਪੰਡਿਤ ਰਹੇ ਪੁਰਾਣ ਨਾਨਕ ਨਾਉ ਭਇਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਏਦੂ ਉੱਪਰ ਕਰਮ ਨਹੀਂ ਜੇਕਰ ਹੋਦੇ ਮੰਗਣ ਜਾਈਏ ਫੇਰ ਉਲਾਮਾ ਮਿਲੇ ਤਹੀ ਰਾਮ ਕਲੀ ਮਹੱਲਾ ਪਹਿਲਾ ਜਗ ਪ੍ਰਬੋਧੈ ਮੜੀ ਵਧਾਵੇ ਆਸਣ ਤਿਆਗ ਕਾਹੇ ਸੱਚ ਪਾਵੇ ਮਮਤਾ ਮੋਹ ਕਾਮਣ ਹਿਤਕਾਰੀ ਨਾ ਉਦੂਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਬਦਾ ਦੁਖ ਭਾਗੇ ਕਰ ਕਰ ਮਾਗਤ ਲਾਜ ਨਾ ਲਾਗੇ ਰਹਾਉ ਗਾਵ ਹੈ ਗੀਤ ਨਾ ਚੀਨ ਹੈ ਆਪ ਕਿਉਂ ਲਾਗੀ ਨਿਵਰੈ ਪ੍ਰਤਾਪ ਗੁਰ ਕੇ ਸ਼ਬਦ ਰਚੇ ਮਨ ਭਾਏ ਭਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰੇ ਫਾਕੰਡ ਮਾਇਆ ਮੋਹ ਸਹਿ ਜਮ ਡੰਡ ਫੂਟੇ ਖਾ ਪਰ ਭੀਖ ਨਾ ਪਾਏ ਬੰਧਨ ਬਾਧਿਆ ਆਵੇ ਜਾਏ ਬਿੰਦ ਨਾ ਰੱਖ ਹੈ ਜਤੀ ਕਹਾਵੈ ਮਾਈ ਮਾਗਤ ਤ੍ਰੈ ਲੋਭਾਵੇ ਨਿਰਦਿਆ ਨੀ ਜੋਤ ਉਜਾਲਾ ਬੂੜਤ ਬੂੜੇ ਸਰਬ ਜੰਜਾਲਾ ਭੇਖ ਕਰਹਿ ਖਿੰਥਾ ਬਹੁ ਥਟੂਆ ਝੂਠੋ ਖੇਲ ਖੇਲੇ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਵਿਣ ਕਰਮਾ ਕੈਸੇ ਉਤਰ ਸਪਾਰੇ ਮੁੰਦਰਾ ਫਟਕ ਬਣਾਈ ਕਾਨ ਮੁਕਤ ਨਹੀਂ ਵਿਦਿਆ ਵਿਗਿਆਨ ਜਿਹਵਾ ਇੰਦਰੀ ਸਾਧ ਲੋਬਾਨਾ ਪਸ਼ੂ ਭਏ ਨਹੀਂ ਮਿਟੇ ਨਿਸ਼ਾਨਾ ਤ੍ਰਿਬਧ ਲੋਗਾ ਤ੍ਰਿਬਧ ਜੋਗਾ ਸ਼ਬਦ ਵਿਚਾਰੈ ਝੂਕ ਸੋਗਾ ਊਜਲ ਸਾਜ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੈ ਸੋਏ ਤੁਝ ਬਹਿ ਨਾਉਣੇ ਤੂੰ ਕਰਨੇ ਯੋਗ ਥਾ ਪਿਉ ਥਾਪੇ ਕਰੇ ਸੋ ਹੋਗ ਜਦ ਸਭ ਸੰਜਮ ਸੱਚ ਸੁਚੀਤ ਨਾਨਕ ਜੋਗੀ ਤ੍ਰੈ ਭਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖਾਟ ਮਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਤੋਂ ਨਿਅੰਤਰ ਜਾਗੀ ਵਾਜੇ ਅਨਹਦ ਮੇਰਾ ਮਨ ਲੀਨਾ ਗੁਰ ਬਚਨੀ ਸਚ ਨਾਮ ਪਤੀਨਾ ਪ੍ਰਾਣੀ ਰਾਮ ਭਗਤ ਸੁਖ ਪਾਈਏ ਗੁਰਮੁਖ ਹਰ ਹਰ ਮੀਠਾ ਲਾਗੈ ਹਰ ਹਰ ਨਾਮ ਸਮਾਈਏ ਰਹਾਓ ਮਾਇਆ ਮੋਹ ਬਿਵਰਜ ਸਮਾਏ ਸਤਿਗੁਰ ਭੇਟੈ ਮੇਲ ਮਿਲਾਏ ਨਾਮ ਰਤਨ ਨਿਰਮੋਲ ਕਹੀਰਾ ਤੇ ਤਰਾਤਾ ਮੇਰਾ ਮਨ ਤੀਰਾ ਹੋਮੇ ਮਮਤਾ ਰੋਗ ਨਾ ਲਾਗੇ ਰਾਮ ਭਗਤ ਜਮ ਕਾ ਪਉ ਭਾਗੇ ਜਮ ਜੰਦਾਰ ਨਾ ਲਾਗੇ ਮੋਹੇ ਨਿਰਮਲ ਨਾਮ ਹਿਰਦੇ ਹਰ ਸੋਹੇ ਸ਼ਬਦ ਵਿਚਾਰ ਭੈ ਨਿਰੰਕਾਰੀ ਗੁਰਮਤਿ ਜਾਗੇ ਦੁਰਮਤਿ ਪਰਹਾਰੀ ਆਂਦਨ ਜਾਗ ਰਹੇ ਲਿਵਲਾਈ ਜੀਵਨ ਮੁਕਤ ਗਤਿ ਅੰਤਰ ਪਾਈ ਅਲਿਪਤ ਗੁਫਾ ਮੈਂ ਰਹੇ ਨਿਰਾਰੇ ਤਸਕਰ ਪੰਜ ਸ਼ਬਦ ਸੰਗਾਰੇ ਪਰਕਰ ਜਾਏ ਨਾ ਮਨ ਡੋਲਾਏ ਸਹਿਜ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹੇ ਔਦੂਤਾ ਸਦ ਬੈਰਾਗੀ ਤਤ ਪਰੂਤਾ ਜਗ ਸੂਤਾ ਮਰਾਵੇ ਜਾਏ ਬਿਨ ਗੁਰ ਸ਼ਬਦ ਨ ਸੋਜੀ ਪਾਏ ਅਣਹਦ ਸ਼ਬਦ ਵਜੇ ਦਿਨ ਰਾਤੀ ਅਵਗਤ ਕੀਗਤ ਗੁਰਮੁਖ ਜਾਤੀ ਤਉ ਜਾਨੀ ਜਾਂ ਸ਼ਬਦ ਪਛਾਨੀ ਏਕੋ ਰਵ ਰਿਹਾ ਨਿਰਵਾਨੀ ਸੁਣ ਸਮਾਧ ਸਹਿਜ ਮਨ ਰਾਤਾ ਤਾਜ ਹੋ ਲੋਭਾ ਏਕੋ ਜਾਤਾ ਗੁਰਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇੜ ਸਮਾਨਿਆ ਰਾਮ ਕਲੀ ਮਹੱਲਾ ਪਹਿਲਾ ਸਾਹਾ ਗਣਹੇ ਨਾ ਕਰੇ ਵਿਚਾਰ ਸਾਹੇ ਉੱਪਰ ਏਕੰਕਾਰ ਜਿਸ ਗੁਰ ਮਿਲੇ ਸੋਈ ਵਿਦ ਜਾਣੇ ਗੁਰਮਤ ਹੋਏ ਤਾਂ ਹੁਕਮ ਪਛਾਣੇ ਝੂਠ ਨਾ ਬੋਲ ਪਾਡੇ ਸੱਚ ਕਹੀਏ ਹੋਮੇ ਜਾਏ ਸ਼ਬਦ ਕਰ ਲਹੀਏ ਰਹਾਓ ਗਣ ਗਣ ਜੋਤ ਕਾਂਡੀ ਕੀਨੀ ਪੜੇ ਸੁਣਾਵੇ ਤਤ ਨ ਚੀਨੀ ਸਭਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨਾ ਸਗਲੀ ਇਸ਼ਾਰ ਨਾਵ ਹੈ ਧੋਵ ਹੈ ਪੂਜੇ ਸੈਲਾ ਬਿਨ ਹਰ ਰਾਤੇ ਮੈਲੋ ਮੈਲਾ ਗਰਭ ਨਿਵਾਰ ਮਿਲੇ ਪ੍ਰਭ ਸਾਥ ਮੁਕਤ ਪ੍ਰਾਣ ਜਪ ਹਰ ਕਿਰਤਾਰਥ ਵਾਚੇ ਵਾਦ ਨ ਬੇਦ ਵਿਚਾਰੇ ਆਪ ਡੁੱਬੇ ਕਿਉ ਪਿਤਰਾ ਤਾਰੇ ਕਟ ਕਟ ਬ੍ਰਹਮ ਚੀਨੈ ਜਨ ਕੋਏ ਸਤਿਗੁਰ ਮਿਲੇ ਤਾਂ ਸੋ ਜੀ ਹੋਏ ਗਣਤ ਗਣੀਏ ਸਹਿਸਾ ਦੁਖ ਜੀਏ ਗੁਰ ਕੀ ਸਰਨ ਪਵੇ ਸੁਖ ਤੀਏ ਕਰੇ ਪਰਾਧ ਸਰਨ ਹਮ ਆਇਆ ਗੁਰ ਹਰ ਭੇਟੇ ਪੁਰਬ ਕਮਾਇਆ ਗੁਰ ਸਰਨ ਨਾ ਆਈਏ ਬ੍ਰਹਮ ਨਾ ਪਾਈਏ ਪਰਮ ਭੁਲਾਈਏ ਜਨ ਮਰੇ ਆਈਏ ਜਮਦਰ ਬਾਧੋ ਮਰੇ ਵਿਕਾਰ ਨਾ ਹਿਰਦੇ ਨਾਮ ਨਾ ਸ਼ਬਦ ਆਚਾਰ ਇੱਕ ਪਾਦੇ ਪੰਡਿਤ ਮਿਸਰ ਕਹਾਵ ਹੈ ਦੁਬਦਾ ਰਾਤੀ ਮੈਲ ਨਾ ਪਾਵ ਹੈ ਗੁਰ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟ ਮਦੇ ਕੋ ਜਨ ਆਪਾਰ ਏਕ ਬੁਰਾ ਭਲਾ ਸਜ ਏਕੇ ਬੂਝ ਗਿਆਨੀ ਸਤਿਗੁਰ ਕੀ ਟੇਕੈ ਗੁਰਮੁਖ ਵਿਰਲੀ ਏਕੋ ਜਾਣਿਆ ਆਵਣ ਜਾਣਾ ਮੀਟ ਸਮਾਣਿਆ ਜਿਨਕੇ ਹਿਰਦੇ ਏਕੰਕਾਰ ਸਰਬਗੁਣੀ ਸਾਚਾ ਵਿਚਾਰ ਗੁਰ ਕੇ ਭਾਣੇ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ ਰਾਮ ਕਲੀ ਮਹੱਲਾ ਪਹਿਲਾ ਹੱਠ ਨਿਗ੍ਰਹੁ ਕਰ ਕਾਇਆ ਸ਼ੀਜੇ ਵਰਤ ਤਪਣ ਕਰ ਮਾਨੀ ਪੀਜੇ ਰਾਮ ਨਾਮ ਸਰ ਅਵਰ ਨਾ ਪੂਜੇ ਗੁਰ ਸੇਵ ਮਨਾ

ਹਰ ਜਣ ਸੰਗ ਕੀਜੇ ਜਮ ਜੰਦਾਰ ਜੋਹੇ ਨੇ ਸਾਕੇ ਸਰਪਣ ਡਸ ਨਾ ਸਕੇ ਹਰ ਕਾ ਰਸ ਪੀਜੈ ਰਹਾਓ ਵਾਦ ਪੜੇ ਰਾਗੀ ਜਗ ਪੀਜੇ ਤ੍ਰੈ ਗੁਣ ਵਿਖਿਆ ਜਨਮ ਮਰੀਜੇ ਰਾਮ ਨਾਮ ਬਿਨ ਦੁਖ ਸਹੀਜੇ ਚਾਰਸ ਪਵਨ ਸਿੰਘਾਸਣ ਪੀਜੈ ਨੌਲੀ ਨਿਉਲੀ ਕਰਮ ਖਟ ਕਰਮ ਕਰੀਜੇ ਰਾਮ ਨਾਮ ਬਿਨ ਬਿਰਥਾ ਸਾਸ ਲੀਜੇ ਅੰਤਰ ਅੰਚ ਅਗਨ ਕਿਉਂ ਤੀਰਜ ਤੀਜੈ ਅੰਤਰ ਚੋਰ ਕਿਉਂ ਸਾਧ ਲਹੀਜੇ ਗੁਰਮੁਖ ਹੋਏ ਕਾਇਆ ਗੜ ਲੀਜੇ ਅੰਤਰ ਮੈਲ ਤੀਰਥ ਪਰਮੀਜੇ ਮਾਨੇ ਸੂਚਾ ਕਿਆ ਸੋਜ ਕਰੀਜੈ ਕਿਰਤ ਪਿਆ ਦੋਸ ਕਾ ਕੋ ਦੀਜੇ ਅੰਨ ਨਾ ਖਾਹੇ ਦੇਹੀ ਦੁਖ ਦੀਜੇ ਬਿਰਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨਮੁਖ ਜਨਮੇ ਜਨਮ ਮਰੀਜੇ ਸਤਿਗੁਰ ਪੂਛ ਸੰਗਤ ਜਨ ਕੀਜੇ ਮਨ ਹਰ ਰਾਚੇ ਨਹੀਂ ਜਨਮ ਮਰੀਜੇ ਰਾਮ ਨਾਮ ਬਿਨ ਕਿਆ ਕਰਮ ਕੀਜੈ ਊਂਦਰ ਦੂੰਦਰ ਪਾਸਤਰੀ ਜੈ ਤੁਰ ਕੀ ਸੇਵਾ ਰਾਮ ਰਵੀਜੈ ਨਾਨਕ ਰਾਮ ਮਿਲੇ ਕਿਰਪਾ ਪ੍ਰਭ ਕੀ ਜੈ ਰਾਮ ਕਲੀ ਮੁਹੱਲਾ ਪਹਿਲਾ ਅੰਤਰ ਉਤਪਜੇ ਵਰਨਾ ਕੋਈ ਜੋ ਕਹੀਏ ਸੋ ਪ੍ਰਾਪਤੇ ਹੋਈ ਜੁਗ ਹੈ ਜੁਗਾਂਤਰ ਸਾਹਿਬ ਸੱਚ ਹੋਈ ਉਤਪੁਤ ਪਰਲੋ ਅਵਰਨਾ ਕੋਈ ਐਸਾ ਮੇਰਾ ਠਾਕੁਰ ਗੈਰ ਗੰਭੀਰ ਜਨ ਜਪਿਆ ਤਿਨ ਹੀ ਸੁਖ ਪਾਇਆ ਹਰ ਕੇ ਨਾਮ ਨਾ ਲੱਗੇ ਜਮ ਤੀਰ ਰਹਾਓ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੋਲ ਜਿਹਵਾ ਸੂਚੀ ਸਾਚਾ ਬੋਲ ਕਰਦਰ ਸਾਚਾ ਨਾਹੀ ਰੋਲ ਇੱਕ ਬਾਨ ਮਹਿ ਬਹਿਸੇ ਡੂਗਰ ਅਸਥਾਨ ਨਾਮ ਵਿਸਾਰ ਪਛੇ ਅਭਿਮਾਨ ਨਾ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਪਾਵਹਿ ਦਰ ਗਏ ਮਾਨ ਹੱਠ ਅਹੰਕਾਰ ਕਰੇ ਨੀ ਪਾਵੇ ਪਾਠ ਪੜੇ ਲੇ ਲੋਕ ਸੁਣਾਵੇ ਤੀਰਥ ਪਰਮਸ ਵਿਆਧ ਨ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਯਤਨ ਕਰੇ ਬਿੰਦ ਕਿਵੇ ਨਾ ਰਹਾਈ ਮਨੁਆ ਡੋਲੇ ਨਰ ਕੇ ਪਾਈ ਜਮਪੁਰ ਬਾਦੋ ਲਹੀ ਸਜਾਈ ਬਿਨ ਨਾਵੇਂ ਜੀਓ ਬਲ ਜੀਓ ਜਲ ਬਲ ਜਾਈ ਸਿੱਧ ਸਾਧਕ ਕੇਤੇ ਮੁਣ ਦੇਵਾਂ ਹੱਠ ਨਿਗ੍ਰਹਿ ਨ ਤ੍ਰਿਪਤਾਵੈ ਪੇਵਾ ਸ਼ਬਦ ਵਿਚਾਰ ਗਹੇ ਗੁਰਸੇਵਾ ਮੰਤਨ ਨਿਰਮਲ ਅਭਿਮਾਨ ਅਭੇਵਾ ਕਰ ਮਿਲੇ ਪਾਵੇ ਸਚਨਾਓ ਤੁਮ ਸਰਨਾਗਤ ਰਹੋ ਸੋ ਪਾਓ ਤੁਮ ਤੇ ਉਪਜਿਓ ਭਗਤੀ ਪਾਓ ਜਪ ਜਾਪੋ ਗੁਰਮੁਖ ਹਰਿ ਨਾਓ ਹੋਮੇ ਗਰਭ ਜਾਏ ਮਨ ਪੀਨੇ ਚੂਠ ਨਾ ਪਾਵਸ ਪਖੰਡ ਕੀਨੇ ਬਿਨ ਗੁਰ ਸ਼ਬਦ ਨਹੀਂ ਕਰ ਬਾਰ ਨਾਨਕ ਗੁਰਮੁਖ ਤਤ ਵਿਚਾਰ ਰਾਮਕਲੀ ਮੁਹੱਲਾ ਪਹਿਲਾ ਜਿਉਂ ਆਇਆ ਤਿਉਂ ਜਾਵੇ ਬੋਰੇ ਜਿਉਂ ਜਨਮੇ ਤੋਂ ਮਰਨ ਪਿਆ ਜਿਉਂ ਰਸ ਭੋਕੀਏ ਤੇਤਾ ਦੁਖ ਲਾਗੇ ਨਾਮ ਵਿਸਾਰ ਭਵ ਜਲ ਪਿਆ ਤਾਨ ਤਨ ਦੇਖਤ ਗਰਭ ਗਿਆ ਕਣਕ ਕਾਮਨੀ ਸੋਹੇ ਤਵਦਾ ਹੈ ਕਿ ਨਾਮ ਵਿਸਾਰੇ ਭਰਮ ਗਿਆ ਰਹਾਓ ਜਾਤ ਸਾਤ ਸੰਜਮ ਸੀਲ ਨਾ ਰਾਖਿਆ ਪ੍ਰੇਤ ਮਿੰਜਰ ਮੈਂ ਕਾਸ਼ਟ ਪਿਆ ਪੁਣ ਦਾਨ ਇਸ ਨਾਲ ਨਾ ਸੰਜਮ ਸਾਧ ਸੰਗਤ ਬਿਨ ਬਾਦ ਜਿਆ ਲਾਲਚ ਲਾਗੇ ਨਾਮ ਵਿਸਾਰਿਓ ਆਪਤ ਜਾਪਤ ਜਨਮ ਗਿਆ ਜਾਂ ਜਮ ਧਾਏ ਕੇਸ ਗਏ ਮਾਰੇ ਸੁਰਤ ਨਹੀਂ ਮੁਖ ਕਾਲ ਗਿਆ ਅਹਿਨ ਸੁਨਿੰਦਾ ਤਾਤ ਪਰਾਈ ਹਿਰਦੇ ਨਾਮ ਨਾ ਸਰਬ ਦਿਆ ਬਿਨ ਗੁਰ ਸ਼ਬਦ ਨਾ ਗਤ ਪਦ ਪਾਵੇ ਰਾਮ ਨਾਮ ਬਿਨ ਨਰਕ ਗਿਆ ਖੈਨ ਮਹਿ ਵੇਸ ਕਰਹਿ ਨਟੂਆ ਜੋ ਮੋਹ ਪਾਪ ਮੈਂ ਗਲਤ ਗਿਆ ਇਹ ਤੁਤ ਮਾਇਆ ਦੇਖ ਪਸਾਰੀ ਮੋਹ ਮਾਇਆ ਕਹਿ ਮਗਨ ਪਿਆ ਕਰਹੇ ਬਿਖਾਰ ਵਿਥਾਰਕ ਨੇਰੇ ਸੁਰਦ ਸਬਦ ਬਿਨ ਭਰਮ ਗਿਆ ਪਿਆ ਹੋਮੇ ਰੋਗ ਮਹਾਂ ਦੁਖ ਲਾਗਾ ਦੁਰਮਤ ਲੇਹੋ ਰੋਗ ਗਿਆ ਸੁਖ ਸੰਪਤ ਕੋ ਆਪਤ ਦੇਖੇ ਸਾਖਤ ਮਨ ਅਭਿਮਾਨ ਪਿਆ ਜਿਸ ਕਾ ਇਹੋ ਤਾਨ ਧਨ ਸੋ ਫਿਰ ਲੇਵੈ ਅੰਤਰ ਸਹਿਸਾ ਦੁਖ ਪਿਆ ਅੰਤ ਕਾਲ ਕਿਸ ਸਾਥ ਨਾ ਚਾਲੈ ਜੋ ਦੀਸੇ ਸਭ ਤੇ ਸੇਮਿਆ ਆਦਿ ਪੁਰਖ ਅਪਰੰਪਰ ਸੋ ਪ੍ਰਭ ਹਰ ਨਾਮ ਹਿਰਦੇ ਲੈ ਪਾਰ ਪਿਆ ਮੂਹੇ ਕੋ ਰੋਵੇ ਕਿਸੇ ਸੁਣਾਵੇ ਭੈਸਾ ਗਰੇ ਅਸਰਾਲ ਪਿਆ ਦੇਖ ਕੁਟੰਬ ਮਾਹਿਆ ਕਰੇ ਮੰਦਰ ਸਾਖਤ ਜੰਜਾਲ ਪਰਾਲ ਪਿਆ ਜਾ ਆਏ ਤਾਂ ਤਿਨੇ ਬਿਠਾਏ ਚਾਲੇ ਤਿਨੇ ਬੁਲਾਏ ਲਿਆ ਜੋ ਕਿਛ ਕਰਨਾ ਸੋ ਕਰ ਰਿਹਾ ਬਖਸਣ ਹਾਰ ਹੈ ਬਖਸ ਲਿਆ ਜਿਨ ਇਹੋ ਚਾਖਿਆ ਰਾਇਮ ਰਸਾਇਣ ਤਿਨਕੀ ਸੰਗਤ ਖੋਜ ਪਿਆ ਰਿੱਧ ਸਿੱਧ ਬੁੱਧ ਗੁਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਣ ਪਿਆ ਦੁੱਖ ਸੁੱਖ ਗੁਰਮੁਖ ਸਮ ਕਰ ਜਾਣਾ ਹਰਕ ਸੋਗ ਤੇ ਵਿਰਕਤ ਪਿਆ ਆ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਿਆ ਰਾਮਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦੜਾਇਆ ਸਾਜ ਸ਼ਬਦ ਰਸਲੀਨਾ ਮੇਰਾ ਗੁਰ ਦਿਆਲ ਸਦਾ ਰੰਗ ਲੀਨਾ ਅਹਿਨਿਸ ਰਹੇ ਏਕ ਲਾਗੀ ਸਾਚੇ ਦੇਖ ਪਤੀਨਾ ਰਹਾਓ ਰਹੇ ਗਗਨ ਪੁਰ ਦ੍ਰਿਸ਼ਟ ਸਮੈਸਰ ਅਣਹਦ ਸ਼ਬਦ ਰੰਗੀਨਾ ਸਾਤ ਬੰਦ ਕਪੀਨ ਪਰ ਪਰ ਲੀਨਾ ਜਿਹਵਾ ਰੰਗ ਰਸੀਨਾ ਮਿਲੇ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਨਾ
ਏਕ ਮਹਿ ਸਰਬ ਸਰਬ ਮੈਂ ਏਕਾ ਇਹ ਸਤਿਗੁਰ ਦੇਖ ਦਿਖਾਈ, ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ, ਸੋ ਪ੍ਰਭ ਲਖਣ ਨ ਜਾਈ। ਦੀਪਕ ਤੇ ਦੀਪਕ ਪਰਗਾਸਿਆ, ਤ੍ਰੈ ਪਵਣ ਜੋਤ ਦਿਖਾਈ, ਸੱਚੇ ਤਖਤ ਸਚ ਮਹਿਲੀ ਬੈਠੇ, ਨਿਰਭਉ ਤਾੜੀ ਲਾਈ। ਮੋਹੇ ਗਿਆ ਵੈਰਾਗੀ ਜੋਗੀ, ਕਟ ਕਟ ਕਿੰਗਰੀ ਵਾਈ, ਨਾਨਕ ਸਰਨ ਪ੍ਰਭੂ ਕੀ ਛੂਟੇ, ਸਤਿਗੁਰ ਸੱਚ ਸਿਖਾਈ। ਰਾਮ ਕਲੀ ਮਹੱਲਾ ਪਹਿਲਾ, ਓ ਹਠ ਹਸਤ ਮੜੀ ਕਰ ਛਾਇਆ, ਤਰਨ ਗਗਨ ਕਲ ਧਾਰੀ, ਗੁਰਮੁਖ ਕੇਤੀ ਸਬਦ ਉਧਾਰੀ, ਸੰਤੋ ਰਹਾਉ। ਮਮਤਾ ਮਾਰ ਹੋਮੇ ਸੋਖੇ, ਤ੍ਰੈਪੁਣ ਜੋਤ ਤਮਾਰੀ, ਮਨਸਾ ਮਾਰ ਮਨੀ ਮੈਂ ਰਾਖੇ, ਸਤਿਗੁਰ ਸਬਦੀ ਵਿਚਾਰੀ। ਸਿੰਘੀ ਸੁਰਤ ਅਨਹਦ ਵਾਜੇ, ਘਟ ਘਟ ਜੋਤ ਤਮਾਰੀ, ਪਰ ਪੰਚ ਬੇਣ ਤਹੀ ਮਨ ਰਾਖਿਆ, ਬ੍ਰਹਮ ਅਗਨ ਪ੍ਰਜਾਰੀ। ਪੰਚ ਤਤ ਮਿਲੇ ਐਨਸ ਦੀਪਕ, ਨਿਰਮਲ ਜੋਤ ਅਪਾਰੀ, ਰਵਸ ਸਲੋਕੇ ਏਹੋ ਤਨ ਕਿੰਗਰੀ, ਵਾਜੇ ਸਬਦ ਨਿਰਾਰੀ। ਸਿਵ ਨਗਰੀ ਮੈਂ ਆਸਣ ਉਦੂ, ਲਖ ਅਗਮ ਪਾਰੀ, ਕਾਇਆ ਨਗਰੀ ਏ ਮਨ ਰਾਜਾ, ਪੰਚ ਵਸਹਿ ਵਿਚਾਰੀ। ਸ਼ਬਦ ਰਵੇ ਆਸਣ ਕਰ ਰਾਜਾ, ਅਦਲ ਕਰੇ ਗੁਣਕਾਰੀ, ਕਾਲ ਬਿਕਾਲ ਕਹੇ ਕਹਿ ਬਪਰੇ, ਜੀਵਤ ਮੂਆ ਮਨ ਮਾਰੀ। ਬ੍ਰਹਮਾ ਬਿਸਨ ਮਿਹੇ ਸਿੱਖ ਮੂਰਤ, ਆਪੇ ਕਰਤਾ ਕਾਰੀ, ਕਾਇਆ ਸੋਤ ਤਰੇ ਪਵਸਾ ਗਰ, ਆਤਮ ਤਤ ਵਿਚਾਰੀ। ਗੁਰਸੇਵਾ ਤੇ ਸਦਾ ਸੁਖ ਪਾਇਆ, ਅੰਤਰ ਸ਼ਬਦ ਰਵਿਆ ਗੁਣਕਾਰੀ, ਆਪੇ ਮੇਲ ਲਏ ਗੁਣਦਾਤਾ, ਹੋਮੇ ਤ੍ਰਿਸ਼ਨਾ ਮਾਰੀ। ਤ੍ਰੈ ਗੁਣ ਮੇਟੇ ਚੌਥੇ ਵਰਤੈ, ਇਹਾ ਭਗਤ ਨਰਾਰੀ, ਗੁਰਮੁਖ ਜੋਗ ਸਬਦ ਆਤਮ ਜੀ ਨੇ, ਹਿਰਦੇ ਏਕ ਮਰਾਰੀ, ਮਨੁਆ ਇਸਤਰ ਸਬਦੇ ਰਾਤਾ, ਇਹਾ ਕਰਨੀ ਸਾਰੀ। ਵੇਦ ਬਾਦ ਨਾ ਪਖੰਡ ਉਦੂ, ਗੁਰਮੁਖ ਸਬਦ ਵਿਚਾਰੀ, ਗੁਰਮੁਖ ਜੋਗ ਕਮਾਵੇ ਉਦੂ, ਜਤ ਸਭ ਸਬਦ ਵਿਚਾਰੀ। ਸ਼ਬਦ ਮਰੇ ਮਨ ਮਾਰੇ ਉਦੂ, ਜੋਗ ਜੁਗਤ ਵਿਚਾਰੀ, ਮਾਇਆ ਮੋਹ ਭਵ ਜਲ ਹੈ ਆਬਦੂ, ਸ਼ਬਦ ਤਰੇ ਕੁਲ ਤਾਰੀ। ਸ਼ਬਦ ਸੂਰਜੁਗ ਚਾਰੇ ਉਦੂ, ਬਾਣੀ ਭਗਤ ਵਿਚਾਰੀ, ਇਹ ਮਨ ਮਾਇਆ ਮੋਹ ਹੈ ਉਦੂ, ਨਿਕਸੇ ਸ਼ਬਦ ਵਿਚਾਰੀ, ਆਪੇ ਬਖਸੇ ਮੇਲ ਮਿਲਾਏ, ਨਾਨਕ ਸਰਨ ਤੁਮਾਰੀ। ਰਾਮ ਕਲੀ ਮਹੱਲਾ ਤੀਜਾ, ਅਸ਼ਟਪਦੀਆ ਇੱਕ ਓਂਕਾਰ, ਸਤਿਗੁਰ ਪ੍ਰਸਾਦ। ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਖਿੰਤਾ ਕਰ ਤੂੰ ਦਇਆ, ਆਵਣ ਜਾਣ ਵਿਭੂਤ ਲਾਏ ਜੋਗੀ, ਤਾਂ ਤੀਨ ਭਵਨ ਜਣ ਲਿਆ। ਐਸੀ ਕਿੰਗਰੀ ਵੇ ਜਾਏ ਜੋਗੀ, ਜਿਤ ਕਿੰਗਰੀ ਅਹਿਨ ਦਵਾਜੇ, ਹਰ ਸਿਉ ਰਹੇ ਲਿਵਲਾਏ ਰਹਾਉ। ਸਤ ਸੰਤੋਖ ਪਤ ਕਰ ਝੋਲੀ ਜੋਗੀ, ਅੰਮ੍ਰਿਤ ਨਾਮ ਭੁਗਤ ਪਾਈ, ਧਿਆਨ ਕਾ ਕਰ ਡੰਡਾ ਜੋਗੀ, ਸਿੰਘੀ ਸੁਰਤ ਵਜਾਈ। ਮਨ ਦ੍ਰਿੜ ਕਰ ਆਸਣ ਬੈਸ ਜੋਗੀ, ਤਾਂ ਤੇਰੀ ਕਲਪਨਾ ਜਾਈ, ਕਾਇਆ ਨਗਰੀ ਮਹਿ ਮੰਗਣ ਚੜੇ ਜੋਗੀ, ਤਾਂ ਨਾਮ ਪੱਲੇ ਪਾਈ। ਐਤ ਕਿੰਗਰੀ ਤੇ ਆਣ ਨਾ ਲਾਗੇ ਜੋਗੀ, ਨਾ ਸੱਚ ਪੱਲੇ ਪਾਏ, ਐਤ ਕਿੰਗਰੀ ਸਾਤ ਨਾ ਆਵੇ ਜੋਗੀ, ਅਭਿਮਾਨ ਨਾ ਵਿੱਚੋਂ ਜਾਏ। ਭਉ ਭਾਉ ਦੋਏ ਪਤ ਲਾਏ ਜੋਗੀ, ਇਹ ਸਰੀਰ ਕਰ ਡੰਡੀ, ਗੁਰਮੁਖ ਹੋਵੇ ਤਾਂ ਤੰਤੀ ਵਾਜੇ, ਇਨ ਬਹਿ ਤ੍ਰਿਸ਼ਨਾ ਖੰਡੀ। ਹੁਕਮ ਬੂਝੇ ਸੋ ਜੋਗੀ ਕਹੀਏ, ਏਕ ਸਿਉ ਚਿਤ ਲਾਏ, ਸਹਿਸਾ ਤੂਟੈ ਨਿਰਮਲ ਹੋਵੇ, ਜੋਗ ਜੁਗਤ ਇਵ ਪਾਏ। ਨਦਰੀ ਆਪਦਾ ਸਭ ਕੁਛ ਬੈਨਸੇ, ਹਰ ਸੇ ਤੀ ਚਿਤ ਲਾਏ, ਸਤਿਗੁਰ ਨਾਲ ਤੇਰੀ ਭਾਵਣੀ ਲਾਗੇ, ਤਾਂ ਇਹ ਸੋ ਜੀ ਪਾਏ। ਇਹੋ ਜੋਗ ਨਾ ਹੋਵੇ ਜੋਗੀ, ਜੇ ਕੁਟੰਬ ਛੋੜ ਪਰ ਭਵਨ ਕਰੇ, ਗ੍ਰਹਿਓ ਸਰੀਰ ਮੈਂ ਹਰ ਹਰ ਨਾਮ, ਗੁਰਪ੍ਰਸਾਦੀ ਆਪਣਾ ਹਰ ਪ੍ਰਭ ਲਹਿ। ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ, ਇਸਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ, ਅਨੇਕ ਯਤਨ ਭੇ ਕਰੇ ਜੋਗੀ, ਰੋਗ ਨਾ ਜਾਏ ਗਵਾਇਆ। ਹਰ ਕਾ ਨਾਮ ਔਖਦ ਹੈ ਜੋਗੀ, ਜਿਸਨੂੰ ਮਨ ਵਸਾਏ, ਗੁਰਮੁਖ ਹੋਵੇ ਸੋਈ ਬੂਜੈ, ਜੋਗ ਜੁਗਤ ਸੋ ਪਾਏ। ਜੋਗੇ ਕਾ ਮਾਰਗ ਵਿਖਮ ਹੈ ਜੋਗੀ, ਜਿਸਨੂੰ ਨਦਰ ਕਰੇ ਸੋ ਪਾਏ, ਅੰਤਰ ਬਾਹਰ ਏਕੋ ਵੇਖੈ, ਵਿੱਚੋਂ ਭਰਮ ਚੁਕਾਏ। ਵਿਣ ਵਜਾਈ ਕਿੰਗਰੀ ਵਾਜੇ ਜੋਗੀ, ਸਾ ਕਿੰਗਰੀ ਵਜਾਏ, ਕਹੇ ਨਾਨਕ ਮੁਕਤ ਹੋਵੇ ਜੋਗੀ, ਸਾਚੇ ਰਹੇ ਸਮਾਏ। ਰਾਮ ਕਲੀ ਮਹੱਲਾ ਤੀਜਾ, ਭਗਤ ਖਜ਼ਾਨਾ ਗੁਰਮੁਖ ਜਾਤਾ, ਸਤਿਗੁਰ ਬੂਜ ਵਜਾਈ, ਸੰਤੋ ਗੁਰਮੁਖ ਦੇ ਵਡਿਆਈ ਰਹਾਓ। ਸਾਚ ਰਹੋ ਸਹਿਦ ਸਾਚ ਰਹੋ ਸਦਾ ਸਹਿ ਸੁਖ ਉਪਜੇ, ਕਾਮ ਕ੍ਰੋਧ ਵਿੱਚੋਂ ਜਾਈ, ਆਪ ਛੋੜ ਨਾਮ ਨਿਵ ਲਾਗੀ, ਸਮਮਤਾ ਸ਼ਬਦ ਜਲਾਈ। ਜਿਸ ਦੇ ਉਪਜੈ ਤਿਸ ਤੇ ਬਿਨਸੇ, ਅੰਤੇ ਨਾਮ ਸਿਖਾਈ, ਸਦਾ ਹਜੂਰ ਦੂਰ ਨਹਿ ਦੇਖੋ, ਰਚਨਾ ਜਿੰਦ ਰਚਾਈ। ਸੱਚਾ ਸ਼ਬਦ ਰਵੇ ਘਟ ਅੰਤਰ, ਸੱਚੇ ਸਿਉਂ ਲਿਵਲਾਈ, ਸਤਸੰਗਤ ਮੈਂ ਨਾਮ ਨਿਰਮੋਲ, ਕਵੱਡੇ ਭਾਗ ਪਾਇਆ ਜਾਈ। ਪਰਮ ਨਾਮ ਭੂਲੋ ਸਤਿਗੁਰ ਸੇਵ ਹੋ, ਮਨ ਰਾਖੋ ਇਕ ਠਾਈ, ਬਿਨ ਨਾਵੇ ਸਾ ਭੂਲੀ ਫਿਰਦੀ, ਬਿਰਥਾ ਜਨਮ ਗਵਾਈ। ਜੋਗੀ ਜੁਗਤ ਗਵਾਈ, ਹੰਡੈ ਪਖੰਡ ਜੋਗ ਨਾ ਪਾਈ, ਸਿਵ ਨਗਰੀ ਮੈਂ ਆਸਣ ਬੈਸੇ, ਗੁਰ ਸ਼ਬਦੀ ਜੋਗ ਪਾਈ।
ਤਾਤਰ ਬਾਜੀ ਸਬਦ ਨਿਵਾਰੇ ਨਾਮ ਵਸੇ ਮਨ ਆਈ, ਇਹੋ ਸਰੀਰ ਸਰਵਰ ਹੈ ਸੰਤੋ ਇਸਨਾਨ ਕਰੇ ਲਿਵਲਾਈ, ਨਾਮ ਇਸਨਾਨ ਕਰੇ ਸੇਜਣ ਨਿਰਮਲ ਸਬਦੇ ਮੈਲ ਗੁਰਾਈ, ਤ੍ਰੈਗੁਣ ਚੇਤ ਨਾਮ ਚੇਤੇ ਨਾਹੀ ਬਿਣ ਨਾਵੇਂ ਬਿਣ ਸਜਾਈ, ਬ੍ਰਹਮਾ ਬਿਸਨ ਮਹੇਸ਼ ਤ੍ਰੈਮੂਤ ਤ੍ਰੈਗੁਣ ਭਰਮ ਭੁਲਾਈ, ਗੁਰਪ੍ਰਸਾਦੀ ਤਰਕੂਟੀ ਛੂਟੇ ਚੌਥੇ ਪਦ ਲਿਵਲਾਈ, ਪੰਡਿਤ ਪੜ੍ਹੈ ਪੜਵਾਦ ਵਖਾਣ ਹੈ ਤਿੰਨਾ ਬੂਝ ਨਾ ਪਾਈ, ਵਿਖਿਆ ਮਾਤੇ ਭਰਮ ਭੁਲਾਈ ਉਪਦੇਸ਼ ਕਹਿ ਕਿਸ ਪਾਈ, ਭਗਤ ਜਨਾ ਕੀ ਊਤਮ ਬਾਣੀ ਜੁਗ ਜੁਗ ਰਹੀ ਸਮਾਈ, ਬਾਣੀ ਲਾਗੈ ਸੋਗਤ ਪਾਏ ਸਬਦੇ ਸੱਚ ਸਮਾਈ, ਕਾਇਆ ਨਗਰੀ ਸਬਦੇ ਖੋਜੇ ਨਾਮ ਨਵ ਨਿਧ ਪਾਈ, ਮਨਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸਤਤ ਕਰਾਈ, ਲੋਇਣ ਦੇਖ ਰਹੇ ਬਿਸਮਾਦੀ ਚਿੱਤ ਅਦਿਸ਼ਟ ਲਗਾਈ, ਅਦਿਸ਼ਟ ਸਦਾ ਰਹੇ ਨੈਰਾਲਮ ਜੋਤੀ ਜੋਤ ਮਿਲਾਈ, ਹੋਂ ਗੁਰਸਾ ਲਾਹੀ ਸਦਾ ਆਪਣਾ ਜਿਨ ਸਾਚੀ ਪੂਜ ਬਜਾਈ, ਨਾਨਕ ਏਕ ਕਹੇ ਬੇਨੰਤੀ ਨਾਮ ਹੋ ਗਤ ਪਤ ਪਾਈ, ਰਾਮ ਕਲੀ ਮਹੱਲਾ ਤੀਜਾ, ਹਰ ਕੀ ਪੂਜਾ ਦੁਲੰਬ ਹੈ ਸੰਤ ਹੋ ਕਹਿਣਾ ਕਛੂ ਨਾ ਜਾਈ, ਸੰਤ ਹੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ, ਰਹਾਓ ਹਰ ਬਿਨ ਸਭ ਕੁਛ ਮੈਲਾ ਸੰਤ ਹੋ ਕਿਆ ਹੋ ਪੂਜ ਚੜਾਈ, ਹਰ ਸਾਚੇ ਪਾਵੇ ਸਾ ਪੂਜਾ ਹੋਵੈ ਭਾਣਾ ਮਨ ਵਸਾਈ, ਪੂਜਾ ਕਰੇ ਸਭ ਲੋਕ ਸੰਤੋ ਮਨਮੁਖ ਥਾਏ ਨਾ ਪਾਈ, ਸ਼ਬਦ ਮਰੇ ਮਨ ਨਿਰਮਲ ਸੰਤ ਹੋ ਇਹੋ ਪੂਜਾ ਥਾਏ ਪਾਈ, ਪਾਤਿਤ ਪਾਵਣ ਸੇ ਜਣ ਸਾਚੇ ਏਕ ਸ਼ਬਦ ਲੈ ਬੁਲਾਈ, ਬਿਣ ਨਾਵੇਂ ਹੋਰ ਪੂਜ ਨਾ ਹੋਵੀ ਭਰਮ ਭੁਲੀ ਲੋਕ ਆਈ, ਗੁਰਮੁਖ ਆਪ ਪਛਾਣੇ ਸੰਤ ਹੋ ਰਾਮ ਨਾਮ ਲੈ ਬੁਲਾਈ, ਆਪੇ ਨਿਰਮਲ ਪੂਜ ਕਰਾਏ ਗੁਰਸ਼ਬਦੀ ਥਾਏ ਪਾਈ, ਪੂਜਾ ਕਰਹੇ ਪਰ ਬਿਦ ਨਹੀਂ ਜਾਣੇ ਦੂਜੇ ਭਾਏ ਮਲ ਲਾਈ, ਗੁਰਮੁਖ ਹੋਵੇ ਸੋ ਪੂਜਾ ਜਾਣੇ ਭਾਣਾ ਮਨ ਵਸਾਈ, ਪਾਣੇ ਤੇ ਸਭ ਸੁਖ ਪਾਵੇ ਸੰਤ ਹੋ ਅੰਤੇ ਨਾਮ ਸਿਖਾਈ, ਆਪਣਾ ਆਪਣਾ ਪਛਾਣੇ ਸੰਤੋ ਕੂੜ ਕਰਹਿ ਵਡਿਆਈ, ਪਾਖੰਡ ਕੀਨੇ ਜਮ ਨਹੀਂ ਛੋਡੇ ਲੈ ਜਾਸੀ ਪਤ ਗਵਾਈ, ਜਿਨੇ ਅੰਤਰ ਸਭ ਦੇ ਆਪ ਪਛਾਣ ਹੈ ਗਤਮਿਤ ਤਿਨ ਹੀ ਪਾਈ, ਇਹੋ ਮਨੁਆ ਸੁਣ ਸਮਾਧ ਲਗਾਵੇ ਜੋਤੀ ਜੋਤ ਮਿਲਾਈ, ਸੁਣ ਸੁਣ ਗੁਰਮੁਖ ਨਾਮ ਵਖਾਣ ਹੈ ਸਤਸੰਗਤ ਮੇਲ ਆਈ, ਗੁਰਮੁਖ ਗਾਵੇ ਆਪ ਗਵਾਵੇ ਦਰ ਸਾਚੇ ਸੋਭਾ ਪਾਈ, ਸਾਚੀ ਬਾਣੀ ਸੱਚ ਵਖਾਣੇ ਸੱਚ ਨਾਮ ਲਿਵਲਾਈ, ਭੈ ਭੰਜਨ ਅਤ ਪਾਪ ਨਿਖੰਜਨ ਮੇਰਾ ਪ੍ਰਭ ਅੰਤ ਸਿਖਾਈ, ਸਭ ਕੁਛ ਆਪੇ ਆਪ ਵਰਤੇ ਨਾਨਕ ਨਾਮ ਵਡਿਆਈ, ਰਾਮ ਕਲੀ ਮਹੱਲਾ ਤੀਜਾ, ਹਮ ਕੁਚੀ ਕੁਚਲ ਕੁਚੀਲ ਅਤ ਮਾਨੀ ਮਿਲ ਸਬਦੇ ਮੈਲ ਉਤਾਰੀ, ਸੰਤ ਹੋ ਗੁਰਮੁਖ ਨਾਮ ਨਿਸਤਾਰੀ, ਸੱਚਾ ਨਾਮ ਵਸਿਆ ਕਟ ਅੰਤਰ ਕਰਤੇ ਆਪ ਸਵਾਰੀ, ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ, ਹਰ ਜਿਉ ਆਪਣੀ ਕਿਰਪਾ ਧਾਰੀ, ਇੱਕ ਭੇਖ ਕਰਹਿ ਫਿਰ ਹੈ ਅਭਿਮਾਨੀ ਤਿਨ ਜੂਏ ਬਾਜੀ ਹਾਰੀ, ਇੱਕ ਆਂਦਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਉਰਤਾਰੀ, ਅਣਦਨ ਮਾਤੇ ਸਹਿਜੇ ਹੋਮੇ ਮਾਰੀ, ਪੈ ਬਿਨ ਭਗਤ ਨਾ ਹੋਈ ਕਬ ਹੀ ਪੈ ਭਾਏ ਭਗਤ ਸਵਾਰੀ, ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਬੀਚਾਰੀ, ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ, ਤਿਸ ਕਿਆ ਗੁਣਾ ਕਾ ਅੰਤ ਨਾ ਪਾਇਆ ਹੋ ਗਾਵਾ ਸ਼ਬਦ ਵਿਚਾਰੀ, ਹਰ ਜੀਓ ਜਪੀ ਹਰ ਜੀਓ ਸਾਲਾਹੀ ਵਿੱਚੋਂ ਆਪ ਨਿਵਾਰੀ, ਨਾਮ ਪਦਾਰਥ ਗੁਰ ਤੇ ਪਾਇਆ ਉਖੁੱਟ ਸੱਚੇ ਭੰਡਾਰੀ, ਆਪਣਿਆਂ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਰ ਕਲ ਧਾਰੀ, ਤਿਨ ਸਾਚੇ ਨਾਮ ਕੀ ਸਦਾ ਪੁਖ ਲਾਗੀ ਗਾਵਣ ਸ਼ਬਦ ਵਿਚਾਰੀ, ਜੀਉ ਪਿੰਡ ਸਭ ਕਿਛ ਹੈ ਤਿਸਕਾ ਆਖਣ ਬਿਖਣ ਵਿਚਾਰੀ, ਸ਼ਬਦ ਲਗੇ ਸਹੀ ਜਨ ਨਿਸਤਰੇ ਭੋਜਲ ਪਾਰੇ ਉਤਾਰੀ, ਬਿਨ ਹਰ ਸਾਚੇ ਕੋ ਪਾਰ ਨਾ ਪਾਵੇ ਬੂਝੇ ਕੋ ਵਿਚਾਰੀ, ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ, ਕਾਇਆ ਕੰਚਨ ਸਬਦੇ ਰਾਤੀ ਸਾਚੈ ਨਾਏ ਪਿਆਰੀ, ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਏ ਸ਼ਬਦ ਵਿਚਾਰੀ, ਜੋ ਪ੍ਰਭ ਖੋਜ ਹੈ ਸੇਈ ਪਾਵ ਹੈ ਹੋਰ ਫੂਟ ਮੂਏ ਅਹੰਕਾਰੀ, ਬਾਦੀ ਬਿਣ ਸਹਿ ਸੇਵਕ ਸੇਵ ਹੈ ਗੁਰ ਕੈ ਹੇਤ ਪਿਆਰੀ, ਸੋ ਜੋਗੀ ਤਤ ਗਿਆਨ ਵਿਚਾਰੇ ਹੋਮੇ ਤ੍ਰਿਸ਼ਨਾ ਮਾਰੀ, ਸਤਿਗੁਰ ਦਾਤਾ ਤਿਨੇ ਪਛਾਤਾ ਜਿਸਨੂੰ ਕਿਰਪਾ ਤੋਂ ਮਾਰੀ, ਸਤਿਗੁਰ ਨਾ ਸੇਵੇ ਮਾਇਆ ਲਾਗੇ ਡੂਬ ਮੂਏ ਅਹੰਕਾਰੀ, ਜਿਚਰ ਅੰਦਰ ਸਾਸ ਤਿਚਰ ਸੇਵਾ ਕੀ ਚੈ ਜੈ ਮਿਲੀਏ ਰਾਮ ਮੁਰਾਰੀ, ਆਂਦਿਨ ਜਾਗਤ ਰਹੇ ਦਿਨ ਰਾਤੀ ਆਪਣੇ ਪ੍ਰਿਯ ਪ੍ਰੀਤ ਪਿਆਰੀ, ਤਨ ਮਨ ਵਾਰੀ ਵਾਰ ਕਮਾਈ ਆਪਣੇ ਗੁਰ ਵਿਟ ਹੋਂ ਬਲਿਹਾਰੀ, ਮਾਇਆ ਮੋਹ ਬਿਨ ਸਜਾਏਗਾ ਉਭਰੇ ਸ਼ਬਦ ਵਿਚਾਰੀ,
ਆਪ ਜਗਾਏ ਸੇਈ ਜਾਗੇ ਗੁਰ ਕੇ ਸਬਦ ਵਿਚਾਰੀ ਨਾਨਕ ਸੇਈ ਮੂਰੇ ਮੂਏ ਜੇ ਨਾਮ ਨਾ ਚੇਤ ਹੈ ਭਗਤ ਜੀਵੇ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਅਗਾਈ ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸਬਾਈ ਜੋ ਕੁਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟੋ ਪਾਏ ਸਿਰ ਸਿਰ ਤੰਦੇ ਲਾਈ ਤਿਸੇ ਸਰੇਵੋ ਤਾਂ ਸੁਖ ਪਾਵੋ ਸਤਿਗੁਰ ਮੇਲ ਮਿਲਾਈ ਆਪਣਾ ਆਪ ਆਪ ਪਾਏ ਅਲੱਖ ਨਾ ਲਖਣਾ ਜਾਈ ਆਪੇ ਮਾਰ ਜਿਵਾਲੇ ਆਪੇ ਤਿਸ ਨੂੰ ਤਿਲ ਨਾ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵੜ ਭਾਗੀ ਜਿਨੇ ਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁੱਖ ਪਾਏ ਅੰਤਰ ਆਪੇ ਭਰਮ ਭੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੇ ਲੋਕਾਈ ਜਿਨੀ ਚਾਖਿਆ ਤਿੰਨਾ ਸਾਧ ਆਇਆ ਸਤਿਗੁਰ ਬੂਝ ਬੁਝਾਈ ਇਕਣਾ ਨਾਹੋ ਆਪ ਭੁਲਾਏ ਇਕਣਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਲਾਏ ਹੋ ਸੰਤੋ ਜਿਸ ਦੀ ਤਿਸ ਦੀ ਵੱਡੀ ਵਡਿਆਈ ਤਿਸ ਬਿਨੇ ਅਵਰ ਨਾ ਕੋਈ ਰਾਜਾ ਕਰਤ ਪਾਵਸ ਬਣਤ ਬਣਾਈ ਨਿਉ ਤਿਸੇ ਕਹਿ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ ਤੈਸ ਨੂੰ ਪ੍ਰਾਣੀ ਸਦਾ ਤਿਹਾਵੋ ਜਿਨ ਗੁਰਮੁਖ ਬਣਤ ਬਣਾਈ ਸਤਿਗੁਰ ਪੇਟੈ ਸੋ ਜਣ ਸੀਜੇ ਜਿਸ ਹਿਰਦੇ ਨਾਮ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਿਹਾ ਵਿਸਮਾਦ ਮੇਰਾ ਪ੍ਰਭ ਰਵਿਆ ਸਰਬ ਥਾਈ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਤਾਰਾ ਕਿਨਹੀ ਨਿਵਲ ਭੁਅੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆਣ ਨਾ ਜਾਣਾ ਵੇਸਾ ਰਹਾਓ ਕਿਨਹੀ ਗ੍ਰਹਿ ਤਾਜਵਣ ਖੰਡ ਪਾਇਆ ਕਿਨਹੀ ਮੋਨ ਔਦੂਤ ਸਦਾਇਆ ਕੋਈ ਕਹਿ ਤੋ ਅਨੰਨ ਭਗੌਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿਨਹੀ ਕਹਿਆ ਹੋ ਤੀਰਥਵਾਸੀ ਕੋਈ ਅੰਨ ਤਾਜ ਭਇਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹੇ ਦੀਨ ਹਰ ਹਰ ਦਰ ਭਰਿਆ ਕਿਨਹੀ ਕਹਿਆ ਮੈਂ ਕੁਲਹੇ ਵਡਿਆਈ ਕਿਨਹੀ ਕਿਹਾ ਬਹ ਬਹੁ ਪਾਈ ਕੋਈ ਕਹੇ ਮੈਂ ਧਨੇ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿਨਹੀ ਕੂਕਰ ਨਿਰਤ ਕਰਾਈ ਕਿਨਹੂ ਵਰਤ ਨੇ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹੇ ਦੀਨ ਹਰ ਹਰ ਹਰ ਧਿਆਇਆ ਕਿਨਹੀ ਸਿੱਧ ਬਹੁ ਚਾਟਕ ਲਾਏ ਕਿਨਹੀ ਭੇਖ ਬਹੁ ਥਾਟ ਬਣਾਏ ਕਿਨਹੀ ਤੰਤ ਮੰਤ ਬਹੁ ਖੇਵਾ ਮੋਹੇ ਦੀਨ ਹਰ ਹਰ ਹਰ ਸੇਵਾ ਕੋਈ ਚਤੁਰ ਕਹਾਵੇ ਪੰਡਿਤ ਕੋ ਖਟ ਕਰਮ ਸਹਿਤ ਸਿਓ ਮੰਡਿਤ ਕੋਈ ਕਰੇ ਆਚਾਰ ਸੋ ਕਰਨੀ ਮੋਹੇ ਦੀਨ ਹਰ ਹਰ ਹਰ ਸਰਨੀ ਸਗਲੇ ਕਰਮ ਧਰਮ ਜੁਗ ਸੋਦੇ ਬਿਨ ਨਾਵੇਂ ਹੁਮਣ ਨਾ ਪਰਬੋਦੇ ਕਹੁ ਨਾਨਕ ਜੋ ਸਾਧਸੰਗ ਪਾਇਆ ਬੂਜੀ ਤ੍ਰਿਸ਼ਨਾ ਮਹਾਂ ਸੀ ਚਲਾਇਆ ਰਾਮ ਕਲੀ ਮਹੱਲਾ ਪੰਜਵਾਂ ਇਸ ਪਾਣੀ ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦੇਹਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਮ ਜਿਨ ਤੂੰ ਰਾਖਿਆ ਰਾਖਣ ਹਾਰ ਸਮਾਰਜਨਾ ਸਗਲੇ ਛੋੜ ਵਿਚਾਰ ਮਨਾ ਰਹਾਉ ਜਿਨ ਦੀਏ ਤੁਧ ਬਾਪ ਮਹਿਤਾਰੀ ਜਿਨ ਦੀਏ ਭਰਾਤ ਪੁੱਤ ਹਾਰੀ ਜਿਨ ਦੀਏ ਤੁਧ ਬਣਿਤਾ ਔਰਮੀਤਾ ਤਿਸ ਠਾਕੁਰ ਕੋ ਰੱਖ ਲਿਓ ਚੀਤਾ ਜਿਨ ਦੀਆ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਨ ਦੀਆ ਤੁਧ ਭਾਵਕ ਬਲਨਾ ਤਿਸ ਠਾਕੁਰ ਕੀ ਰਹੋ ਮਨ ਸਰਨਾ ਸ਼ਤਿਹੀ ਅੰਮ੍ਰਿਤ ਜਨ ਭੋਜਨ ਦੀਏ ਅੰਤਰ ਠਾਣ ਠਹਿਰਾਵਨ ਕੋ ਦੀਏ ਵਸੁਧਾ ਦੀਓ ਬਰਤਨ ਬਲਨਾ ਤਿਸ ਠਾਕੁਰ ਕੇ ਰਿਤ ਚਿਤਰਖ ਚਰਨਾ ਪੇਖਣ ਕੋ ਨੇਤਰ ਸੁਣਨ ਕੋ ਕਰਨਾ ਹਸਤ ਕਮਾਵਣ ਵਾਸਣ ਰਸਨਾ ਚਰਨ ਚਲਨ ਕੋ ਸਿਰ ਕੀਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ ਆਪ ਤੂੰ ਸੀਜ ਭਾਵੇ ਨਹੀਂ ਸੀਜੇ ਕਾਰਜ ਸਵਰੇ ਮਨ ਪ੍ਰਭ ਤੇ ਇਤਿਆਈ ਜੇ ਇਹਾਂ ਊਹਾਂ ਏਕੋ ਹੀ ਜਦ ਕਦ ਦੇਖੀਏ ਤਤ ਤਤ ਤੋਹੀ ਤੇ ਸੇਵਤ ਮਨ ਆਲਸ ਕਰੇ ਜਿਸ ਬਿਸਰੇ ਇੱਕ ਨਿਮਖ ਨਾ ਸਰੇ ਹਮ ਅਪਰਾਧੀ ਨਿਰਗੁਣਿਆਰੇ ਨਾ ਕੇ ਸੇਵਾ ਨਾ ਕਰਮਾਰੇ ਗੁਰ ਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਸਿੰਘ ਪਾਥਰ ਤਰਿਆ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਾਏ ਬਾਪ ਪੂਤ ਕਾਹੂ ਬਿਹਾਵੇ ਰਾਜ ਮਿਲਖ ਵਾਪਾਰਾ ਸੰਤ ਬਿਹਾਵੇ ਹਰ ਨਾਮ ਅਦਾਰਾ ਰਚਨਾ ਸਾਚ ਬਣੀ ਸਭ ਕਾ ਏਕ ਤਨੀ ਰਹਾਉ ਕਾਹੂ ਬਿਹਾਵੇ ਵੇਦ ਅਰਬਾਦ ਕਾਹੂ ਬਿਹਾਵੇ ਰਸਨਾ ਸਾਧ ਕਾਹੂ ਬਿਹਾਵੇ ਲਪਟ ਸੰਗ ਨਾਰੀ
संत रचे केवल नाम मरारी काहू बिहावे खेलत जुआ काहू बिहावे अमली हुआ काहू बिहावे पर दर्ब चुराए हर जन बिहावे नाम त्याए काहू बिहावे जोगता पूजा काहू रोग सोग परमीजा काहू पवन तार जात बिहाए संत बिहावे कीर्तन गाए काहू बिहावे दिन रैन चालत काहू बिहावे सो पिड़ मालत काहू बिहावे बाल पड़ावत संत बिहावे हर जस गावत काहू बिहावे नट नाटिक निरते काहू बिहावे जी आए हिरते काहू बिहावे राज में डरते संत बिहावे हर जस करते काहू बिहावे मता मसूरत काहू बिहावे सेवा जरूरत काहू बिहावे सोदत जीवत संत बिहावे हर रस पीवत जित को लाया तित ही लगाना ना को मूड़ नहीं को सियाना कर कृपा जिस देवे नाओ नानक ताके बल बल जाओ। राम कली महला पंजवा दावा अगण रहे हर बूट मात गर्व संकट ते छूट जाका नाम सिमरत पौ जाए तैसे संत जना राखे हर राय ऐसे राखन हार दयाल जद कर देखो तुम प्रतपाल रहाओ। जल पीवत ज्यो तिखा मिटंत तन बिगसे गृह आवत कंत लोभी का तन प्राण आधार त्यों हर जन हर हर नाम प्यार। किरसानी ज्यो राखे रखवाला मात पिता दया जो बाला प्रीतम देख प्रीतम मिल जाए त्यों हर जन राखे कंठ लाए। ज्यों अंदले पेकत होए आनंद गूंगा भगत गावे बोछंद पिंगल पर्वत परते पार हर के नाम सगले उदार। ज्यों पावक संग सीत को नास ऐसे प्राश्त संत संग विनाश। ज्यों साबन कापर ऊजल होत नाम जापत सब भ्रम पौ खोत ज्यों चकवी सूरज की आस ज्यों चात्रिक बूंद की प्यास। ज्यों क्रंक नाद करन समाने त्यों हर नाम हर जन मने सुखाने तुमरी कृपा ते लागी प्रीत। दयाल पयता आई जीत दया तारी तन तारण हार बंधन ते होई छुटकार। सब थान देखे नैने लोए तिस बिन दूजा अवर न कोई भ्रम पै छूटे गुर प्रसाद नानक पेख्यो सब बिस्माद। राम कली महला पंजवा जी जंत सब पेखिए प्रभ सगल तुम्हारी तारना एहु मन हर के नाम उदारना रहाओ। खिन में था प्यो तापे कुदरत कर सब करते के कारना काम क्रोध लूट झूठ निंदा साधु संग बिदारना। नाम जपत मन निर्मल होवे सूखे सूख गदारना भगत सरन जो आवे प्राणी तिस इहा उआ ना हारना। सुख दुख इस मन की बिरथा तुम ही आगे सारना तू दाता सबना जिया का आपन किया पालना। अनेक बार कोट जानी ऊपर नानक वंजे वारना। राम कली महला पंजवा अष्टपदी एक ओंकार सतगुर प्रसाद दर्शन पेड़ भाव सवना से हरस्यों दे मलाई मेरा गुर परमेसर सुखदाई पार ब्रह्म का नाम दृढ़ाई अंते हुए सिखाई रहाओ। सगल दूका डेरा पन्ना संत तूर मखलाई पतित पुनीत किए खिन पीतर अज्ञान अंधेर वंजाई। कर्ण कारण समर्थ स्वामी नानक तेसर नाई बंधन तोड़ चरण कमल दृढ़ाई एक शब्द लिवलाई। आंध कू बिख्या ते काढ़ियो साच शब्द मणि आई जन मरण का सहसा चूका बौड़ कत हो ना ताई। नाम रसायण ये मन राता अमृत पीर तपताई संत संग मिल कीर्तन गाया नैचल वसिया जाई। पूरे गुर पूरी मत दीनी हर बिन आन न पाई नाम निदान पाया बड़पागी नानक नरक ना जाई। काल सियाण प्रयुक्त न मेरी पूरे गुरु कमाई जब तब संजम सुच है सोई आपे करे कराई। पुत्र कलतर महा बिख्या मैं गुर साचे लाए तराई अपने जीता आप समाले आप लिए लड़ लाई। साच धर्म का बेड़ा बांध्या पव जल पार पवाई बेसुमार बेअंत स्वामी नानक बल बल जाई। अकाल मूर्त युनि संपो कल अंधकार दी पाई अंतर जामी जी अनका ताता देखत तृप्त अगाई। एक अंकार निरंजन निरपौ सब जल थल रहा समाई भगत दान भगता को दीना हर नानक जाचे माई। राम कली महला पंजवां श्लोक सिखो शब्द प्यार्यो जन मरण की टेक मुख उजल सदा सुखी नानक सिमरत एक। मन तन राता राम प्यारे हर प्रेम भगत बने आई संतो गुरम खेप निभाई संतो हर नाम लाहा दास को दिया सगली त्रिसन लाई संतो रहाओ। खोजत खोजत लालिक पाया हर कीमत कहन न जाई संत हो।
ਚਰਨ ਕਮਲ ਸੋ ਲਾਗੂ ਧਿਆਨਾ, ਸਾਚੇ ਦਰਸ ਸਮਾਈ ਸੰਤੋ, ਗੁਣ ਗਾਵਤ ਗਾਵਤ ਪਏ ਨਿਹਾਲਾ, ਹਰ ਸਿਮਰਤ ਤ੍ਰਿਪਤ ਗਾਈ ਸੰਤੋ, ਆਤਮ ਰਾਮ ਰਵਿਆ ਸਭ ਅੰਤਰ, ਕਤ ਆਵੇ ਕਤ ਜਾਈ ਸੰਤੋ, ਆਦਿ ਜੁਗਾਦੀ ਹੈਪੀ ਹੋਸੀ ਸਭ ਜੀਆ ਕਾ ਸੁਖਦਾਈ ਸੰਤੋ, ਆਪ ਬੇਅੰਤ ਅੰਤ ਨਹੀਂ ਪਾਈਐ, ਪੂਰ ਰਿਹਾ ਸਭ ਠਾਈ ਸੰਤੋ, ਮੀਤ ਸਾਜਨ ਮਾਲ ਜੋਬਣ ਸੁੱਤ, ਹਰ ਨਾਨਕ ਬਾਪ ਮੇਰੀ ਮਾਈ ਸੰਤ ਹੋ, ਰਾਮ ਕਲੀ ਮਹੱਲਾ ਪੰਜਵਾਂ, ਮਾਨ ਬਜ ਕਰਮ ਰਾਮ ਰਾਮ ਚਿਤਾਰੀ, ਘੂਮਨ ਘੇਰ ਮਹਾਂ ਅਤ ਬਿਖੜੀ, ਗੁਰਮੁਖ ਨਾਨਕ ਪਾਰੇ ਉਤਾਰੀ, ਰਹਾਉ ਅੰਤਰ ਸੂਖਾ ਬਾਹਰ ਸੂਖਾ, ਹਰ ਜਪ ਮਲਨ ਪਏ ਦੁਸਤਾਰੀ, ਜਿਸ ਤੇ ਲਾਗੇ ਤਿਨੇ ਨਿਵਾਰੇ, ਪ੍ਰਭ ਜੀਓ ਆਪਣੀ ਕਿਰਪਾ ਤਾਰੀ, ਉਦਰੇ ਸੰਤ ਪਰੇ ਹਰ ਸਰਨੀ, ਭਜ ਬਿਨਸੇ ਮਹਾਂਕਾਰੀ, ਸਾਧੂ ਸੰਗਤ ਏ ਫਲ ਪਾਇਆ, ਇੱਕ ਕੇਵਲ ਨਾਮ ਅਧਾਰੀ, ਨਾ ਕੋਈ ਸੂਰ ਨਾ ਕੋਈ ਹੀਣਾ, ਸਭ ਪ੍ਰਗਟੀ ਜੋਤ ਤੁਮਾਰੀ, ਤੁਮ ਸਮਰਾਥ ਅਗਤ ਗੋਚਰ, ਰਵਿਆ ਏਕ ਮਰਾਰੀ, ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਵਿਅੰਤ ਨਾ ਪਾਰਾ ਵਾਰੀ, ਨਾਮ ਦਾਨ ਨਾਨਕ ਵਡਿਆਈ, ਤੇਰਿਆਂ ਸੰਤ ਜਨਾਰੇ ਨਾਰੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਸ ਸੇਤੀ, ਮਨ ਵਜਿਆ ਵਧਾਇਆ, ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਇਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਾਨ ਆਈ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਸਤਿਆਂ ਇਹ ਵਡਿਆਈਆ, ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸਭ ਤਿਤ ਕਰਸ ਭਾਗੈ, ਕਰਸ ਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁ ਨਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਣਹਦ ਵਾਜੇ, ਸਾਚੀ ਲਿਵੇ ਬਿਣ ਦੇਹ ਨਮਾਣੀ, ਦੇਹ ਨਮਾਣੀ ਲਿਵੇ ਬਾਜੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੇ ਬਾਜੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ, ਅੰਦਰ ਹੋਂ ਜਿਨਕਾ ਮੋਹ ਟੁੱਟਾ, ਤਨਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਇ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵੇਚਾਰਿਆ, ਇੱਕ ਭਰਮ ਭੂਲੇ ਫਿਰ ਹੈ ਦੈ ਦੇ, ਸਿੱਖ ਨਾਮ ਲਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ, ਨਿਰਮਲ ਜਿੰਨਾ ਭਾਣਾ ਪਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਪ ਹੋ ਸੰਤ ਪਿਆਰਿਓ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ, ਤਾਨ ਮਨ ਤਨ ਸਾਉ ਸੋਮ ਗੁਰੂ ਕੋ ਹੁਕਮ ਮੰਨਿਐ ਪਾਈਐ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ, ਏ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ, ਚਿਤਰਾਈ ਨਾ ਪਾਇਆ ਕਿਨੇ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿੰਨੇ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸ ਵਿਠੋਂ, ਜਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ ਚਿਤਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਚੈ, ਜੇ ਤਿਅੰਤ ਪੱਛੋ ਤਾਈਏ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ, ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ,
ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਦ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ, ਲਾਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਕੇਰੀ, ਬਿਖ ਮਾਰਗ ਚੱਲਣਾ, ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖਾਨੇ ਹੋਂ ਤਿੱਖੀ ਵਾਲ ਹੋਣੀ ਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰਵਾਸਣਾ ਸਮਾਣੀ। ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੈ ਤਵ ਚਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੈਬ ਤੂੰ ਚਲਾਹੈ ਤਵੇਂ ਚਲੇ, ਜਿੰਨਾ ਮਾਰਗ ਪਾਵ ਹੈ ਕਰ ਕਿਰਪਾ ਜਿਨ ਨਾਮ ਲਾਹੇ ਸੇ, ਹਰ ਹਰ ਸਦਾ ਧਿਆਵ ਹੈ ਜਿਸਨੂੰ ਕਥਾ ਸੁਣਾ ਇਹ, ਆਪਣੀ ਸੇ ਗੁਰਦੁਆਰੇ ਸੁਖ ਪਾਵ ਹੈ। ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੇਂ ਚਲਾਵ ਹੈ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ, ਜਿਨ ਧੁਰ ਹੋਂ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰਹਿ ਗਲਾ ਗਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸਿਓ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਹੋ ਸ਼ਬਦ ਲਾਗੋ ਹਰ ਸੋ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ, ਜੀਓ ਮਹਿਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਹੋ ਤਾਂ ਮਹਿਲੇ, ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰ ਇਹ ਜੋ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ, ਜਿਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣਜਾਰੇ। ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿਨਿ ਅਵਰ ਨਾ ਜਾਣੇ ਕੋਈ। ਕਹੇ ਨਾਨਕ ਸੁਣ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵੇਖਿਆ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਹੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ, ਪੀਵ ਹੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੰਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਦ ਜਨਕਾ ਹਰ ਲਿਆ ਮਾਇਆ ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹੇ ਨਾਨਕ ਸਭ ਦਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕਸ ਸਿਉਂ ਲਿਵਲਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾ ਵਿਚਾਰ ਦੇ, ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ, ਗੁਰੂ ਬਾਹਜੋਂ ਤੱਤੇ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
कहे नानक सो तत पाए, जिसनू आंदन हरल बिलागै जागत रहन बिहानी। माता के उदर में

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਚਿਰ ਬੱਚੇ ਸੱਜ ਰਹੇ ਨੇ ਉਨਾ ਚਿਰ ਗੱਲਾਂ ਕਰਨ ਨਾਲੋਂ ਆਪਾਂ ਸਿਮਰਨ ਕਰਦੇ ਹਾਂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ।

ਵਾਹਿਗੁਰੂ। ਸਾਧ ਸੰਗਤ ਜੀ ਸਾਰੇ ਕੋਲ ਵਾਹਿਗੁਰੂ।

ਅੰਦਰ ਨਾਲੇ ਗਾਵਾਂ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਾਂ ਤੁਧ ਨੂੰ ਸਾਧ ਵਿਚਾਰੇ ਗਾਵਾਂ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਾਂ ਤੁਧ ਨੂੰ ਵੀਰ ਕਰਾਰੇ ਗਾਵਾਂ ਤੁਧ ਨੂੰ ਪੰਡਿਤ ਪੜ੍ਹਨ ਰੱਖੀ।

ਪਿਆਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਭੀਓ ਸੀ ਜਾਏ ਨੰਜਾ ਸੀ ਰਚਨਾ ਜਿਨ ਉਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖਾ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਫਿਰ

ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਲਿਆਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧੀ ਕਨੈਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾ

ਸਾਹਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਢਿੱਗ ਜੀਵੇ ਢਿੱਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿ ਸੰਗਤ ਜਿਤਹਾ

ਮੇਰੇ ਮਾਧੋ ਜੀ ਸਾਧ ਸੰਤ ਮਿਲੇ ਸੋਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ ਹਰਿਆ ਰਹਾਓ ਜਨਮ ਪਿਤਾ ਲੋਕ ਸੁਤ ਬਣਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾ ਹੇਠਾ ਕਾਹੇ ਮਨ ਭਉ ਕਰਿਆ ਉਡੀ ਉਡਾਵੈ ਸਹਿਕੋ ਸਾਤ ਪਾਛੈ ਬਚਰੇ ਸ਼ਰਿਆ ਤੇਨ ਕਮਲ ਫਲਾਵੈ ਕਮਲ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਮਾਦਾ

ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਧ ਜੀ ਸੇਜਨ ਯੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ।

ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜੇ ਵਰਨਾ ਕੋਈ